ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਾਵੈ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ।

ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ, ਤਾਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ।

ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਢਾਡੀ ਵਾਰਾਂ ਰਾਹੀਂ ਹਾਰ ਜਾ ਸਰਵਣ ਕਰਵਾਉਂਦੇ ਆ। ਸੋ ਦਾ ਰਹਿਰਾਜ ਸਾਹਿਬ ਜੀਆਂ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ

ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਭਾਈ ਸੁਖਾ ਸਿੰਘ, ਅੰਮ੍ਰਿਤਪਾਲ ਸਿੰਘ ਦੇ ਕਾਰੋਬਾਰ ਵਿਚ ਚੜ੍ਹਦੀ ਕਲਾ, ਪਰਿਵਾਰ ਵਿਚ ਸੁਖ ਸ਼ਾਂਤੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰੋ ਸਤਿਗੁਰੂ ਜੀਓ। ਕੁਲਜੀਤ ਕੌਰ, ਸਵਨਪ੍ਰੀਤ ਕੌਰ, ਕਿਰਨਵੀਰ ਕੌਰ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਸਭਨਾਂ ਨੂੰ ਚਰਨਾਂ ਦਾ ਪਿਆਰ, ਨਾਮ ਬਾਣੀ, ਸੇਵਾ ਸਿਮਰ, ਸਿੱਖੀ, ਸਿਦਕ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਵਾਜਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਆਰੰਭੇ ਹੋਏ ਕਾਰਜ ਅੰਗ ਸੰਗ ਸਹਾਇਕ ਹੋ ਕਰਕੇ ਕਾਰਜ ਰਾਸ ਕਰਨ, ਵਿਘਨਾਂ ਦਾ ਨਾਸ ਕਰਨ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਜੀ। ਦੇਖ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਕਰੀ ਪਾਕ ਸਾਲ ਸੋਚ ਪਵਿੱਤਰ, ਹੁਣ ਲਾਭ ਹੋ ਭੋਗ ਹਰ ਰਾਏ, ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ

ਸੋਮਰੀ ਰੱਛਿਆ ਕਰ ਸੋਮਰੀ ਰੱਛਿਆ ਕਰ

ਸਾਹਿਬ ਜੀ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਜਾ ਕੀ ਛੋਤ ਜਗਤ ਕੋ ਲਾਗੈ ਤਾ ਪਰ ਤੂੰ ਹੀ ਟਰੈ ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ

0: ਸ੍ਰੀ ਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ। ਸੋਧਾ ਰਹਿਰਾਜ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ ਕੱਲ ਤੋਂ 7:30 to 9 ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋ ਜਾਵੇਗਾ ਔਰ ਇਸ ਮਹੀਨੇ ਦੇ ਆਖਰੀ ਦਿਨਾਂ ਤੇ ਭੋਗ ਪਾ ਦਿੱਤਾ ਜਾਵੇਗਾ। ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਤੋਂ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ। 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਇੱਥੇ ਹਾਜ਼ਰੀਆਂ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਆਪ ਜੀਆਂ ਨੂੰ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ। ਉੱਥੇ ਪੜ੍ਹ ਕਰਕੇ ਟਕਸਾਲ ਵਿੱਚ ਫਿਰ ਇਹਨਾਂ ਨੇ ਗਾਂ ਸਿੰਘਾਂ ਨੂੰ ਵਿੱਦਿਆ ਪੜ੍ਹਾਈ ਵੀ ਹੈ। ਤੋ ਆਪ ਜੀ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਉਣਗੇ। ਤੋ ਸਾਧ ਸੰਗਤ ਜੀਓ, ਕੱਲ੍ਹ ਨੂੰ ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋਵੇਗਾ। ਸਮਾਂ 7:30 ਤੋਂ 9 ਵਜੇ ਤੱਕ ਦਾ ਹੋਇਆ ਕਰੇਗਾ, 9:15 ਵਜੇ ਤੱਕ ਦਾ। ਅਤੇ 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਆਪਣੇ ਇੱਥੇ ਗੁਰਦੁਆਰਾ ਸਾਹਿਬ ਕੀਰਤਨ ਦੀ ਹਾਜ਼ਰੀ ਭਰਨੀ ਹੈ। ਤੋ ਸੰਗਤਾਂ ਨੇ ਸਮੇਂ ਅਨੁਸਾਰ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀਆਂ ਕਿਰਪਾਲਤਾਵਾਂ ਕਰਨੀਆਂ ਨੇ। ਹੁਣ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ। ਸੇਵਾ ਨਿਭਾ ਰਹੇ ਹਨ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਭਗਵੰਦ, ਰਾਮਦਾਸ ਸਿਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ,

है सुनिहो सिंह सुजान नानक गुरु गोबिंद सिंह जी सदा करे कल्याण।

0: ਗੁਰੂ ਗਰੀਬ ਨਿਵਾਸ ਸਤਿਗੁਰੂ ਚਵਰ ਛਤਰ ਔਰ ਤਖਤ ਕੇ ਮਾਲਕ ਸਤਿਗੁਰੂ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਅਪਾਰ ਰਹਿਮਤ ਮੇਰ ਦਾ ਸਦਕਾ ਹੈ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਬੜੇ ਸ਼ਰਧਾ ਅਦਬ ਸਤਿਕਾਰ ਪੈ ਨਾਲ ਪਹੁੰਚ ਕੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਰਹੇ ਸਤਸੰਗੀਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਜਿਨ ਕੈ ਪੋਤੇ ਪੁੰਨ ਹੈ ਸੇ ਗੁਰਸਿੱਖ ਗੁਰੂ ਪਹਿ ਜਾਤੇ ਜਿਨ੍ਹਾਂ ਗੁਰਸਿੱਖਾਂ ਦੇ ਪਿਛਲੇ ਜਨਮ ਦੇ ਸ੍ਰੇਸ਼ਟ ਕਰਮਾਂ ਦਾ ਫਲ ਹਿਰਦੇ ਰੂਪੀ ਖਜ਼ਾਨੇ ਵਿੱਚ ਹੈ ਉਹ ਗੁਰੂ ਕੇ ਸਿੱਖ ਗੁਰੂ ਕੇ ਦਰਸ਼ਨ ਵਾਸਤੇ ਗੁਰੂ ਕੀ ਸੰਗਤ ਵਾਸਤੇ ਪਹੁੰਚਦੇ ਹਨ ਸੋ ਸਤਿਗੁਰਾਂ ਨੇ ਪਾਰ ਅਪਾਰ ਕਿਰਪਾ ਕੀਤੀ ਹੈ ਆਪ ਸਤਸੰਗੀਆਂ ਨੂੰ ਪ੍ਰੇਰ ਕੇ ਆਪਣੇ ਚਰਨੀ ਲਾਇਆ ਸੱਚੇ ਪਾਤਸ਼ਾਹ ਨੇ ਪਵਿੱਤਰ ਦੀਦਾਰੇ ਬਖਸ਼ੇ ਹਨ ਦੀਦਨੇ ਦੀਦਾਰ ਸਾਹਿਬ ਕਾਸ਼ਨੀ ਇਸ ਕਾ ਮੋਲ ਅੱਖਾਂ ਨਾਲ ਗੁਰੂ ਕੇ ਦਰਸ਼ਨ ਦੀਦਾਰੇ ਕਰਨੇ ਇਹ ਅੱਖਾਂ ਬੜੀਆਂ ਨਿਰਮੋਲਕ ਹਨ ਪਿਆਰਿਓ ਗੁਰੂ ਕੇ ਦਰਸ਼ਨ ਕਰਕੇ ਸ੍ਰੇਸ਼ਟ ਹੋ ਜਾਂਦੀਆਂ ਹਨ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੋਇ ਨਿਰਮੋਲਕਾ ਸਤਿਗੁਰ ਦਰਸ ਧਿਆਨ ਲਿਵ ਲਾਏ ਅੱਖੀਆਂ ਸਫਲ ਕੀਤੀਆਂ ਹਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਅਲਾਹੀ ਬਾਣੀ ਦਾ ਕੀਰਤਨ ਸੁਣ ਕੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ ਸੋ ਹਜ਼ੂਰੀ ਰਾਗੀ ਜਥਾ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਜਥਾ ਤਿੰਨਾਂ ਨੇ ਸੋ ਹਾਜ਼ਰੀਆਂ ਭਰੀਆਂ ਹਨ ਗੁਰੂ ਮਹਾਰਾਜ ਮੇਹਰ ਕਰਨ ਭਲੋ ਭਲੋ ਰੇ ਕੀਰਤਨੀਆਂ ਹੁਣ ਆਪ ਸੰਗਤਾਂ ਨੂੰ ਸੂਚਿਤ ਕੀਤਾ ਹੈ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਇਹ ਗੁਰ ਇਤਿਹਾਸ ਦੀ ਕਥਾ ਜੋ ਇਸ ਪਵਿੱਤਰ ਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਮਰਯਾਦਾ ਚੱਲਦੀ ਹੈ ਉਸ ਅਨੁਸਾਰ ਜੋ ਗੁਰੂ ਕਾ ਇਤਿਹਾਸ ਹੈ ਆਪਾਂ ਸਰਵਣ ਕਰਦੇ ਹਾਂ ਇਤਿਹਾਸ ਕੌਮ ਦੀ ਸਹਾਰਾਗ ਉੱਤੇ ਲੱਗਾ ਹੋਇਆ ਮੀਲ ਪੱਥਰ ਹੈ ਜਿਸ ਮੀਲ ਪੱਥਰ ਤੋਂ ਸਾਡੇ ਸਫ਼ਰ ਦਾ ਸਾਨੂੰ ਪਤਾ ਲੱਗਦਾ ਕਿੰਨਾ ਸਫ਼ਰ ਅਸੀਂ ਕਰ ਲਿਆ ਅਤੇ ਕਿੰਨਾ ਸਫ਼ਰ ਸਾਡਾ ਰਹਿੰਦਾ ਜਿਵੇਂ ਰਸਤੇ ਵਿੱਚ ਮੀਲ ਪੱਥਰ ਲੰਘੇਦੇ ਨੇ ਉਹਨਾਂ ਮੀਲ ਪੱਥਰਾਂ ਤੋਂ ਵੇਖ ਕੇ ਸਾਨੂੰ ਸਮਝ ਲੱਗਦੀ ਹੈ ਕਿੰਨਾ ਸਫ਼ਰ ਅਸੀਂ ਕਰ ਲਿਆ ਅਤੇ ਕਿੰਨਾ ਸਫ਼ਰ ਸਾਡਾ ਰਹਿੰਦਾ ਇਸੇ ਤਰ੍ਹਾਂ ਕੌਮਾਂ ਦੀਆਂ ਸਹਾਰਾਗਾਂ ਉੱਤੇ ਲੱਗਾ ਹੋਇਆ ਇਹ ਮੀਲ ਪੱਥਰ ਹੈ ਇਤਿਹਾਸ ਜੇ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਸੋ ਗੁਰੂ ਘਰ ਦੀ ਜਿਹੜੀ ਕਥਾ ਹੁੰਦੀ ਹੈ ਮੇਨ ਸਾਡੀ ਸਟੇਜ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਉੱਥੋਂ ਇਹ ਲਗਾਤਾਰ ਕਥਾ ਜਿਹੜੀ ਹੈ ਇਹ ਗੁਰੂ ਦੇ ਪਿਆਰੇ ਸੁਣਾਉਂਦੇ ਨੇ ਇਸੇ ਤਰ੍ਹਾਂ ਆਪ ਸਤਸੰਗੀਆਂ ਨੇ ਦਾਸ ਤੋਂ ਪਹਿਲਾਂ ਵਿਦਵਾਨਾਂ ਤੋਂ ਕਥਾ ਸੁਣੀ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸੋ ਥੋੜੀ ਜਿਹੀ ਦਾਸ ਨੂੰ ਜਾਣਕਾਰੀ ਦੱਸ ਦੇ ਦੇਵੇ ਸੰਗਤਾਂ ਨੂੰ ਕਿ ਸੂਰਜ ਪ੍ਰਕਾਸ਼ ਦਾ ਅਰਥ ਹੈ ਕਿ ਜੋ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਸੂਰਜ ਵਾਂਗ ਰੋਸ਼ਨੀ ਦੇਣ ਵਾਲੇ ਹਨ ਪ੍ਰਕਾਸ਼ ਕਰ ਰਹੇ ਹਨ ਸਾਨੂੰ ਸੋਝੀ ਦੇ ਰਹੇ ਨੇ ਤੇ ਜਿਵੇਂ ਸੂਰਜ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਜਾਂਦਾ ਤੇ ਉਹਨੂੰ ਆਪਾਂ ਸੰਕ੍ਰਾਂਤ ਕਹਿੰਦੇ ਹਾਂ ਬਾਰਾਂ ਮਹੀਨੇ ਹੁੰਦੇ ਨੇ ਬਾਰਾਂ ਰਾਸਾਂ ਹੁੰਦੀਆਂ ਨੇ ਇਸੇ ਤਰ੍ਹਾਂ ਇਹ ਜਿਹੜਾ ਗ੍ਰੰਥ ਹੈ ਇਹਦੀਆਂ ਬਾਰਾਂ ਰਾਸਾਂ ਨੇ ਫਿਰ ਸੂਰਜ ਦੀਆਂ ਸਤਸੰਗੀ ਛੇ ਰੁੱਤਾਂ ਹੁੰਦੀਆਂ ਇਸ ਗ੍ਰੰਥ ਦੀਆਂ ਛੇ ਰੁੱਤਾਂ ਨੇ ਫਿਰ ਸੂਰਜ ਦੇ ਇਸ ਤਰ੍ਹਾਂ ਜਿਹੜੇ ਹਨ ਦੋ ਆਇਨ ਹੁੰਦੇ ਨੇ ਦੱਖਣੀ ਤੇ ਉੱਤਰੀ ਏਦਾਂ ਹੀ ਇਹ ਜਿਹੜਾ ਗ੍ਰੰਥ ਹੈ ਇਹਦਾ ਉਤਰਾਇਦ ਤੇ ਦੂਸਰਾ ਭਾਗ ਦੋ ਇਸ ਤਰੀਕੇ ਨਾਲ ਜਿਹੜਾ ਹੈ ਇਹ ਆਇਨ ਹਨ ਇਹਦੇ ਸੋ ਇਸ ਲਈ ਇਸ ਗ੍ਰੰਥ ਦਾ ਨਾਂ ਰੱਖਿਆ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸੋ ਕਵੀ ਭਾਈ ਸੰਤੋਖ ਸਿੰਘ ਚੂੜਾਮਣ ਚੂੜਾਮਣ ਦਾ ਅਰਥ ਹੁੰਦਾ ਹੈ ਮੁਕਟ ਇੰਨੇ ਵਿਦਵਾਨ ਨੇ ਕਿ ਕੌਮ ਦੇ ਮੁਕਟ ਨੇ। ਜਿਵੇਂ ਸਿੱਖ ਕੌਮ ਨੇ ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰ ਵਾਲੇ ਤਿੰਨਾਂ ਨੂੰ ਵਿਦਿਆ ਮਾਰ ਤੰਡ ਦਾ ਖਿਤਾਬ ਦਿੱਤਾ ਕੌਮ ਨੇ। ਵਿਦਿਆ ਦਾ ਅਰਥ ਵਿਦਿਆ ਤੇ ਮਾਰ ਤੰਡ ਦਾ ਅਰਥ ਸੂਰਜ, ਵਿਦਿਆ ਦੇ ਸੂਰਜ। ਇਸੇ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਚੂੜਾਮਣ ਉਹਨਾਂ ਦਾ ਇਹ ਲਿਖਿਆ ਇਤਿਹਾਸ ਹੈ ਤੇ ਇਤਿਹਾਸ ਜਿਹੜਾ ਚੱਲ ਰਿਹਾ ਸਤਸੰਗਿਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਤਿੰਨਾਂ ਦੇ ਕੋਲ ਵੱਖ ਵੱਖ ਗੁਰਸਿੱਖ ਆ ਰਹੇ ਨੇ, ਬੇਨਤੀਆਂ ਕਰ ਰਹੇ ਨੇ। ਉਧਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਲਾਹੌਰ ਭੇਜਿਆ ਆਪਣੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਜੀ ਨੂੰ। ਪਿਰਥੀ ਚੰਦ ਨੇ ਜਵਾਬ ਦੇ ਦਿੱਤਾ, ਮਹਾਂਦੇਵ ਛੋਟੇ ਨੇ ਤਿੰਨਾਂ ਨੇ ਇਹ ਕਹਿ ਦਿੱਤਾ ਕਿ ਮੈਨੂੰ ਕੋਈ ਪਤਾ ਨਹੀਂ ਵਿਆਹ ਵਿਹੂ ਕੀ ਹੁੰਦਾ ਹੈ, ਰਿਸ਼ਤੇਦਾਰੀ ਕੀ ਹੁੰਦੀ ਹੈ, ਮੈਂ ਨਹੀਂ ਜਾਣਾ। ਬੀਬੀ ਭਾਨੀ ਜੀ ਨੂੰ ਚਿੰਤਾ ਲੱਗੀ ਕਿ ਜੇ ਛੋਟੇ ਨੇ ਜਵਾਬ ਤੇ ਨਿਆਣਾ 17 ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਜੀ ਦੀ, ਤੇ ਜਿਹੜੀ ਮੇਰੀ ਗੁਰੂ ਅੱਗੇ ਅਰਦਾਸ ਕੀਤੀ ਹੋਈ ਹੈ ਇਹ ਫਿਰ ਵਿਅਰਥ ਚਲੀ ਜਾਏਗੀ। ਪਰ ਗੁਰੂ ਅਰਜਨ ਦੇਵ ਸਾਹਿਬ ਨੇ 7 ਵਜਨ ਕਿਹਾ, ਬੀਬੀ ਭਾਨੀ ਨੇ ਛਾਤੀ ਨਾਲ ਲਾ ਲਿਆ, ਪੁੱਤ ਮੇਰੇ ਦੁੱਧ ਦੀ ਲਾਜ ਰੱਖ ਲਈ, ਜੇ ਤੂੰ ਹੀ ਨਾ ਕਰ ਦਿੰਦਾ ਤੇ ਜਿਹੜੇ ਵੱਡੇ ਮਹਾਂਪੁਰਸ਼ ਹੁੰਦੇ ਨੇ ਗੁਰੂ ਪੀਰ ਇਹ ਬੇਪਰਵਾਹ ਹੁੰਦੇ ਨੇ, ਇਹਨਾਂ ਨੇ ਗੁਰਤਾ ਗੱਦੀ ਕਿਸੇ ਸੇਵਾਦਾਰ ਨੂੰ ਦੇ ਦੇਣੀ ਸੀ, ਜਦਕਿ ਮੈਂ ਗੁਰੂ ਪਿਤਾ ਤੋਂ ਵਰ ਮੰਗਿਆ ਸੀ ਘਰ ਦੀ ਘਰ ਚ ਰਹਿ ਜਾਏ। ਗੁਰੂ ਰਾਮਦਾਸ ਜੀ ਦੇ ਚਰਨਾਂ ਚ ਵੱਖ ਵੱਖ ਸਿੱਖ ਪਹੁੰਚਦੇ ਨੇ, ਇਹਨਾਂ ਵਿੱਚ ਸਤਸੰਗੀਓ ਸਭਰਵਾਲ ਤੀਰਥ ਆ ਉਹ ਆਏ ਨੇ। ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਕਲਿਆਣਕਾਰੀ ਕੋਈ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਭਲਾ ਹੋਵੇ, ਸਾਡੀ ਕਲਿਆਣ ਹੋਵੇ। ਗੁਰੂ ਜੀ ਕਹਿੰਦੇ ਭਾਈ ਵੇਖੋ ਝੂਠ ਕਦਾਂ ਚਿੱਤ ਨਹੀਂ ਬੋਲੀਦਾ, ਬੋਲੀਏ ਸੱਚ ਝੂਠ ਧਰਮ ਨਾ ਬੋਲੀਏ। ਸੋ ਸਤਸੰਗਿਓ ਜੋ ਦਰ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਸੱਚ ਬੋਲੀਏ ਝੂਠ ਕਦੇ ਨਾ ਬੋਲੀਏ। ਪਰ ਜਿੱਥੇ ਕਿਸੇ ਦਾ ਨੁਕਸਾਨ ਹੁੰਦਾ ਹੈ ਉਸ ਥਾਂ ਤੇ ਝੂਠ ਬੋਲ ਦੇਣਾ ਉਹ ਸੱਚ ਵਾਂਗ ਹੀ ਹੁੰਦਾ ਪਿਆਰਿਓ। ਇੱਥੇ ਗੁਰੂ ਮਹਾਰਾਜ ਜੀ ਇੱਕ ਪ੍ਰਮਾਣ ਦ੍ਰਿਸ਼ਟਾਂਤ ਉਦਾਹਰਣ ਦਿੰਦੇ ਨੇ ਸਾਨੂੰ ਸਮਝਾਉਣ ਲਈ, ਕਹਾਣੀ ਦੱਸਦੇ ਨੇ ਕਿ ਕਿਸੇ ਪੰਡਿਤ ਦਾ ਹੱਥ ਜਿਹੜਾ ਸੀ ਇਹ ਕੱਟਿਆ ਗਿਆ। ਸੋ ਉਹ ਜਿਹੜਾ ਸੀ ਵਿਅਕਤੀ ਉਹ ਆਇਆ ਇੱਕ ਜੋਤਸੀ ਦੇ ਕੋਲ ਜਿਹਨੇ ਗ੍ਰੰਥ ਆਦਿਕ ਪੜ੍ਹੇ ਹੋਏ ਸੀ, ਕਰਮ ਰੇਖਾ ਦੱਸਦਾ ਸੀ, ਇਹ ਇੱਕ ਵਿਦਿਆ ਹੁੰਦੀ ਹੈ। ਉਹਦੇ ਪਾਸ ਆਇਆ ਤੇ ਉਹਦੀ ਜਿਹੜੀ ਘਰ ਵਾਲੀ ਸੀ ਅੱਗੋਂ ਉਹ ਬਹੁਤ ਕੁਰਖਤ, ਬੜਾ ਸੁਭਾਅ ਦਾ ਸਤਸਿੰਘ ਜੀ ਭੈੜਾ, ਉਹ ਬਹੁਤ ਹੀ ਗਲਤ ਤਰੀਕੇ ਨਾਲ ਬੋਲੀ। ਸੋ ਉਹ ਬੜਾ ਹੈਰਾਨ ਹੋਇਆ ਕਿ ਇਹ ਲੋਕਾਂ ਦੇ ਕਰਮ ਦੱਸਦਾ ਤੇ ਇਹਦੇ ਆਪਣੇ ਕਰਮ ਕੀ ਹੈ। ਉਹ ਜੋਸੀ ਆ ਗਿਆ, ਉਹਨੂੰ ਵੀ ਘਰ ਵਾਲੀ ਬਹੁਤ ਕੁਛ ਉਲਟ ਪੁਲਟ ਬੋਲੀ। ਸੋ ਉਸ ਪੰਡਿਤ ਦੇ ਜੋਤਸੀ ਨੂੰ ਪੁੱਛਣ ਤੇ ਕਾਰਨ ਕੀ ਹੈ, ਤੂੰ ਲੋਕਾਂ ਦੇ ਭਵਿੱਖ ਦੱਸਦਾ ਤੇ ਤੇਰੇ ਆਪਣੇ ਘਰ ਕੀ ਬਣਦਾ, ਉਹ ਫਿਰ ਦੱਸਣ ਲੱਗੇ ਨੇ। ਇੱਕ ਪ੍ਰਮਾਣ ਦਿੰਦੇ ਗੁਰੂ ਮਹਾਰਾਜ ਭਾਈ ਵੇਖੋ ਝੂਠ ਬੋਲਿਆ ਤੇ ਕਿੰਨਾ ਨੁਕਸਾਨ ਹੋਇਆ, ਸੱਚ ਦੱਸ ਦਿੱਤਾ ਝੂਠ ਉੱਥੇ ਉਸ ਥਾਂ ਤੇ ਝੂਠ ਬੋਲ ਦਿੰਦਾ ਤੇ ਜੀਵ ਦਾ ਭਲਾ ਜਾਣਾ ਸੀ। ਇਹ ਗੁਰੂ ਮਹਾਰਾਜ ਜੀ ਇਹ ਕਥਾ ਚ ਦੱਸ ਰਹੇ ਨੇ। ਰਸਨ ਕਰਾਂਗੇ ਪਵਿੱਤਰ ਪਿਆਰ ਨਾਲ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ।
1: ਹਾਥ ਸਾਥ ਤੈਂ ਧੀਨ ਬਤਾਈ,
0: ਪੁੱਛਦੇ ਨੇ ਕਿ ਹੱਥ ਕਿਉਂ ਕੱਟਿਆ ਗਿਆ। ਹੁਣ ਪੰਡਿਤ ਆਇਆ ਨਾ ਸਤਸੰਗੀ, ਉਹ ਦੱਸ ਰਿਹਾ ਕਿ ਮੈਂ ਨਿਰਦੋਸ਼ ਹਾਂ, ਕੋਈ ਮਾੜਾ ਕਰਮ ਨਹੀਂ ਕੀਤਾ, ਮੇਰਾ ਹੱਥ ਮੇਰਾ ਗੁੱਟ ਕਿਉਂ ਵੱਢਿਆ ਗਿਆ। ਉਹਨਾਂ ਫਿਰ ਦੱਸਿਆ ਕਿ ਵੇਖ ਭਾਈ ਕਿਸੇ ਕਸਾਈ ਦੇ ਹੱਥੋਂ ਛੁੱਟ ਗਈ ਗਊ, ਉਹ ਜੀ ਭਿਆਣੀ ਗਊ ਭੱਜੀ ਤੇ ਤੂੰ ਉਹਨੂੰ ਫੜਨ ਦੀ ਪਿੱਛੇ ਗਿਆ, ਤਾਂ ਕੋਈ ਤਪੱਸਵੀ ਤਪ ਕਰ ਰਿਹਾ ਸੀ ਉਹਨੂੰ ਪੁੱਛਿਆ ਤੇ ਉਹਨੇ ਮੂੰਹ ਨਾਲ ਤਾਂ ਬੋਲਿਆ ਨਹੀਂ ਪਰ ਹੱਥ ਨਾਲ ਇਸ਼ਾਰਾ ਕਰਤਾ ਇੱਧਰ ਨੂੰ ਗਈ ਹੈ। ਜਦਕਿ ਉਸ ਰਿਸ਼ੀ ਨੂੰ ਉਸ ਤਪੱਸਵੀ ਨੂੰ ਚਾਹੀਦਾ ਸੀ ਜਾਂ ਤਾਂ ਚੁੱਪ ਰਹਿੰਦਾ ਕਿ ਮੈਂ ਤਾਂ ਸਮਾਧੀ 'ਚ ਹਾਂ, ਅੱਖਾਂ ਨੇ ਵੇਖੀ ਅੱਖਾਂ ਦੱਸ ਨਹੀਂ ਸਕਦੀਆਂ, ਹੱਥ ਬੋਲ ਨਹੀਂ ਸਕਦੇ, ਇਸ ਤਰੀਕੇ ਨਾਲ ਤੂੰ ਉਸਨੂੰ ਤਰੀਕੇ ਨਾਲ ਟਾਲ ਮਟੋਲ ਕਰ ਦੇਣੋ, ਪਰ ਤੂੰ ਨੇ ਉਸ ਵੇਲੇ ਹੱਥ ਦਾ ਇਸ਼ਾਰਾ ਜਿਹੜਾ ਸੀ ਇਹ ਕਰ ਦਿੱਤਾ, ਗਊ ਇੱਧਰ ਗਈ ਹੈ।
1: ਇਸ ਕੋ ਫਲ ਭਾ ਦੀਨ ਕਟਾਈ,
0: ਕਹਿੰਦੇ ਇਸ ਕੰਮ ਦਾ ਇਹ ਫਲ ਮਿਲਿਆ ਕਿ ਹੱਥ ਕੱਟਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਵਿੱਚ ਬਚਨ ਲਿਖੇ ਨੇ, ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ। ਇਹ ਕਰ ਕਰੇ ਦਾ ਮਤਲਬ ਆਹ ਕੰਮ, ਆਹ ਜਿਹੜਾ ਕਰਮ ਹੱਥ ਕਰਮ ਕਰੇਗਾ ਇਹਨੂੰ ਫਲ ਮਿਲੇਗਾ। ਇਹ ਕਲਯੁਗ ਦਾ ਨਿਯਮ ਹੈ, ਇਹ ਕਰੇਗਾ ਤੇ ਇਹਨੂੰ ਫਲ ਮਿਲੇਗਾ। ਦੂਜੇ ਨੰਬਰ ਤੇ ਗੁਰਬਾਣੀ ਬੋਧ ਸਮਾਗਮ ਚੱਲ ਰਿਹਾ, ਵਿਦਵਾਨ ਜਨ ਆਪ ਨੂੰ ਸਤਸੰਗੀਓ ਗੁਰਬਾਣੀ ਨਾਲ ਜੋੜਦੇ ਨੇ, ਸ਼ੁੱਧ ਪਾਠ ਦਾ ਉਚਾਰਨ ਦੱਸਦੇ ਨੇ। ਸੋ ਬੜਾ ਭਾਰੀ ਉੱਦਮ ਹੈ ਸਤਸੰਗੀਓ, ਤੇ ਬੇਨਤੀ ਕਰਦੇ ਆ ਗੁਰਬਾਣੀ ਦਰਸ਼ਨ ਕਰਦਿਆਂ ਕਰਦਿਆਂ ਤੁਹਾਨੂੰ ਜਿਹੜਾ ਕਰ ਸ਼ਬਦ ਹੈ ਇਹ ਤਿੰਨ ਰੂਪਾਂ ਚ ਦਰਸ਼ਨ ਹੋਣਗੇ। ਜਿਹੜਾ ਕਰ ਹੈ ਨਾ, ਕਰ ਕੱਕਾ ਰਾਰੇ ਸਿਆਰੀ ਉਹਨੂੰ ਆਪਾਂ ਕਾਰੀ ਪੜ੍ਹਦੇ ਹਾਂ, ਕੱਕਾ ਰਾਰੇ ਨੂੰ ਉਂਕੜ ਲੱਗ ਜੇ ਉਹਨੂੰ ਇਕਾਰੀ ਪੜ੍ਹਦੇ ਹਾਂ, ਕੱਕਾ ਤੇ ਰਾਰਾ ਮੁਕਤਾ ਜੇ ਉਹਨੂੰ ਕਾਰੀ ਪੜ੍ਹਦੇ ਹਾਂ, ਪਰ ਤਿੰਨਾਂ ਦਾ ਅਰਥ ਵੱਖ ਹੈ। ਜੇ ਤਾਂ ਪਾਠ ਆ ਜੇ ਕੱਕਾ ਰਾਰੇ ਸਿਆਰੀ, ਉਹਦਾ ਅਰਥ ਹੁੰਦਾ ਹੈ ਕਰਨਾ ਕਰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਇਸ਼ਨਾਨ ਕਰਨਾ ਕਰੋ, ਉਹਦਾ ਅਰਥ ਹੁੰਦਾ ਕਰਨਾ ਕਰੋ, ਇਹ ਕੰਮ ਕਰਨਾ ਕਰੋ। ਪਰ ਜੇ ਕੱਕਾ ਤੇ ਰਾਰੇ ਔਂਕੜ ਆ ਜਾਏ, ਉਹਦਾ ਅਰਥ ਹੁੰਦਾ ਹੈ ਸਤਸੰਗੀਓ ਇੱਕ ਹੱਥ। ਜੇ ਕੱਕਾ ਤੇ ਰਾਰਾ ਮੁਕਤ ਆ ਜਾਵੇ, ਉਹਦਾ ਅਰਥ ਹੁੰਦਾ ਦੋ ਹੱਥ, ਦੋਏ ਕਰ ਜੋੜ ਕਰੋ ਅਰਦਾਸ, ਉੱਥੇ ਕੱਕਾ ਤੇ ਰਾਰਾ ਮੁਕਤ ਆਏਗਾ, ਦੋਨੋਂ ਹੱਥ ਜੋੜ ਕੇ ਤੇ ਅਰਦਾਸ ਕਰੋ। ਸੋ ਕਹਿੰਦੇ ਇਸ ਕਾਰਨ ਜਿਹੜਾ ਤੇਰਾ ਹੱਥ ਹੈ ਇਹ ਕੱਟਿਆ ਗਿਆ,
1: ਪ੍ਰਭ ਅਨੇ ਆਏ ਕਰਹਿ ਨਹਿ ਕੈਸੇ,
0: ਕਿਉਂਕਿ ਵਾਹਿਗੁਰੂ ਪਰਮਾਤਮਾ ਕਦੇ ਵੀ ਅਨਿਆਂ ਨਹੀਂ ਕਰਦਾ, ਉਹਦੇ ਘਰ ਦੇ ਵਿੱਚ ਨਿਆਂ ਹੈ, ਤੇਰੇ ਘਰ ਸਦਾ ਸਦਾ ਨਿਆਓ, ਪਰਮਾਤਮਾ ਦੇ ਘਰ ਵਿੱਚ ਸਦਾ ਸਦਾ ਹੀ ਨਿਆਂ ਹੈ ਭਾਈ।
1: ਕਰੇ ਕਰਮ ਤੇ ਦੇ ਫਲ ਤੈਸੇ,
0: ਜਿਹੋ ਜਿਹਾ ਵੀ ਕੋਈ ਕਰਮ ਕਰੇਗਾ ਉਸ ਨੂੰ ਵੈਸਾ ਹੀ ਫਲ ਮਿਲਦਾ ਹੈ।
1: ਮਨ ਤ੍ਰਿਯਕੋ ਸੁਨ ਲੇਹੋ ਪ੍ਰਸੰਗ,
0: ਇਸ ਵਾਸਤੇ ਜਿਹੜਾ ਇਹਦੇ ਲਈ ਇੱਕ ਪ੍ਰਸੰਗ ਇੱਕ ਕਹਾਣੀ ਸੁਣਨ ਕਰ।
1: ਨਹਿ ਸੰਸੈ ਕਰੀਐ ਚਿਤ ਸੰਗ,
0: ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੀਰਥ ਸੱਬਰ ਵਾਲ ਜੀ, ਕਿਸੇ ਤਰ੍ਹਾਂ ਦਾ ਸ਼ੰਕਾ ਨਾ ਕਰ ਮਨ ਚ,
1: ਪੂਰਬ ਜਨਮ ਕਾਗ ਕੋ ਮੇਰਾ,
0: ਕਹਿਣ ਲੱਗੇ ਕਿ ਪਿਛਲੇ ਜਨਮ ਦਾ ਮੈਂ ਕਾਂ ਸੀ, ਕਿਉਂਕਿ ਬੇਨਤੀ ਕੀਤੀ ਹੈ ਕਿ ਇੱਕ ਪੰਡਿਤ ਦਾ ਹੱਥ ਕੱਟਿਆ ਗਿਆ, ਉਹ ਪੰਡਿਤ ਇੱਕ ਸੁਜੋਤ ਸੀ ਪਾਸ ਆ ਗਿਆ ਕਿ ਮੈਨੂੰ ਦੱਸੋ ਕਿ ਮੇਰਾ ਹੱਥ ਕਿਉਂ ਕੱਟਿਆ ਗਿਆ, ਜਦ ਕਿ ਮੈਂ ਮਾੜਾ ਕਰਮ ਕੀਤਾ ਹੀ ਨਹੀਂ ਕਦੇ, ਮੈਂ ਤਾਂ ਮੰਦਰ ਚ ਪੂਜਾ ਪਾਠ ਕਰਦਾ ਸੀ ਤੇ ਮੇਰਾ ਹੱਥ ਕੱਟਿਆ ਗਿਆ। ਉਹ ਪੁੱਛਣ ਆਇਆ ਸੀ, ਪਰ ਉਹਦਾ ਆਪਣਾ ਕਰਮ ਵੇਖਿਆ ਕਿ ਇਹਦੀ ਘਰ ਵਾਲੀ ਉਹਨੂੰ ਬਹੁਤ ਭਲਾ ਮਾੜਾ ਭਲਾ ਬੋਲਦੀ ਹੈ। ਉਹ ਕਹਿੰਦਾ ਭਾਈ ਤੇਰਾ ਕੀ ਕਰਮ? ਉਹਦਾ ਮੈਂ ਪਿਛਲੇ ਜਨਮ ਵਿੱਚ ਕਾਂ ਦੀ ਯੂਨ ਸੀ, ਕਊਆ ਸੀ ਮੈਂ, ਭਾਵ ਕਿ ਮੈਂ ਜਨਮ ਦੇ ਵਿਚ ਕਾਂ ਸੀ।
1: ਗਦੀ ਤ੍ਰਿਆ ਪਿੱਠ ਕਾਵਕ ਨੇਰਾ,
0: ਕਹਿਣ ਲੱਗੇ ਜਿਹੜੀ ਮੇਰੀ ਇਸਤਰੀ ਹੈ ਨਾ, ਉਹ ਪਿਛਲੇ ਜਨਮ ਵਿਚ ਗਦੀ ਸੀ, ਗਦੀ ਦੀ ਯੂਨ ਵਿਚ ਸੀ, ਉਹ ਜੋਤ ਸੀ। ਕਹਿਣ ਲੱਗਾ
1: ਮੈਂ ਆਯੋ ਪਿੱਖ ਚੂੰਚ ਚਲਾਈ,
0: ਕਹਿਣ ਲੱਗੇ ਕਿ ਜਿਹੜੀ ਮੇਰੀ ਇਸਤਰੀ ਹੈ ਨਾ ਹੁਣ, ਜਿਹੜੀ ਮੇਰੇ ਨਾਲ ਲੜਦੀ ਹੈ, ਮੈਨੂੰ ਬੁਰਾ ਭਲਾ ਬੋਲਦੀ ਹੈ, ਆਏ ਗਏ ਨੂੰ ਬਹੁਤ ਬੁਰਾ ਭਲਾ ਬੋਲਦੀ ਹੈ। ਕਹਿੰਦੇ ਪਿਛਲੇ ਜਨਮ ਦੇ ਵਿੱਚ ਮੇਰੀ ਜਿਹੜੀ ਘਰ ਵਾਲੀ ਸੀ ਇਹ ਸੀ ਗਦੀ, ਮੈਂ ਸੀ ਕਾਂ। ਕਹਿੰਦੇ ਇਹਦੇ ਲੱਕ ਦੇ ਵਿੱਚ ਇੱਕ ਜ਼ਖਮ ਹੋ ਗਿਆ, ਸੱਟ ਵੱਜ ਗਈ ਜਾਂ ਕਿਸੇ ਸੱਟ ਲਾਤੀ ਜਾਂ ਘੁਮਿਆਰ ਆਦਿ ਕੰਮ ਲੈਂਦੇ ਨੇ ਗਧਿਆਂ ਤੋਂ, ਤੇ ਜਦੋਂ ਉਹ ਕੰਮ ਦੇਣੋਂ ਹਟ ਜਾਂਦੇ ਵਿਚਾਰਿਆਂ ਨੂੰ ਖੁੱਲਾ ਛੱਡ ਦਿੰਦੇ, ਲੱਕ ਤੇ ਜ਼ਖਮ ਹੋ ਗਿਆ, ਬੜਾ ਭਾਰੀ ਜ਼ਖਮ ਹੈ। ਤੇ ਕਹਿੰਦੇ ਮੈਂ ਕਾਂ ਸੀ ਤੇ ਇਹਦੀ ਪਿੱਠ ਤੇ ਬੈਠ ਕੇ ਵਾਰ ਵਾਰ ਮੈਂ ਚੁੰਝਾ ਮਾਰਦਾ ਸੀ।
1: ਫਸੀ ਹਸਤ ਮਹਿ ਨਹਿ ਨਿਕਸਾਈ,
0: ਕਹਿੰਦੇ ਇੱਕ ਦਿਨ ਦਾ ਜ਼ਿਕਰ ਹੈ, ਉਜੋਤ ਸੀ ਦੱਸ ਰਿਹਾ ਆਪਣੇ ਬਾਰੇ। ਉਹ ਪੰਡਤ ਨੇ ਪੁੱਛਿਆ ਨਾ ਕਿ ਮੈਂ ਤੇ ਆਪਣਾ ਕਰਮ ਪੁੱਛਣ ਆਇਆ ਸੀ ਤੇ ਉਲਟਾ ਮੈਂ ਤੇਰਾ ਵੇਖਣ ਡਿਆ, ਤੈਨੂੰ ਤੇ ਘਰ ਵਾਲੀ ਬਹੁਤ ਕੁਝ ਗਲਤ ਬੋਲ ਰਹੀ ਹੈ, ਤੇਰਾ ਕੀ ਕਰਮ ਹੈ? ਉਹ ਕਹਿਣ ਲੱਗਾ ਕਿ ਪਿਛਲੇ ਜਨਮ ਦੀ ਕਹਾਣੀ ਮੈਂ ਸੁਣਾਉਣਾ, ਮੈਂ ਕਾਂ ਸੀ, ਇਸਤਰੀ ਮੇਰੀ ਇਹ ਗਦੀ ਸੀ, ਇਹਦੇ ਮੈਂ ਲੱਕ ਤੇ ਬੈਠ ਕੇ ਵਾਰ ਵਾਰ ਚੁੰਝਾਂ ਮਾਰਦਾ ਸੀ, ਰੋਜ਼ ਨੂੰ ਤੰਗ ਕਰਦਾ ਸੀ। ਇੱਕ ਦਿਨ ਦਾ ਜ਼ਿਕਰ, ਚੁੰਝ ਐਸੀ ਮਾਰੀ ਹੱਡੀ ਵਿੱਚ ਫਸ ਗਈ, ਚੁੰਝ ਨਾ ਨਿਕਲੀ।
1: ਸ੍ਰੀ ਗੰਗਾ ਜਲ ਵਿਖੇ ਪ੍ਰਵੇਸ਼ੀ,
0: ਕਹਿੰਦੇ ਜਦੋਂ ਚੁੰਝ ਫਸ ਗਈ ਤੇ ਮੈਂ ਕੱਢਣ ਦੇ ਯਤਨ ਕਰਾਂ ਤੇ ਇਹਦੇ ਜ਼ਖਮ ਜਿਹੜਾ ਸੀ ਇਹਨੂੰ ਦੁੱਖ ਹੋਵੇ। ਇਹ ਜੀ ਭਿਆਣੀ ਜਿਹੜੀ ਗਦੀ ਸੀ ਇਹ ਵੜ ਗਈ ਪਾਣੀ ਵਿੱਚ, ਗੰਗਾ ਦੇ ਪਾਣੀ ਵਿੱਚ।
1: ਆਗੇ ਗਮਨਤ ਪੀਰ ਵਿਸ਼ੇਸ਼ੀ,
0: ਕਹਿੰਦੇ ਜਿਵੇਂ ਜਿਵੇਂ ਪੀੜ ਹੁੰਦੀ ਗਈ ਗਦੀ ਨੂੰ, ਅਗਾਂਹ ਅਗਾਂਹ ਪਾਣੀ ਵਿੱਚ ਤੁਰੀ ਗਈ।
1: ਜਿਉਂ ਜਿਉਂ ਮੈਂ ਨਿਰ ਚੂੰਚ ਨਿਕਾਰੀ,
0: ਜਿਵੇਂ ਜਿਵੇਂ ਆਪਣੀ ਮੈਂ ਚੁੰਝ ਖਿੱਚਦਾ ਸੀ, ਹੱਡੀ ਚੋਂ ਨਿਕਲ ਜਾਏ ਚੁੰਝ ਤੇ ਤੇਵੇਂ ਤੇਵੇਂ ਗਦੀ ਨੂੰ ਦੁੱਖ ਹੁੰਦਾ ਸੀ। ਇਹ ਗਾਂ ਗਾਂ ਪਾਣੀ ਚ ਵੜਦੀ ਗਈ,
1: ਤਿਉਂ ਤਿਉਂ ਦੁੱਖ ਤੇ ਪ੍ਰਵਿਸ਼ ਹੈ ਬਾਰੀ,
0: ਤੇਵੇਂ ਤੇਵੇਂ ਦੁੱਖ ਦੇ ਕਾਰਨ ਪ੍ਰਵਿਸ਼ ਹੈ ਬਾਰੀ, ਬਾਰੀ ਕਹਿੰਦੇ ਪਾਣੀ ਨੂੰ।

0: ਕਹਿੰਦੇ ਮੈਂ ਵੀ ਸਰੀਰ ਤਿਆਗ ਗਿਆ ਤੇ ਗਧੀ ਵੀ ਤਿਆਗ ਗਈ। ਦੁਬਾਰਾ ਸਮਝਿਓ, ਪੰਡਿਤ ਨੇ ਜੋਤ ਸਿੰਘ ਨੂੰ ਪੁੱਛਿਆ, ਭਾਈ ਮੈਂ ਆਪਣਾ ਕਰਮ ਪੁੱਛਣ ਆਇਆ ਸੀ, ਮੇਰਾ ਹੱਥ ਵੱਢਿਆ ਗਿਆ ਗੋਟਾ, ਬਿਨਾਂ ਕਿਸੇ ਦੋਸ਼ ਤੋਂ ਵੜਤਾ ਰਾਜੇ ਨੇ, ਮੈਂ ਤੇ ਆਪਣਾ ਕਰਮ ਪੁੱਛਣ ਆਇਆ ਸੀ, ਪਰ ਤੇਰਾ ਮੈਂ ਕਰਮ ਹੁਣ ਪੁੱਛਦਾ, ਤੇਰਾ ਕੀ? ਉਹਨੇ ਦੱਸੀ ਕਹਾਣੀ ਕਿ ਵੇਖੋ ਪਿਛਲੇ ਜਨਮ ਵਿੱਚ ਮੇਰੀ ਜਿਹੜੀ ਇਸਤਰੀ ਹੈ ਜਿਹੜੀ ਮੈਨੂੰ ਉਲਟ ਪੁਲਟ ਬੋਲਦੀ ਹੈ, ਬਹੁਤ ਹਰਾਸ਼ਤ ਕਰਦੀ ਹੈ, ਦੁਖੀ ਕਰਦੀ ਹੈ, ਇਹ ਗਧੀ ਸੀ, ਮੈਂ ਕਊਆ ਸੀ, ਮੈਂ ਚੁੰਝ ਮਾਰੀ ਤੇ ਇਹਦੇ ਲੱਕ 'ਚ ਜ਼ਖਮ ਸੀ, ਹੱਡੀ 'ਚ ਫਸ ਗਈ ਚੁੰਝ, ਇਹ ਜੀ ਭੈਣੀ ਪਾਣੀ 'ਚ ਵੜ ਗਈ, ਹੋਰ ਡੂੰਘੇ ਪਾਣੀ 'ਚ ਵੜ ਗਈ, ਤੇਜ਼ ਵਹਾਅ ਨਾਲ ਰੁੜ ਗਏ ਸੀ ਦੋਨੋਂ, ਦੋਨੋਂ ਮਰ ਗਏ।
1: ਸ਼੍ਰੀ ਗੰਗਾ ਜਲ ਕੋ ਫਲ ਭਇਓ,
0: ਕਹਿਣ ਲੱਗੇ ਕਿ ਕਰਮਾਂ ਦਾ ਫਲ ਐਸਾ ਹੋਇਆ ਕਿ ਉਹ ਗੰਗਾ ਦੇ ਪਾਣੀ 'ਚ ਡੁੱਬਣ ਦੇ ਕਾਰਨ
1: ਦੋਹਨ ਬਿਪ੍ਰ ਘਰ ਜਨਮ ਸੋ ਲਇਓ।
0: ਕਹਿਣ ਲੱਗੇ ਕਿ ਇਸ ਪ੍ਰਕਾਰ ਜਿਹੜਾ ਸੀ ਇਹ ਬ੍ਰਾਹਮਣਾਂ ਦੇ ਘਰ ਵਿੱਚ ਦੋਨਾਂ ਦਾ ਜਨਮ ਹੋ ਗਿਆ, ਸੋ ਐਸਾ ਕਾਰਨ ਬਣਿਆ, ਇਹ ਕਿਸੇ ਪਰਿਵਾਰ ਜਾ ਜਨਮੀ ਇਸਤਰੀ ਬਣ ਕੇ, ਮੈਂ ਕਿਸੇ ਪਰਿਵਾਰ ਵਿੱਚ ਪੰਡਿਤ ਬਣ ਕੇ ਜੰਮ ਪਿਆ।
1: ਹੁਣ ਸੰਬੰਧ ਭਾ ਇਹੋ ਸੰਗ ਮੇਰਾ,
0: ਪਿਛਲੇ ਜਨਮ ਦੇ ਕਰਮਾਂ ਅਨੁਸਾਰ ਸਾਡਾ ਆਪਸ ਵਿੱਚ ਸੰਬੰਧ ਬਣ ਗਿਆ। ਸਤਸੰਗਿਓ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਆਪਾਂ ਸਾਰੇ ਇੱਕ ਦੂਜੇ ਦਾ ਮਿਲੇ ਹਾਂ, ਪਿਛਲੇ ਜਨਮ ਦੇ ਲੇਖ ਨੇ, ਪਿਛਲੇ ਜਨਮ ਦੇ ਕਰਮ ਭੋਗ ਰਹੇ ਹਾਂ, ਧੀਆਂ ਪੁੱਤ ਮਾਂ ਬਾਪ ਇਸਤਰੀ ਰਿਸ਼ਤੇਦਾਰ, ਲੈਣਾ ਦੇਣਾ ਸਾਡਾ ਇੱਕ ਦੂਜੇ ਨਾਲ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੀ ਸੱਚੇ ਪਾਤਸ਼ਾਹ, ਮੋਹ ਕੈਸੀ ਚੀਜ਼ ਹੈ? ਤਾਂ ਗੁਰੂ ਜੀ ਨੇ ਵਚਨ ਕੀਤਾ ਸੀ, ਮੋਹ ਇੱਕ ਐਸੀ ਤੰਦ ਹੈ ਜਿਹੜੀ ਕਦੇ ਟੁੱਟਦੀ ਨਹੀਂ, ਜਿਵੇਂ ਇੱਕ ਪਤੰਗ ਹੈ ਆਕਾਸ਼ ਵਿੱਚ ਉੱਡਦੀ ਹੈ, ਉਹਦੀ ਡੋਰ ਹੱਥ ਦੇ ਖਿਡਾਰੀ ਦੇ, ਉਹ ਸੱਜੇ ਖੱਬੇ ਉੱਤੇ ਥੱਲੇ ਜਾਂਦੀ, ਪਰ ਉਹਦਾ ਸੰਪਰਕ ਬਣਿਆ ਰਹਿੰਦਾ ਹੈ ਡੋਰ ਦੇ ਨਾਲ ਥੱਲੇ। ਇੱਦਾਂ ਹੀ ਜਿਹੜਾ ਮੋਹ ਹੈ ਇਹ ਐਸੀ ਇੱਕ ਤੰਦ ਹੈ, ਜੀਵ ਰੂਪੇ ਪਤੰਗ, ਇਹਦਾ ਸੰਬੰਧ ਬਣਿਆ ਰਹਿੰਦਾ ਹੈ। ਜਿਵੇਂ ਆਪਾਂ ਇੱਥੇ ਕੈਨੇਡਾ 'ਚ ਆਏ ਹੋਏ ਹਾਂ, ਵਿਦੇਸ਼ਾਂ 'ਚ ਫਿਰਦੇ ਹਾਂ, ਜਦੋਂ ਆਪਾਂ ਵਾਪਸ ਜਾਣਾ ਆਪਣੇ ਘਰ ਹੀ ਜਾਵਾਂਗੇ, ਕਿਸੇ ਦੀ ਕੁਟੀਆ ਹੈ, ਕਿਸੇ ਦੀ ਛੰਨ ਹੈ, ਕਿਸੇ ਦਾ ਮਕਾਨ ਹੈ, ਕਿਸੇ ਦੀ ਕੋਠੀ ਹੈ, ਆਪਣੇ ਘਰ ਹੀ ਜਾਂਦੇ ਹਨ। ਹੁਣ ਗੱਲਾਂ ਬਾਤਾਂ ਕਰਦੇ ਫੋਨ ਤੇ, ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਕਰਦੇ, ਹੋਰ ਤਰੀਕੇ ਕਿਸੇ ਨੂੰ ਲਾ ਬਹਿੰਦੇ, ਆਪਣਾ ਘਰ ਛੱਡ ਕੇ ਕਿਸੇ ਹੋਰ ਦੇ ਘਰ ਚੱਲ ਜਾਂਦੇ। ਇਹ ਮੋਹ ਦੀ ਤੰਦ ਸਾਨੂੰ ਖਿੱਚ ਕੇ ਲੈ ਜਾਂਦੀ, ਜਦੋਂ ਜੀਵ ਮਰ ਜਾਂਦਾ ਮੋਹ ਦੀ ਤੰਦ ਟੁੱਟਦੀ ਨਹੀਂ। ਸਿਮਰਨ ਬੰਦਗੀ ਭਗਤੀ ਸੰਗਤ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਫਿਰ ਕੀ ਹੁੰਦਾ ਹੈ? ਵਾਰ ਵਾਰ ਅਸੀਂ ਜਨਮੀ ਜਾਂਦੇ ਹਾਂ, ਫਿਰ ਵਾਰ ਵਾਰ ਉਸੇ ਘਰ ਦੇ ਚਾਈ ਜਾਂਦੇ ਹਾਂ, ਕਦੇ ਕੁਛ ਬਣ ਗਏ, ਕਦੇ ਕੁਛ ਬਣ ਗਏ। ਤੇ ਗੁਰੂ ਜੀ ਦੱਸ ਰਹੇ ਨੇ ਕਹਾਣੀ ਰਾਹੀਂ ਕਿ ਵੇਖੋ, ਉਹ ਕਹਿਣ ਲੱਗਾ ਕਿ ਪਿਛਲੇ ਜਨਮ ਦੇ ਸੰਯੋਗ ਅਨੁਸਾਰ ਮੈਂ ਦੁੱਖ ਦਿੱਤਾ ਸੀ ਇਹਨੂੰ, ਇਹ ਕਿਸੇ ਦੇ ਘਰ ਧੀ ਬਣ ਕੇ ਜੰਮ ਪਈ, ਮੈਂ ਪੰਡਿਤਾਂ ਦੇ ਘਰ ਚ ਮੁੰਡਾ ਬਣ ਕੇ ਜੰਮ ਪਿਆ, ਪਿਛਲੇ ਜਨਮ ਦੇ ਕਰਮਾਂ ਅਨੁਸਾਰ ਸਾਡਾ ਸੰਬੰਧ, ਸਾਡਾ ਵਿਆਹ ਹੋ ਗਿਆ ਇੱਕ ਦੂਜੇ ਨਾਲ,
1: ਪ੍ਰਥਮ ਜਨਮ ਦੁੱਖ ਦੀਨ ਬਡੇਰਾ।
0: ਹੁਣ ਉਹ ਜੋਸੀ ਦੱਸਦਾ ਕਿ ਪਿਛਲੇ ਜਨਮ ਵਿੱਚ ਮੈਂ ਆਪਣੀ ਇਸਤਰੀ ਨੂੰ ਬਹੁਤ ਦੁੱਖ ਦਿੱਤਾ ਸੀ,
1: ਯਾਂ ਤੇ ਕਹਿ ਕਠੋਰ ਦੁੱਖ ਦੇਤ।
0: ਇਸ ਬਾਤ ਤੇ ਹੁਣ ਬੜੇ ਕਠੋਰ ਬਚਨ ਕਹਿੰਦੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੀ ਰੱਜ ਕੇ ਬੇਇੱਜ਼ਤੀ ਕਰਦੀ ਹੈ, ਆਏ ਗਏ ਦੇ ਕੋਲ ਕਰਦੀ ਹੈ, ਆਏ ਗਏ ਦੀ ਬੇਇੱਜ਼ਤੀ ਕਰਦੀ ਹੈ, ਤੇ ਐਸੀ ਹਾਲਤ ਬਣੀ ਹੋਈ ਹੈ, ਮੈਂ ਚੁੱਪ ਕਰਕੇ ਸਾਰਾ ਕੁਝ ਜਰੀ ਜਾਣਾ, ਮੈਨੂੰ ਪਤਾ ਮੇਰੇ ਕਰਮ ਨੇ ਮੈਨੂੰ ਭੋਗਣੇ ਪੈਣੇ ਹਨ।
1: ਪੂਰਬ ਕਰਮ ਤਾਂ ਹੀ ਫਲ ਲੇਤ।
0: ਕਹਿਣ ਲੱਗੇ ਪਿਛਲੇ ਜਨਮਾਂ ਦੇ ਜੋ ਕਰਮ ਕੀਤੇ ਇਹਨਾਂ ਦਾ ਫਲ ਭੋਗ ਰਹੇ ਹਾਂ। ਮਨਮੁੱਖ ਬੰਦਾ ਰੋ ਪਿੱਟ ਕੇ ਫੋਲ ਫਲ ਭੋਗ ਲੈਂਦਾ, ਤੇ ਜਿਹੜਾ ਗੁਰਮੁਖ ਹੱਸ ਕੇ ਭੋਗ ਲੈਂਦਾ, ਭੋਗਣੇ ਪੈਂਦੇ ਨੇ। ਭੋਗੇ ਬਿਨ ਭਾਗੇ ਨੀ ਕਰਮ ਗਤੀ ਬਲਵਾਨ, ਗੀਤਾ 'ਚ ਲਿਖਿਆ। ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਦੇ ਸਤਸੰਗੀਓ, ਲੇਖ ਨਾ ਮਿਟਈ ਹੇ ਸਕੀ ਜੋ ਲਿਖਿਆ ਕਰਤਾਰ। ਜਿਹੜੇ ਮੱਥੇ ਤੇ ਲੇਖ ਲਿਖੇ ਨੇ ਮਿਟਦੇ ਨੀ ਪਿਆਰੇ, ਉਹ ਭੋਗਣੇ ਪੈਂਦੇ ਨੇ। ਜਿਹੜੇ ਗੁਰਮੁਖ ਨੇ ਹੱਸ ਕੇ ਭੋਗ ਲੈਂਦੇ ਨੇ, ਪਤਾ ਉਹਨੂੰ ਸਾਡੇ ਇਹ ਕੀਤੇ ਕਰਮ ਨੇ ਭੋਗਣੇ ਪੈਣੇ। ਮਨਮੁਖ ਰੋ ਪਿੱਟ ਕੇ ਭੋਗ ਲੈਂਦਾ, ਭੋਗਣੇ ਦੋਵਾਂ ਨੂੰ ਪੈਂਦੇ ਨੇ, ਇਸ ਲਈ ਇਹ ਕਰਮ ਭੋਗ ਰਹੇ ਹਾਂ।
1: ਸੁਨਤ ਸਾਧ ਤਬ ਨਿਸ਼ਚੈ ਆਇਓ।
0: ਜਿਹੜਾ ਸਾਸੀ ਸਾਧੂ ਪੰਡਿਤ ਸੀ ਜਿਹੜਾ ਪੁੱਛਣ ਆਇਆ ਸੀ, ਮੇਰਾ ਹੱਥ ਕਿਉਂ ਵੱਢਿਆ ਗਿਆ, ਉਹਨੂੰ ਨਿਸ਼ਚਾ ਆ ਗਿਆ, ਉਹਨੂੰ ਭਰੋਸਾ ਆ ਗਿਆ ਜੀ,
1: ਬਿਨਾਂ ਕਰਮ ਦੁੱਖ ਸੁੱਖ ਨਹਿ ਪਾਇਓ।
0: ਉਹਨੇ ਫਿਰ ਸੋਚਿਆ ਕਿ ਬਿਨਾਂ ਕਿਸੇ ਕਰਮ ਤੋਂ ਨਾ ਦੁੱਖ ਮਿਲਦਾ ਤੇ ਨਾ ਸੁੱਖ ਮਿਲਦਾ। ਪਰਿਵਾਰਾਂ ਚ ਆਪਾਂ ਰਹਿੰਦੇ, ਪਰਿਵਾਰ ਸੁਖੀ ਰਹਿਣ, ਬੱਚੇ ਆਗਿਆਕਾਰ ਰਹਿਣ, ਪਤਨੀ ਆਗਿਆਕਾਰ, ਗੁਰਸਿੱਖ ਹੋਏ, ਭਗਤੀ ਬੰਦਗੀ ਕਰੀਏ, ਸਤ ਸੰਗ ਤੇ ਚਾਹੀਏ, ਜਨਮ ਸਫਲ ਕਰੀਏ। ਪਿਆਰਿਓ, ਕਈ ਵਾਰ ਆਪਾਂ ਵੇਖਦੇ ਬੱਚੇ ਆਗਿਆ ਚ ਨਹੀਂ ਰਹਿੰਦੇ, ਇਸਤਰੀ ਆਗਿਆ ਚ ਨਹੀਂ ਰਹਿੰਦੀ, ਆਗਿਆ ਤੋਂ ਦੂਰ ਹੈ। ਇਹਦਾ ਮਤਲਬ ਸਾਡੇ ਪਿਛਲੇ ਜਨਮ ਦੇ ਮਾੜੇ ਕਰਮ ਨੇ, ਉਹੀ ਕਰਮ ਸਾਡੇ

0: ਘਰ ਬੱਚੇ ਬਣ ਕੇ ਇਸਤਰੀ ਬਣ ਕੇ ਆ ਗਏ, ਦੁੱਖ ਭੋਗਣੇ ਪੈਂਦੇ ਨੇ ਪਿਆਰਿਓ। ਕਬੀਰ ਸਾਹਿਬ ਜੀ ਦੀ ਧੀ ਸੋ ਸਤਸੰਗੀਓ, ਉਹ ਚੋਰ ਦੇ ਨਾਲ ਵਿਆਹੀ ਸੀ ਕਬੀਰ ਜੀ ਨੇ, ਲੰਮੀ ਸਾਖੀ ਹੈ। ਜੇਕਰ ਧੀ ਆ ਰਹੀ ਆਪਣੇ ਪੇਕਿਆਂ ਨੂੰ ਮਿਲਣ ਵਾਸਤੇ ਕਬੀਰ ਜੀ ਨੂੰ, ਤੇ ਕਬੀਰ ਜੀ ਵੇਖ ਕੇ ਹੱਸ ਪਏ। ਪੰਜ ਛੇ ਨਿਆਣੇ ਉਹਦੇ ਪਿੱਛੇ ਪਿੱਛੇ ਆ ਰਹੇ ਨੇ, ਕਬੀਰ ਜੀ ਹੱਸ ਪਏ, ਪਿਤਾ ਜੀ ਤੁਸੀਂ ਮੇਰੀ ਗਰੀਬੀ ਤੇ ਹੱਸ ਰਹੇ ਹੋ, ਨੀ ਧੀਏ ਕਰਮਾਂ ਤੇ ਹੱਸ ਰਹੇ ਆ। ਕਹਿ ਲਗੇ ਪਿਤਾ ਜੀ ਕਿਹੜੇ ਕਰਮ ਆ ਜਿਹੜੇ ਤੇਰੇ ਪਿੱਛੇ ਤੁਰੇ ਆਉਂਦੇ ਨਿਆਣੇ, ਇਹ ਪਿਛਲੇ ਜਨਮ ਦੇ ਤੇਰੇ ਕਰਮ ਹੀ ਹੈ ਨਾ। ਜੇ ਤੇ ਪਿਆਰੇ ਚੰਗੇ ਕਰਮ ਕੀਤੇ ਨੇ ਪਿਛਲੇ ਜਨਮ ਚ, ਤੇ ਬੱਚੇ ਆਗਿਆਕਾਰ ਹੋਣਗੇ, ਬੱਚੇ ਮਾਤਾ ਪਿਤਾ ਦੀ ਆਗਿਆ ਚ ਰਹਿਣਗੇ। ਜੇ ਮਾੜੇ ਕਰਮ ਕੀਤੇ ਬੱਚੇ ਆਖੇ ਨੀ ਲੱਗਦੇ, ਮਾਂ ਬਾਪ ਦਾ ਕਹਿਣਾ ਹੀ ਨੀ ਮੰਗਦੇ। ਕਈ ਵੇਖੋ ਬੱਚੇ ਕਿੰਨੇ ਆਗਿਆਕਾਰ ਹੁੰਦੇ, ਮੈਂ ਕਈ ਬੱਚੇ ਵੇਖੇ ਘਰੋਂ ਜਾਣ ਲੱਗੇ ਮਾਂ ਦੇ ਚਰਨਾਂ ਤੇ ਮੱਥਾ ਟੇਕ ਕੇ, ਮਾਂ ਆਗਿਆ ਦਿਓ ਚੱਲੇ ਆ। ਮਾਂ ਸੌ ਸੌ ਅਸੀਸ ਦਿੰਦੀ, ਪੁੱਤ ਜਵਾਨੀਆਂ ਮਾਣ, ਪੁੱਤ ਸੁਖ ਮਾਣ, ਸੁਖ ਭੋਗ। ਗੁਰੂ ਅਰਜਨ ਦੇਵ ਦਾ ਇਤਿਹਾਸ ਆਪਾਂ ਸੁਣਿਆ ਨਾ, ਲਾਹੌਰ ਨੂੰ ਭੇਜਣ ਲੱਗੇ ਪਿਤਾ ਗੁਰੂ ਰਾਮਦਾਸ ਜੀ, ਮਾਤਾ ਜੀ ਦੇ ਚਰਨ ਜੀ ਜਾ ਮੱਥਾ ਟੇਕੇ, ਮਾਂ ਪਿਤਾ ਜੀ ਦੀ ਆਗਿਆ ਹੋਈ ਹੈ, ਲਾਹੌਰ ਨੂੰ ਚੱਲਿਆ ਅਸੀਸ ਦੇ, ਮਾਤਾ ਜੀ ਨੇ ਅਸੀਸ ਦਿੱਤੀ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ। ਇਹ ਮਾਂ ਦੀ ਅਸੀਸ ਸੀ ਕਿ ਤੱਤੀਆਂ ਤਵੀਆਂ ਉੱਤੇ ਬੈਠ ਕੇ ਪਰਮਾਤਮਾ ਨੇ ਵਿਸਰਿਆ ਪਿਆਰਿਓ, ਤੱਤੀਆਂ ਤਵੀਆਂ ਉੱਤੇ ਬੈਠ ਕੇ ਵੀ ਵਾਹਿਗੁਰੂ ਨਹੀਂ ਭੁੱਲਿਆ। ਮੇਰੀਆਂ ਸਤਿਕਾਰਯੋਗ ਭੈਣਾਂ ਬੈਠੀਆਂ ਨੇ, ਬੀਬੀ ਭਾਨੀ ਜੀ ਭਗਤੀ ਦੀ ਮੂਰਤੀ ਨੇ ਪਿਆਰਿਓ, ਉਹਨਾਂ ਦਾ ਪੂਰਾ ਨਾਮ ਸੀ ਬੀਬੀ ਮੋਹਣੀ, ਔਰ ਛੋਟਾ ਨਾਮ ਜਿਹੜਾ ਸੀ ਉਹਨੂੰ ਲਾਡਲੀ ਕਹਿੰਦੇ ਸੀ, ਲਾਡਲੀ। ਪਰ ਜਦੋਂ ਗੁਰੂ ਪਿਤਾ ਗੁਰੂ ਰਾਮ ਅਮਰਦਾਸ ਜੀ ਗੁਰਤਾ ਤੇ ਗੱਦੀ ਦੇ ਬਰਾਜੇ, ਆਪਣੇ ਗੁਰੂ ਪਿਤਾ ਦੀ ਸੇਵਾ ਕੀਤੀ ਪਰਮੇਸ਼ਰ ਜਾਣ ਕੇ, ਖੁਸ਼ ਹੋਏ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਬੜੀਆਂ ਬਖਸ਼ਾਂ ਕੀਤੀਆਂ। ਸੋ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਆਪ ਜੀ ਦੀ ਸ਼ਾਦੀ ਕਰ ਦਿੱਤੀ ਗਈ, ਤਿੰਨ ਪੁੱਤਰ ਆਪ ਦੇ ਘਰ ਵਿੱਚ ਹੋਏ, ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ, ਗੁਰੂ ਅਰਜਨ ਦੇਵ ਜੀ। ਇੱਕ ਦਿਨ ਬੀਬੀ ਭਾਨੀ ਜੀ ਤੇ ਉਹਨਾਂ ਦੇ ਮਾਤਾ ਜੀ ਮਨਸਾ ਦੇਵੀ ਜੀ ਘਰ ਦੇ ਵਿੱਚ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਬੌਲੀ ਸਾਹਿਬ ਤੋਂ ਆਏ ਨੇ, ਘਰ ਦੇ ਵਿੱਚ ਬਹੁਤ ਗਰਮ ਆਵਾਜ਼ਾਂ ਸੁਣੀਆਂ, ਲੜ ਰਹੀਆਂ ਨੇ, ਲੜ ਧੀ ਤੇ ਮਾਂ ਲੜ ਰਹੀਆਂ। ਸਤਸੰਗੀਓ, ਸਾਹਿਬ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਘਰ ਆਏ ਤੇ ਕਹਿਣ ਲੱਗੇ ਮਨਸਾ ਦੇਵੀ ਅੱਜ ਘਰ ਚੋਂ ਬਹੁਤ ਗਰਮ ਆਵਾਜ਼ਾਂ ਆ ਰਹੀਆਂ ਸੀ, ਗਰਮ ਆਵਾਜ਼ਾਂ। ਤੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਮਾਲਕ ਜੀ ਕਿਉਂ ਨਾ ਮੈਂ ਗਰਮ ਹੋਵਾਂ, ਇਹ ਲਾਡਲੀ ਤੁਹਾਡੀ ਧੀ ਜਿਹੜੀ ਹੈ ਨਾ ਇਹ ਧਿਆਨ ਨਹੀਂ ਦਿੰਦੀ, ਛੋਟਾ ਜਿਹਾ ਲਾਲ ਇਹਦਾ ਭਾਵ। ਗੁਰੂ ਅਰਜਨ ਦੇਵ ਜੀ ਰਿੜਦੇ ਨੇ ਛੋਟੇ ਛੋਟੇ, ਜਿਵੇਂ ਬੱਚਾ ਜੇ ਹੱਥਾਂ ਦੇ ਨਾਲ ਪੈਰਾਂ ਨਾਲ ਰਿੜਦਾ ਨਾ, ਕਹਿੰਦੇ ਲਾਲ ਜੀ ਰਿੜਦੇ ਨੇ, ਤੁਹਾਡੇ ਬਹੁਤ ਰਸ ਹੈ, ਇਹ ਧਿਆਨ ਨਹੀਂ ਰੱਖਦੀ। ਇਹਨੇ ਪਾਣੀ ਗਰਮ ਰੱਖਿਆ ਸੀ, ਤੱਤਾ ਉਬਲਦਾ ਪਾਣੀ, ਤੇ ਆਪ ਲੱਗ ਗਈ ਕੰਮੇ, ਤੇ ਮਸਾਂ ਮੈਂ ਕੋਈ ਦਿਨ ਪਹਿਲਾਂ ਨੂੰ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: ਮਾਂ ਤੇ ਕੋਲੇ ਕੱਢ ਕੇ ਨਾ ਵਿੱਚੋਂ ਸਤਸੰਗੀਓ, ਉਤੇ ਰੋਟੀਆਂ ਸੇਕਣ ਵਾਸਤੇ ਜਾਂ ਕੋਈ ਸਬਜ਼ੀ ਗਰਮ ਕਰਨ ਲਈ ਉਤੇ ਰੱਖ ਦਿੰਦੀਆਂ ਬੀਬੀਆਂ ਭੈਣਾਂ। ਕਹਿੰਦੀ ਕੋਲੇ ਬਾਹਰ ਕੱਢੇ ਤੇ ਇਹ ਧਿਆਨ ਇਹਦਾ ਰਿਹਾ ਹੀ ਨਹੀਂ, ਕੰਮੇ ਲੱਗ ਗਈ ਤੇ ਤੁਹਾਡੇ ਦੋਤਾ ਸਾਹਿਬ ਭਾਵ ਗੁਰੂ ਅਰਜਨ ਦੇਵ ਜੀ ਰਿੜਦੇ ਰਿੜਦੇ ਆਏ ਤੇ ਕੋਲਿਆਂ ਨੂੰ ਹੱਥ ਹੀ ਪਾ ਲੈਣ ਲੱਗੇ ਸੀ, ਮੇਰੀ ਜਾਨ ਨਿਕਲ ਗਈ ਭੱਜ ਕੇ ਮੈਂ ਬਚਾਇਆ, ਅੱਜ ਤੇ ਹੱਦ ਹੀ ਹੋ ਗਈ, ਕਿਉਂ ਨਾ ਤੱਤੀ ਹੋਵਾਂ ਮੈਂ, ਕਿਉਂ ਨਾ ਮੈਂ ਤੱਤੇ ਬਚਨ ਕਰਾਂ, ਅੱਜ ਹੱਦ ਹੀ ਹੋ ਗਈ, ਤੱਤਾ ਤਵਾ ਰੋਟੀਆਂ ਪਕਾ ਕੇ ਭੁੱਲ ਹੀ ਗਈ। ਤੁਹਾਡੇ ਦੋਤਾ ਸਾਹਿਬ ਜੀ ਆਏ ਖੇਡਦੇ ਖੇਡਦੇ ਰਿੜਦੇ ਰਿੜਦੇ ਆਏ ਤੇ ਤਵੇ ਦੇ ਉੱਤੇ ਹੱਥ ਹੀ ਰੱਖ ਲੈਣ ਲੱਗੇ ਸੀ, ਮੇਰੀ ਜਾਨ ਹੀ ਨਿਕਲ ਗਈ ਭੱਜ ਕੇ ਮਹਾਂ ਬਚਾਇਆ। ਹੱਸ ਪਏ ਗੁਰੂ ਅਮਰਦਾਸ ਜੀ, ਸੱਚੇ ਪਾਤਸ਼ਾਹ ਤੁਸੀਂ ਹੱਸਦੇ ਹੋ, ਮੇਰੀ ਜਾਨ ਜਲ ਗਈ ਅੱਜ, ਮੈਂ ਤਾਂ ਲੜ ਰਹੀ ਸੀ। ਕਹਿਣ ਲੱਗੇ ਵੇਖ ਮਨਸਾ ਦੇਵੀ, ਜਿੱਦਣ ਤੇਰਾ ਦੋਹਤਰਾ ਤੱਤੀ ਤਵੀ ਤੇ ਬੈਠਿਆ ਉਦਣ ਕੌਣ ਬਚਾਏਗਾ ਉੱਥੇ, ਜਿੱਦਣ ਤੇਰਾ ਦੋਤਾ ਉਬਲਦੀ ਦੇਗ ਵਿੱਚ ਉਬਲੇਗਾ ਉੱਥੇ ਤੂੰ ਬਚਾਉਣ ਜਾਏਗੀ, ਉੱਥੇ ਕੌਣ ਬਚਾਏਗਾ। ਜਿੱਦਣ ਤੱਤੀ ਸੜਦੀ ਰੇਤ ਸੀਸੇ ਚ ਪਈ ਉਦਣ ਕੌਣ ਬਚਾਏਗਾ ਇਹਨੂੰ। ਇਹ ਪਿਆਰੇ ਗੁਰੂ ਮਹਾਰਾਜ ਦੀਆਂ ਇਹ ਕੌਤਕ ਨੇ, ਉਹਨਾਂ ਦੀਆਂ ਕਥਾ ਕਹਾਣੀਆਂ ਨੇ ਪਿਆਰਿਓ। ਸੋ ਗੁਰੂ ਰਾਮਦਾਸ ਜੀ ਕਹਿਣ ਲੱਗੇ, ਉਹ ਕਹਾਣੀ ਰਾਹੀਂ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਕਰਮ ਹੁੰਦੇ ਨੇ ਕਰਮ, ਉਹਨਾਂ ਕਰਮਾਂ ਦੇ ਕਰਕੇ ਹੀ ਇਹ ਸਾਰਾ ਦੁੱਖ ਮਿਲਿਆ ਹੈ ਉਹਨੂੰ। ਲੱਗ ਗਈ ਸਮਝ ਉਸ ਪੰਡਿਤ ਸਾਧੂ ਨੂੰ ਕਿ ਕੋਈ ਮੈਂ ਪਿਛਲੇ ਜਨਮ ਚ ਕਰਮ ਕੀਤਾ ਸੀ ਜਿਸ ਕਾਰਨ ਮੇਰਾ ਹੱਥ ਵੱਢਿਆ ਗਿਆ।
2: ਸ੍ਰੀ ਗੁਰ ਭਣੇ ਸਾਚ ਦਿਜ ਕਹਿਓ।
0: ਉਸ ਵੇਲੇ ਗੁਰੂ ਰਾਮਦਾਸ ਜੀ ਕਹਿਣ ਲੱਗੇ, ਵੇਖੋ ਭਾਈ ਤੀਰਥ ਸੱਭਰਵਾਲ ਜੀ, ਇਹ ਸੱਚ ਬਚਨ ਕਿਹਾ ਹੈ।
2: ਧੀਨ ਬਤਾਏ ਇਤੋ ਦੁਖ ਲਹਿਓ।
0: ਕਹਿਣ ਲੱਗੇ ਕਿ ਮੈਂ ਗਾਂ ਦੇ ਬਾਰੇ ਦੱਸਿਆ ਸੀ, ਮੈਂ ਤਪੱਸਵੀ ਸੀ ਪਿਛਲੇ ਜਨਮ ਵਿਚ, ਕਸਾਈ ਤੋਂ ਗਾਂ ਛੁੱਟ ਗਈ ਤੇ ਗਾਂ ਭੱਜੀ ਜਾ ਰਹੀ ਜੀ ਭਿਆਣੀ, ਤੇ ਕਸਾਈ ਪਿੱਛੇ ਜਾ ਰਿਹਾ ਸੀ। ਉਹਨੇ ਪੁੱਛਿਆ ਕਿ ਅਨੁਗੋਤ ਨੀ ਵੇਖੀ? ਕਹਿੰਦੇ ਮੈਂ ਤਪ ਕਰ ਰਿਹਾ ਸੀ ਤੇ ਤਪ ਕਰਦੇ ਨੇ ਇਸ਼ਾਰਾ ਕਰਤਾ ਇਧਰ ਨੂੰ ਗਈ, ਬੋਲਿਆ ਤੇ ਨੀ, ਇਸ਼ਾਰਾ ਕਰਤਾ ਇਹਨੂੰ ਗਈ ਨੇ। ਉਹ ਕਿਸਾਈ ਨੇ ਗਾਂ ਫੜ ਲਈ, ਉਹਨੂੰ ਕੋਹ ਕੋਹ ਕੇ ਮਾਰ ਦਿੱਤਾ। ਉਹ ਕਰਮ ਕੀਤਾ ਸੀ ਮੈਂ, ਤਾਂ ਮੇਰਾ ਗੁੱਟ ਵੱਢਿਆ ਗਿਆ।
2: ਇਸ਼ਾਰਤ ਕਰ ਜਿਸ ਹੱਥ ਬਤਾਈ।
0: ਜਿਸ ਹੱਥ ਦੇ ਨਾਲ ਇਸ਼ਾਰਾ ਕਰਕੇ ਗਾਂ ਦੱਸੀ ਸੀ ਉਹੀ ਹੱਥ ਵੱਢਿਆ ਗਿਆ।
2: ਸੋ ਕਟਵਾਏ ਪੀਰ ਕੋ ਪਾਈ।
0: ਉਹ ਹੱਥ ਕਟਵਾ ਕੱਟਿਆ ਗਿਆ ਜਿਸ ਕਾਰਨ ਉਸ ਸਾਧੂ ਪੰਡਿਤ ਨੂੰ ਬੜਾ ਭਾਰੀ ਦੁੱਖ ਹੋਇਆ।
2: ਪੂਰਬ ਕਰਮ ਫਲ ਮਿਟ ਤੋ ਨਾ ਹੈ।
0: ਕਹਿੰਦੇ ਜਿਹੜੇ ਪਿਛਲੇ ਜਨਮ ਵਿਚ ਕਰਮ ਕੀਤੇ ਨੇ ਨਾ ਪਿਆਰਿਓ, ਉਹਨਾਂ ਕਰਮਾਂ ਦਾ ਫਲ ਭੋਗਣਾ ਪੈਂਦਾ, ਕਦੇ ਮਿਟਦੇ ਨਹੀਂ ਹਨ।
2: ਸੀਤਾ ਦੁਖ ਪਾਏ ਬਨ ਮਾਹੇ।
0: ਕਹਿੰਦੇ ਵੇਖੋ ਜਿਹੜੀ ਸੀਤਾ ਸੀ ਉਹਨੇ ਜੰਗਲਾਂ ਦੇ ਵਿੱਚ ਕਿੰਨੇ ਦੁੱਖ ਪਾਏ। ਪੰਚਵਟੀ ਦੇ ਜੰਗਲ ਮੱਧ ਪ੍ਰਦੇਸ਼ ਦੇ ਵਿੱਚ ਨੇ ਪਿਆਰਿਓ। 14 ਸਾਲ ਦਾ ਬਨਵਾਸ ਮਿਲਿਆ, ਸੀਤਾ ਨਾਲ ਚਲੀ ਗਈ ਰਾਮ ਜੀ ਦੇ, ਉਥੇ ਬੜੇ ਦੁੱਖ ਪਾਉਣੇ ਪਏ।
2: ਗੁਰ ਦਿਜ ਸੰਤ ਧੀਨ ਦੁਖ ਪਾਵੇ।
0: ਇਸ ਵਾਸਤੇ ਕਹਿੰਦੇ ਨੇ ਕਿ ਧੀਨ ਗਊ ਨੂੰ ਕੋਈ ਦੁੱਖ ਦੇਵੇ, ਕੋਈ ਵਿਦਿਆ ਦਾਤੇ ਨੂੰ ਦੁੱਖ ਦੇਵੇ, ਤੇ ਭਾਈ ਉਹਨੂੰ ਫਿਰ ਇਹ ਕਰਮ ਭੋਗਣੇ ਪੈਂਦੇ ਹਨ।
2: ਜਿਸ ਕੇ ਸੱਚ ਕਹੇ ਹੋਏ ਜਾਵੇ।
0: ਕਹਿੰਦੇ ਜਿਸ ਕੰਮ ਦੇ ਸੱਚ ਕਹਿਣ ਨਾਲ ਸੋ ਕਿਸੇ ਦੀ ਜਾਨ ਜਾਂਦੀ ਹੋਵੇ।
2: ਸੋ ਅਸ ਸੱਚ ਨਰਕ ਮਹਿ ਡਾਰੈ।
0: ਇਹੋ ਜਿਹਾ ਸੱਚ ਜਿਹੜਾ ਹੈ ਇਹ ਜੀਵ ਨੂੰ ਨਰਕਾਂ ਚ ਪਾ ਦਿੰਦਾ। ਮਤਲਬ ਪੁੱਛਿਆ ਸੀ ਮਹਾਰਾਜ ਸ਼ੁਭ ਉਪਦੇਸ਼ ਦਿਓ, ਤੇ ਗੁਰੂ ਜੀ ਕਹਿਣ ਲੱਗੇ ਭਾਈ ਹਮੇਸ਼ਾ ਸੱਚ ਦਾ ਪੱਲਾ ਫੜਨਾ ਚਾਹੀਦਾ, ਝੂਠ ਕਦੇ ਨਹੀਂ ਬੋਲਣਾ ਚਾਹੀਦਾ। ਪਰ ਜਿੱਥੇ ਕਿਤੇ ਜਾਨ ਜਾਂਦੀ ਹੋਵੇ, ਦਿਸਦਾ ਹੋਵੇ ਕਿ ਇਹ ਜਾਨ ਬਚ ਸਕਦੀ ਮੇਰੇ ਝੂਠ ਬੋਲਣ ਨਾਲ, ਉਸ ਥਾਂ ਤੇ ਝੂਠ ਵੀ ਜਿਹੜਾ ਹੈ ਇਹ ਚੰਗਾ। ਜੇ ਉੱਥੇ ਸੱਚ ਬੋਲਦੇ ਸੱਚ ਨਰਕਾਂ ਨੂੰ ਲੈ ਜਾਏਗਾ।
2: ਸੁਮਤ ਵੰਤ ਨਹਿ ਕਬਹੂ ਉਚਾਰੈ।
0: ਜਿਹੜਾ ਸੁਮਤ ਮੰਤ ਸਿਆਣਾ ਵਿਅਕਤੀ ਨੇ ਇਹੋ ਜੇ ਥਾਂ ਤੇ ਕਦੇ ਵੀ ਉਹ ਸੱਚ ਨਹੀਂ ਬੋਲਦਾ, ਉਹ ਗੱਲ ਨੂੰ ਟਾਲਣ ਵਾਸਤੇ ਕਿਸੇ ਦੀ ਜਾਨ ਬਚਾਉਣ ਵਾਸਤੇ ਝੂਠ ਬੋਲ ਕੇ ਤੇ ਜਾਨ ਬਚਾ ਦਿੰਦਾ, ਭਲਾ ਕਰ ਦਿੰਦਾ ਉਹ।
2: ਜਿਸ ਸੱਚ ਤੇ ਦੁੱਖ ਪਾਵੇ ਹੈ ਪ੍ਰਾਣੀ।
0: ਕਹਿਣ ਲੱਗੇ ਕਿ ਜੇ ਉੱਥੇ ਸੱਚ ਬੋਲ ਦਿੱਤਾ ਜਾਵੇ ਤੇ ਜਿਸ ਕਾਰਨ ਪ੍ਰਾਣੀ ਨੂੰ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ।
2: ਸੋ ਨਹਿ ਕਹੇ ਵਿਚਾਰ ਸੁਜਾਨੀ।
0: ਸੋ ਜਿਹੜੇ ਸਿਆਣੇ ਨੇ ਗਿਆਨਮਾਨ ਨੇ ਉਹ ਵਿਚਾਰ ਕੇ ਸੋਚ ਕੇ ਤੇ ਕਦੇ ਵੀ ਉਸ ਥਾਂ ਤੇ ਸੱਚ ਨਹੀਂ ਬੋਲਦੇ, ਉਹ ਝੂਠ ਬੋਲ ਕੇ ਤੇ ਭਲਾ ਕਰ ਦਿੰਦੇ ਹਨ।
2: ਅਪਰ ਸਰਬ ਵਿਵਹਾਰ ਮਝਾਰੇ।
0: ਗੁਰੂ ਰਾਮਦਾਸ ਜੀ ਕਹਿੰਦੇ ਬਾਕੀ ਸਾਰੇ ਕੰਮਾਂ ਦੇ ਵਿੱਚ ਵਿਹਾਰਾਂ ਦੇ ਵਿੱਚ ਸੱਚ ਬੋਲਣਾ ਚਾਹੀਦਾ। ਅੰਮ੍ਰਿਤਸਰ ਸਾਹਿਬ ਇੱਕ ਦੁਕਾਨਦਾਰ ਸੀ ਪਿਆਰਿਓ, ਤੇ ਦੁਕਾਨਦਾਰ ਇੱਕ ਦੂਜੇ ਤੋਂ ਚੀਜ਼ ਲੈਂਦੇ ਨੇ, ਕੋਈ ਚੇਂਜ ਲੈ ਲਈ, ਕੋਈ ਕੁਛ ਲੈ ਲਿਆ, ਤੇ ਉਹ ਦੁਕਾਨਦਾਰ ਕੀ ਕਰਦਾ ਸੀ, ਸੱਚ ਬੋਲ ਦਿੰਦਾ ਸੀ। ਉਹ ਕਹਿੰਦਾ ਭਾਈ ਵੇਖੋ ਮੇਰੇ ਕੋਲ ਟੁੱਟੇ ਪੈਸੇ ਹੈਗੇ ਆ ਪਰ ਮੈਂ ਦੇ ਨਹੀਂ ਸਕਦਾ। ਕਈ ਕਹਿੰਦੇ ਨਹੀਂ ਨਹੀਂ ਹੈ ਕੁਛ ਨਹੀਂ, ਵੇਖੋ ਜੀ ਗੱਲਾਂ ਖਾਲੀ ਪਿਆ, ਉਹਦੇ ਨਾਲ ਪਿਆਰੇ ਹੋ ਨੁਕਸਾਨ ਹੀ ਆ। ਕਹਿੰਦੇ ਕਿ ਸੱਚ ਬੋਲ ਦੇਣਾ ਚਾਹੀਦਾ ਜ਼ਿੰਦਗੀ ਵਿੱਚ, ਹਰੇਕ ਕਾਰਜ ਵਿੱਚ ਸੱਚ ਬੋਲੋ, ਸੱਚ ਦਾ ਪੱਲਾ ਫੜ ਕੇ ਰੱਖੋ। ਸੋ ਗੁਰੂ ਜੀ ਕਹਿਣ ਲੱਗੇ ਭਾਈ ਬਾਕੀ ਹਰੇਕ ਕਾਰ ਵਿਹਾਰ ਦੇ ਸੱਚ ਦਾ ਪੱਲਾ ਫੜਨਾ ਚਾਹੀਦਾ ਹੈ।
2: ਸੁਖ ਹਿਤ ਪਾਵਨ ਸੱਚ ਉਚਾਰੇ।
0: ਸੋ ਇਸ ਲਈ ਸੁਖ ਵਾਸਤੇ ਜਿਹੜਾ ਸੱਚ ਹੈ ਇਹ ਬੋਲਣਾ ਚਾਹੀਦਾ ਹੈ।
2: ਝੂਠ ਸਮਾਨ ਪਾਪ ਨਹਿ ਕੋਈ।
0: ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਝੂਠ ਬੋਲਣਾ ਨਾ ਇਹਦੇ ਬਰਾਬਰ ਕੋਈ ਪਾਪ ਨਹੀਂ ਦੁਨੀਆਂ ਤੇ।
2: ਕਹੈ ਨਾ ਕਬਹੂ ਗੁਰਸਿੱਖ ਜੋਈ।
0: ਜਿਹੜਾ ਗੁਰਸਿੱਖ ਹੈ ਨਾ ਕਦੇ ਵੀ ਜ਼ਿੰਦਗੀ ਚ ਝੂਠ ਨਹੀਂ ਬੋਲਦਾ, ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਭਾਈ।
2: ਜਿਹੇ ਪ੍ਰਾਣੀ ਬਰਬੇ ਤੇ ਛੁੱਟੇ।
0: ਪਰ ਜਿੱਥੇ ਪ੍ਰਾਣੀ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਥਾਂ ਤੇ ਜੇ ਅਸੀਂ ਝੂਠ ਬੋਲ ਦਈਏ ਤੇ ਉਹ ਬਚ ਜਾਏ ਤੇ ਉੱਥੇ ਝੂਠ ਬੋਲ ਦੇਣਾ ਚਾਹੀਦਾ ਹੈ।
2: ਕਿਦੋਂ ਪਰਿਓ ਕਿਹੇ ਸੰਕਟ ਮਿਟੇ।
0: ਜਾਂ ਕੋਈ ਵਿਅਕਤੀ ਸੰਕਟ ਚ ਪੈ ਗਿਆ, ਮੁਸੀਬਤ ਚ, ਉਹਨੂੰ ਬਚਾਉਣਾ, ਉਹਨੂੰ ਛਡਾਉਣਾ, ਉੱਥੇ ਝੂਠ ਬੋਲ ਦੇਵੋ।
2: ਹਾਂ, ਝੂਠ ਹੈ ਸੱਚ ਸਮਾਨ,
0: ਉਸ ਥਾਂ ਤੇ ਬੋਲਿਆ ਜਿਹੜਾ ਝੂਠ ਹੈ ਨਾ, ਉਹ ਵੀ ਸੱਚ ਵਰਗਾ ਹੀ ਹੈ।
2: ਪਰ ਹਿਤ ਹੋਤੇ ਕਰਹਿ ਬਖਾਨ,
0: ਪਰ ਹਿਤ ਲਈ ਪਰਾਏ ਭਲੇ ਲਈ ਝੂਠ ਬੋਲ ਦੇਵੇ।
2: ਗੁਰ ਤੇ ਬਚਨ ਤੀਰਥੇ ਸੁਨੇ,
0: ਭਾਈ ਤੀਰਥਾ ਜੀ ਸੱਭਰਵਾਲ ਉਹਨਾਂ ਨੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਤੋਂ ਬਚਨ ਸੁਣਿਆ।
2: ਕਰੇ ਕਮਾਵਨ ਤਿਮ ਮਨ ਮੰਨੇ,
0: ਸੋ ਸੱਚੇ ਪਾਤਸ਼ਾਹ ਦਾ ਬਚਨ ਸੱਤ ਬਚਨ ਕਹਿ ਕੇ ਮੰਨਿਆ ਤੇ ਉਸ ਬਚਨ ਦੀ ਕਮਾਈ ਕੀਤੀ।
2: ਬੋਲਤ ਸੱਚ ਪਰਮ ਗਤ ਪਾਈ,
0: ਸੋ ਸਾਰੀ ਜ਼ਿੰਦਗੀ ਸੱਚ ਦਾ ਪੱਲਾ ਫੜ ਲਿਆ ਤੇ ਪਰਮ ਗਤੀ ਪ੍ਰਾਪਤ ਕੀਤੀ, ਕੇਵਲ ਮੁਕਤੀ ਪਾ ਲਈ।
2: ਪਰਿਓ ਰਹਿਓ ਸਤ ਗੁਰ ਸ਼ਰਨਾਈ,
0: ਸੋ ਸਾਰੀ ਜ਼ਿੰਦਗੀ ਭਾਈ ਤੀਰਥਾ ਜੀ ਸੱਭਰਵਾਲ ਇਹ ਗੁਰੂ ਦੀ ਸ਼ਰਨ ਪਿਆ ਰਿਹਾ।
2: ਬਿਸ਼ਨ ਦਾਸ ਮਾਣਕ ਚੰਦ ਪੂਰੋ,
0: ਭਾਈ ਬਿਸ਼ਨ ਦਾਸ ਜੀ ਤੇ ਭਾਈ ਮਾਣਕ ਚੰਦ ਜੀ ਪੂਰੋ,
2: ਤਿਨਹੋ ਆਏ ਗੁਰੂ ਹਜੂਰੋ,
0: ਇਹ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੇ ਹਜੂਰ ਆਏ ਗੁਰਸਿੱਖ।
2: ਚਰਨ ਕਮਲ ਪਾਰ ਕਰਿਓ ਪ੍ਰਣਾਮ,
0: ਇਹਨਾਂ ਨੇ ਆ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਪਿਆਰਿਓ, ਆਪਾਂ ਗੁਰੂ ਚਰਨਾਂ ਚ ਮੱਥਾ ਟੇਕਦੇ ਆ ਕਿ ਕਿਉਂ ਟੇਕਦੇ ਆ, ਇਹ ਕੋਈ ਸਵਾਲ ਸਾਨੂੰ ਕਰ ਦੇਵੇ ਕਿ ਮੱਥਾ ਟੇਕਣ ਦਾ ਕਾਰਨ ਕੀ ਹੈ, ਕਿਉਂ ਮੱਥਾ ਟੇਕਦੇ ਹਾਂ। ਤੇ ਬਾਣੀ ਚ ਲਿਖਿਆ ਹੈ, ਤੁਦ ਨੂੰ ਨਿਮਣ ਮੰਨਣ ਤੇਰਾ ਨਾਉ। ਇਹ ਵਚਨ ਹੈ, ਤੁਦ ਨੂੰ ਨਿਮਣ ਮੰਨਣ ਤੇਰਾ ਨਾਉ। ਆਪਾਂ ਘਰ ਚ ਆ, ਪਿਤਾ ਜੀ ਸਤਿਕਾਰ ਜੋ ਬੈਠੇ ਨੇ, ਸਾਡਾ ਦਾਦਾ ਜੀ ਘਰ ਚ ਦਾਦਾ ਜੀ ਬੈਠੇ ਨੇ, ਉਹ ਕਿਸੇ ਬੱਚੇ ਨੂੰ ਕਹਿੰਦੇ ਨੇ, ਪੁੱਤ ਜਾ ਉੱਥੇ ਪਾਣੀ ਲਿਆ ਕੇ ਦੇ। ਸੱਤ ਵਜਨ ਜੀ ਸਿਰ ਝੁਕਾ ਲਿਆ ਨਾ ਆਪਾਂ, ਸੱਤ ਵਜਨ ਜੀ ਲਿਆਉਣਾ ਮੈਂ ਹੁਣੇ ਜੀ। ਏਦਾਂ ਜੋ ਗੁਰੂ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਨੂੰ ਸੱਤ ਵਜਨ ਕਹਿ ਕੇ ਮੰਨਣਾ, ਮੱਥਾ ਟੇਕਣ ਦਾ ਮਤਲਬ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ। ਹੇ ਸੱਚੇ ਪਾਤਸ਼ਾਹ, ਮੈਂ ਤੁਹਾਡਾ ਉਪਦੇਸ਼ ਮੰਨਦਾ ਹਾਂ, ਇਹ ਮੱਥਾ ਟੇਕਣ ਦਾ ਮਤਲਬ ਹੈ। ਇਹ ਨੀ ਕਿ ਇੱਥੇ ਮੱਥਾ ਟੇਕ ਲਿਆ, ਜੋ ਗੁਰੂ ਨੇ ਕਿਹਾ ਉਹ ਮੰਨਣਾ ਹੀ ਨਹੀਂ, ਕੋਈ ਫਾਇਦਾ ਹੀ ਨਹੀਂ ਪਿਆਰਿਓ। ਇਸ ਲਈ ਗੁਰੂ ਚਰਨਾਂ ਚ ਆ ਕੇ ਸ਼ਰਧਾ ਨਾਲ, ਸਤਿਕਾਰ ਨਾਲ, ਪਿਆਰ ਨਾਲ ਮੱਥਾ ਟੇਕਣਾ ਚਾਹੀਦਾ। ਕਿਸੇ ਕਵੀ ਨੇ ਲਿਖਿਆ, ਵਿਦਵਾਨ ਨੇ, ਕਹਿੰਦੇ ਸੀਸ ਨਿਵਾਏ ਗਿਰ ਪਰੇ ਬਹੁ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈਏ ਲੱਗੇ ਨਾ ਜਮ ਕੀ ਚੋਟ। ਕਹਿੰਦੇ ਸਿਰ ਨਵਾਉਣ ਨਾਲ, ਜਿਹੜੇ ਸਿਰ ਤੇ ਭਾਰ ਚੁੱਕਿਆ ਨਾ ਪਾਪਾਂ ਦਾ, ਉਹ ਪੰਡ ਜਿਹੜੀ ਭਾਰੀ ਸਿਰ ਤੇ ਪਾਪਾਂ ਦੀ, ਉਹ ਡਿੱਗ ਪੈਂਦੀ ਇੱਥੇ ਗੁਰੂ ਚਰਨਾਂ ਚ, ਤਾਂ ਤੇ ਸੀਸ ਨਿਵਾਈਏ। ਇਸ ਵਾਸਤੇ ਭਾਈ ਗੁਰੂ ਦੇ ਚਰਨਾਂ ਚ ਆ ਕੇ ਸਿਰ ਝੁਕਾਉਣਾ ਚਾਹੀਦਾ ਹੈ, ਲੱਗੇ ਨਾ ਜਮ ਕੀ ਚੋਟ, ਫਿਰ ਜਮਾਂ ਦਾ ਡੰਡਾ ਨੀ ਸਿਰ ਚ ਪਏਗਾ। ਦੂਸਰੀ ਬੇਨਤੀ, ਨਮਸਕਾਰ ਕਰਨ ਦਾ ਤਰੀਕਾ ਕੀ ਹੈ, ਮਰਿਆਦਾ ਕੀ ਹੈ, ਇਹ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ ਤੇ ਰੋਜ਼ ਆਪਾਂ ਪੜ੍ਹਦੇ ਹਾਂ, ਕਰ ਡੰਡੋਤ ਪੁੰਨ ਵੱਡਾ ਹੇ। ਜਿਹੜੀ ਬਾਣੀ ਹੈ ਸੋਹਿਲਾ ਸਾਹਿਬ, ਸੋਹਿਲਾ ਸਾਹਿਬ ਦੀ ਜਿਹੜੀ ਬਾਣੀ ਹੈ ਸਾਡੇ ਨਿਤਨੇਮ ਦੀ ਬਾਣੀ ਪਿਆਰਿਓ, ਇਹ ਤਿੰਨ ਥਾਂ ਤੇ ਪੜ੍ਹੀ ਜਾਂਦੀ, ਤਿੰਨ ਥਾਂ ਤੇ। ਇੱਕ ਤਾਂ ਆਪਾਂ ਪੜ੍ਹਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਸੁੱਖ ਆਸਣ ਦੀ ਸੇਵਾ ਸੂਰਜ ਛਿਪੇ ਤੋਂ ਬਾਅਦ ਚ ਹੁੰਦੀ ਹੈ, ਇਹ ਵੀ ਖਿਆਲ ਕਰਨਾ। ਜੇ ਸੂਰਜ ਅਜੇ ਹੈਗਾ ਵਾ, ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰ ਰਹੇ ਹਾਂ ਮਹਾਰਾਜ ਜੀ ਦਾ, ਉੱਥੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਪੜ੍ਹ ਸਕਦੇ ਜਾਂ ਚੌਪੀ ਸਾਹਿਬ ਦਾ ਪਾਠ ਕਰ ਸਕਦੇ ਆ। ਸੂਰਜ ਛਿਪੇ ਤੋਂ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਸੁੱਖ ਆਸਣ ਕਰਨਾ ਨਾ ਪਿਆਰਿਓ, ਉਦੋਂ ਸੋਹਿਲਾ ਸਾਹਿਬ ਪੜ੍ਹੀਦਾ ਆਪਾਂ, ਇਹ ਮਰਿਆਦਾ ਗੁਰੂ ਘਰ ਦੀ। ਦੂਸਰੇ ਨੰਬਰ ਤੇ ਸਾਡਾ ਨਿਤਨੇਮ ਹੈ, ਜਿਹੜੇ ਗੁਰੂ ਦੇ ਸਿੱਖ ਨੇ, ਅਮਰਧਾਰੀ ਹੈ ਜਾਂ ਗੁਰੂ ਦੇ ਲੜ ਲੱਗਿਆ ਗੁਰੂ ਦਾ ਸਿੱਖ, ਸੌਣ ਲੱਗਿਆ ਪੰਜ ਇਸ਼ਨਾਨਾਂ ਕਰਕੇ, ਸੋਹਿਲੇ ਸਾਹਿਬ ਦਾ ਪਾਠ ਕਰਕੇ, ਗੁਰੂ ਚਰਨਾਂ ਚ ਅਰਦਾਸ ਕਰਕੇ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਮਹਾਰਾਜ, ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਹੋਇਆ, ਰਹਿਣ ਆਈ ਹੈ ਸੁੱਖਾਂ ਨਾਲ ਬਤੀਤ ਕਰਵਾ ਲੈਣੀ, ਸਾਰਾ ਦਿਨ ਮਹਾਰਾਜ ਬੇਅੰਤ ਭੁੱਲਾਂ ਹੋਈਆਂ ਬਖਸ਼ ਲੈਣਾ, ਕਿਰਪਾ ਕਰਨੀ ਸਤਸੰਗੀਓ। ਇਸ ਤਰੀਕੇ ਨਾਲ ਰਾਤ ਨੂੰ ਸੌਣ ਲੱਗਿਆ ਸੋਹਿਲਾ ਸਾਹਿਬ ਪੜ੍ਹਨਾ, ਦੋ ਗਏ, ਹੁਣ ਤੀਸਰੀ ਵਾਰ ਪੜ੍ਹਨਾ, ਉਹ ਕਿੱਥੇ ਪੜ੍ਹੀਦਾ ਪਿਆਰਿਓ। ਸ਼ਾਇਦ ਕੋਈ ਸੰਗਤਾਂ ਨੂੰ ਸਮਝ ਹੋਏਗੀ ਕਿ ਜਦੋਂ ਦੁਨੀਆਂ ਤੋਂ ਜਾਂਦਾ ਕੋਈ ਵਿਅਕਤੀ, ਸਾਰਿਆਂ ਜਾਣਾ, ਅਸਾਂ ਪੇ ਉੱਥੇ ਜਾਣਾ, ਜਿੱਥੇ ਚਲਾ ਗਿਆ ਨਾ ਵਿਅਕਤੀ ਉੱਥੇ ਅਸੀਂ ਵੀ ਜਾਣਾ। ਸੋ ਜਦੋਂ ਕੋਈ ਸਰੀਰ ਸੜ ਜਾਂਦਾ ਪ੍ਰਾਣੀ, ਉਹਦਾ ਅੰਤਮ ਸੰਸਕਾਰ ਕਰਦੇ ਹਾਂ, ਅੱਧਾ ਸੰਸਕਾਰ ਜਦੋਂ ਹੋ ਜਾਂਦਾ ਤਾਂ ਸੋਹਿਲੇ ਸਾਹਿਬ ਬਾਣੀ ਦਾ ਜਾਪ ਕੀਤਾ ਜਾਂਦਾ, ਰੱਖਿਆ ਕਰਦਾ, ਭਲਾ ਕਰਦੀ ਹੈ ਬਾਣੀ ਪਵਿੱਤਰ ਸਤਸੰਗੀਓ। ਇਹਦੇ ਚ ਇੱਕ ਬਚਨ ਆਉਂਦਾ ਹੈ, ਜਦੋਂ ਆਪਾਂ ਸੋਹਿਲਾ ਸਾਹਿਬ ਪੜ੍ਹਦੇ ਹਾਂ, ਉਹ ਚ ਇੱਕ ਬਚਨ ਪੜ੍ਹਦੇ ਹਾਂ ਆਪਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਇਹ ਚ ਬਚਨ ਹੈ ਨਾ, ਸੰਬਤ ਸਾਹਾ ਲਿਖਿਆ, ਇਹਦਾ ਅਰਥ ਪਿਆਰਿਓ, ਜਦੋਂ ਕਿਸੇ ਬੱਚੀ ਦਾ ਆਪਾਂ ਵਿਆਹ ਕਾਰਜ ਰੱਖਦੇ ਹਾਂ, ਸਾਰੀ ਵਿਚਾਰ ਕਰਕੇ, ਸੋਚ ਸੋਚ ਕੇ, ਪਰਿਵਾਰ ਨਾਲ ਵਿਚਾਰ ਕਰਕੇ, ਪਰਿਵਾਰ ਦੇ ਮੈਂਬਰ ਬਹਿ ਕੇ ਸਿਆਣੇ ਵਿਚਾਰ ਕਰ ਲੈਂਦੇ ਨੇ। ਇੱਕ ਹੋਰ ਬੇਨਤੀ, ਇਹ ਨਾਲ ਨਾਲ ਕੁਝ ਨੁਕਤੇ ਸਾਂਝੇ ਕਰਨੇ ਜ਼ਰੂਰੀ ਨੇ। ਜਦੋਂ ਵੀ ਗੁਰੂ ਦੇ ਸਿੱਖ ਨੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਕਰਨੇ ਆ ਨਾ, ਕਦੇ ਵੀ ਚੰਗੀ ਤੇ ਮਾੜੀ ਥਿੱਤ ਦੀ ਵਿਚਾਰ ਨਹੀਂ ਕਰਨੀ। ਆ ਦਿਨ ਮਾੜਾ ਹੈ, ਆ ਥਿੱਤ ਮਾੜੀ ਹੈ, ਚੰਗੀ ਹੈ, ਕਿਸੇ ਪੰਡਤਾਂ ਕੋਲ ਵਿਦਵਾਨਾਂ ਕੋਲ ਤੁਰੇ ਫਿਰੋ, ਥਿੱਤਾਂ ਵਾਰਾਂ ਪੁੱਛਦੇ ਫਿਰੋ, ਚੰਗਾ ਮਾੜਾ ਸਗਨ ਅਪਸਗਨ ਪੁੱਛਦੇ ਰਹੋ ਪਿਆਰਿਓ, ਗੁਰੂ ਦੇ ਸਿੱਖ ਨੇ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ, ਥਿੱਤੀ ਵਾਰ ਸੇਵੇ ਮੁਗਧ ਗਵਾਰ। ਕੀ ਬਚਨ ਹੈ? ਥਿੱਤੀ ਵਾਰ ਸੇਵੇ ਮੁਗਧ ਗਵਾਰ। ਜਿਹੜਾ ਥਿੱਤਾਂ ਤੇ ਵਾਰਾਂ ਦੇ ਵਿਚਾਰ ਕਰਦਾ ਮਹਾਂਮੂਰਖ ਬੰਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ। ਇਹ ਵੀ ਬਚਨ ਉਹਦਾ ਗੁਰੂ ਗ੍ਰੰਥ ਸਾਹਿਬ ਚ, ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾਵ ਹੈ। ਇਹ ਸਗਨ ਅਪਸਗਨ ਹੁੰਦੇ ਨੇ, ਲੱਗਦੇ ਨੇ। ਲੱਗਦੇ ਕਿਹਨੂੰ ਆ? ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ, ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ, ਜਿਹੜੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਪਿਆਰੇ, ਉਹ ਸਗਨ ਅਪਸਗਨ ਤਿਸ ਕੋ ਲੱਗੇ, ਉਹਨਾਂ ਨੂੰ ਜ਼ਰੂਰ ਲੱਗਦੇ ਨੇ। ਘਰੋਂ ਤੁਰ ਲੱਗੇ ਛਿੱਕ ਮਾਰ ਦਿੱਤੀ ਤੇ ਸਤਸੰਗੀ ਉਹ ਅਪਸਗਨ ਮੰਨ ਲੈਂਦੇ। ਜਿਹੜਾ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਹੈ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਗੁਰੂ ਚਰਨਾਂ ਨਾਲ ਜੁੜਿਆ, ਸੇਵਾ ਕਰਦਾ, ਸੰਗਤ ਕਰਦਾ, ਉਹਨੂੰ ਕੋਈ ਵਿਚਾਰ ਨਹੀਂ। ਉਹ ਕਦੇ ਵੀ ਵਿਚਾਰ ਨਾ ਕਰੇ ਪਿੱਛੋਂ ਆਵਾਜ਼ ਮਾਰਤੀ ਜੀ ਆ ਹੋ ਗਿਆ ਜੀ, ਗੁਰੂ ਦਾ ਸਿੱਖ ਵਿਚਾਰ ਨਹੀਂ ਕਰਦਾ। ਜਿਹੜਾ ਗੁਰੂ ਨਾਲ ਟੁੱਟਾ, ਬਾਣੀ ਨਹੀਂ ਪੜ੍ਹਦਾ, ਸਿਮਰਨ ਨਹੀਂ ਕਰਦਾ, ਉਹਨੂੰ ਜ਼ਰੂਰ ਇਹ ਚੀਜ਼ਾਂ ਲੱਗਦੀਆਂ ਨੇ। ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ, ਜਿਹਨੂੰ ਰੱਬ ਨਹੀਂ ਯਾਦ ਆਉਂਦਾ, ਉਹਨੂੰ ਚੀਜ਼ਾਂ ਇਹ ਲੱਗਦੀਆਂ ਜ਼ਰੂਰ ਨੇ। ਇਸ ਲਈ ਸਤਸੰਗੀ ਜਦੋਂ ਵੀ ਆਪਾਂ ਬੱਚਿਆਂ ਦੇ ਆਨੰਦ ਕਾਰਜ ਕਰਨੇ ਨੇ, ਇਹ ਵਿਚਾਰ ਆਪਾਂ ਕਰ ਸਕਦੇ ਹਾਂ ਕਿ ਗਰਮੀ ਦੀ ਵਿਚਾਰ ਕਰ ਲਓ, ਛੁੱਟੀ ਦੀ ਵਿਚਾਰ ਕਰ ਲਓ ਕਿ ਆਪਾਂ ਨੂੰ ਬੱਚਿਆਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਛੁੱਟੀ ਹੋਵੇ ਉਸ ਦਿਨ, ਇਹ ਤੇ ਵਿਚਾਰ ਕਰ ਸਕਦੇ ਹਾਂ। ਮੌਸਮ ਦੀ ਵਿਚਾਰ ਕਰ ਲਓ ਕਿ ਠੀਕ ਠਾਕ ਮੌਸਮ ਹੋਵੇ, ਗਰਮੀ ਵੀ ਨਾ ਹੋਵੇ, ਬਹੁਤੀ ਠੰਡ ਵੀ ਨਾ ਹੋਵੇ, ਇਹ ਵਿਚਾਰ ਕਰ ਸਕਦੇ। ਜੇ ਮਾੜੀ ਤੇ ਚੰਗੀ ਥਿੱਤ ਦੀ ਵਿਚਾਰ ਕਰਨੀ ਹੈ, ਸਗਨ ਅਪਸਗਨ ਵਿਚਾਰਨੇ ਨੇ, ਇਹ ਗੁਰੂ ਦਾ ਹੁਕਮ ਨਹੀਂ ਪਿਆਰਿਓ। ਸੱਚੇ ਪਾਤਸ਼ਾਹ ਦੀ ਬਾਣੀ ਚ ਲਿਖਿਆ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉਪਰ ਏਕੰਕਾਰ। ਜਦੋਂ ਬੱਚੀ ਦੇ ਵਿਆਹ ਕਾਰਜ ਰੱਖਣੇ ਨੇ, ਵਿਚਾਰ ਕਰਕੇ ਘਰ ਦੇ ਵਿੱਚ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਕਰਕੇ ਵਿਚਾਰ, ਦਿਨ ਮਿਥ ਲਿਆ, ਸਾਹੇ ਚਿੱਠੀ ਲਿਖਣੀ ਹੈ। ਸਾਹੇ ਚਿੱਠੀ ਲਿਖਣ ਤੋਂ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੈ ਕੇ ਸਾਹੇ ਚਿੱਠੀ ਲਿਖ ਦੇ, ਸਾਰੇ ਵਿਘਨ ਨਾਸ ਹੋ ਜਾਣਗੇ, ਕੋਈ ਵਿਘਨ ਨਹੀਂ ਲੱਗੇਗਾ ਪਿਆਰਿਓ। ਇਸ ਲਈ ਜਦੋਂ ਵੀ ਕੋਈ ਕਾਰਜ ਕਰਨਾ ਹੈ, ਉਸ ਕਾਰਜ ਦੇ ਵਿੱਚ ਗੁਰੂ ਮਹਾਰਾਜ ਅੱਗੇ ਨਮਸਕਾਰ ਕਰਕੇ, ਅਰਦਾਸ ਕਰਕੇ ਕਾਰਜ ਕਰਨੇ। ਮੈਂ ਬੇਨਤੀ ਕਰਿਆ ਸੀ, ਸੋਹਿਲਾ ਸਾਹਿਬ ਪੜ੍ਹਦੇ ਹਾਂ, ਉਹ ਚ ਲਿਖਿਆ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਸੰਬਤ ਦਾ ਅਰਥ ਹੈ ਸਤਸੰਗਿਓ ਸਾਲ, ਸੰਬਤ ਸਾਹਾ ਲਿਖਿਆ, ਚੰਗੀ ਤਰ੍ਹਾਂ ਵਿਚਾਰ ਕਰ ਲਈ ਬੈਠ ਕੇ ਭੈਣ ਭਰਾਵਾਂ ਨੇ, ਪਰਿਵਾਰ ਨੇ, ਫਲਾਣਾ ਫਲਾਣਾ ਦਿਨ, ਫਲਾਣੀ ਤਰੀਕ, ਉਦਨ ਸਾਹਿਬ ਚਿੱਠੀ ਲਿਖਣੀ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਸਾਹਿਬ ਚਿੱਠੀ ਲਿਖ ਕੇ ਭੇਜ ਦਿੱਤੀ, ਦਿਨ ਮੁਕਰਰ ਕਰ ਲਿਆ, ਵਿਆਹ ਦਾ ਦਿਨ ਆ ਗਿਆ। ਸਤਸੰਗੀ ਉਹ ਫਿਰ ਕੀ ਕਰਦੇ ਨੇ, ਜਿਹੜੀ ਬੱਚੀ ਹੈ ਜਿਹਦਾ ਵਿਆਹ ਹੈ, ਉਹਦੇ ਸਿਰ ਚ ਤੇਲ ਪਾ ਕੇ ਉਹਦੀਆਂ ਚਾਚੀਆਂ ਤਾਈਆਂ ਆਦਿਕ ਤੇ ਗੀਤ ਗਾਉਂਦੀਆਂ ਨੇ। ਉਹ ਗੀਤ ਕੁਛ ਹੁੰਦੇ ਨੇ ਖੁਸ਼ੀ ਦੇ ਤੇ ਕੁਛ ਹੁੰਦੇ ਨੇ ਗਮੀ ਦੇ, ਕੁਛ ਹੁੰਦੇ ਨੇ ਵਿਰਾਗ ਦੇ ਤੇ ਕੁਝ ਉਹਦੇ ਖੁਸ਼ੀ ਦੇ। ਵਿਰਾਗ ਦੇ ਕਿਉਂ? ਵਿਰਾਗ ਦੇ ਇਹ ਹੁੰਦੇ, ਅਸੀਂ ਧੀ ਨੂੰ ਪਾਲਿਆ ਫੁੱਲਾਂ ਵਾਂਗ, ਹੁਣ ਪਰਾਏ ਘਰ ਭੇਜ ਰਹੇ ਹਾਂ, ਇਹਨੂੰ ਸਾਡੇ ਤੋਂ ਦੂਰ ਜਾ ਰਹੀ ਹੈ। ਖੁਸ਼ੀ ਕੀ? ਇਹ ਆਪਣੇ ਘਰ ਜਾ ਰਹੀ ਹੈ, ਇਹ ਆਪਣੇ ਮਾਲਕ ਦੇ ਕੋਲ ਜਾ ਰਹੀ ਹੈ। ਇਸ ਵਾਸਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਆਪਾਂ ਪਾਠ ਕਰਦੇ ਹਾਂ ਕਿ ਵਾਹਿਗੁਰੂ, ਇਹ ਜੀਵ ਆਤਮਾ ਭੇਜੀ ਸੀ ਤੇਰੇ ਦਰ ਤੋਂ, ਸੱਦਾ ਆ ਗਿਆ ਤੇ ਤੇਰੇ ਕੋਲ ਆ ਰਹੀ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਇਹਦਾ ਕਾਰਨ ਇਹ ਹੈ ਕਿ ਇੱਕ ਤਾਂ ਸਾਡੇ ਤੋਂ ਇਹ ਸਰੀਰ ਦੂਰ ਹੋ ਰਿਹਾ, ਇਹ ਵਿਰਾਗ ਹੈ। ਦੂਜੇ ਨੰਬਰ ਤੇ ਆਪਣੇ ਘਰ ਜਾ ਰਿਹਾ, ਪਰਮਾਤਮਾ ਦੇ, ਜਿੱਥੋਂ ਆਇਆ ਸੀ ਉੱਥੇ ਜਾ ਰਿਹਾ। ਇਸ ਲਈ ਸੋਹਿਲੇ ਸਾਹਿਬ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਘਰ ਡੰਡੋਤ ਪੁੰਨ ਵੱਡਾ ਹੈ, ਤੇ ਮੈਂ ਬੇਨਤੀ ਕਰ ਰਹੀ ਸੀ ਮੱਥਾ ਟੇਕਣ ਦੀ ਮਰਯਾਦਾ ਕੀ ਹੈ। ਇੱਕ ਤਾਂ ਡੰਡੇ ਵਾਂਗ ਸਿੱਧੇ ਲੰਮੇ ਪੈ ਜਾਣਾ, ਕਿਤੇ ਕਿਤੇ ਵੇਖੋ ਕੋਈ ਗੁਰੂ ਦਾ ਸਿੱਖ ਮੱਥਾ ਟੇਕਦਾ, ਸਾਨੂੰ ਉਪਰਾ ਜਿਹਾ ਲੱਗਦਾ, ਉਪਰਾ ਜਿਹਾ ਐਂ ਡੰਡੇ ਵਾਂਗ ਸਿੱਧਾ ਪੈ ਗਿਆ, ਹੱਥ ਅੱਗੇ ਨੂੰ, ਪੈਰ ਪਿੱਛੇ ਨੂੰ, ਤੇ ਗੁਰੂ ਜੀ ਕਹਿੰਦੇ ਇਹ ਡੰਡੇ ਵਾਂਗ ਸਿੱਧਾ ਲੰਮੇ ਪੈ ਜਾਣਾ ਬਹੁਤ ਪੁੰਨ ਲੱਗਦਾ ਜੇ। मैं नहीं कह रहा रोज पढ़ते कर डंडौत पुन वड्डा हे बहुत वड्डा पुन है। दूजी हुंदी है नमस्कार अष्टांग। जो गुरु चरणा च मत्था टेकना साढ़े अठ अंग जड़े ने यह धरती ते लगने चाहिए ने। अष्टांग अठ का अर्थ अठ ते अष्टांग अष्टांग का अर्थ शरीर के अंग अष्ट अंग। सो किहड़े साडा नक मत्था हथ सत्संगी पैर ते गोडे ये साढ़े धरती ते लागण लगन ते फिर मत्था प्रमाण। ये नहीं माड़ा जाए सिर किया ते चुक लिया हुण मोर लाउने आपां स्टैंप मोर उहनूं कागज उत्ते लाइए ना ता ही चुक लिए इदा ऐ करके तो उहदे अखर पुठे रहने मोर दे उत्ते अखर पुठे हुंदे ने। जदों शाही ला के कागज उत्ते लाया जोर दी फिर उहदे कीवे ने आपां सीधे अखर उहदे कागज उत्ते अखर छाप गए उह सीधे ने मोर ते पुठे ने। इहदा साडा जिहड़ा मस्तक है ना मत्था इहनूं भावना की श्रद्धा की शाही ला के गुरु चरणा च मत्था टेक के चंगी तरह चरणा च मारे दे ला के हे सच्चे पातशाह मेहर कर ते मत्थे दे जिहड़े पुठे कर्म ने सिद्धे हो जांदे प्यारिओ। इत्थे इह गुरु दे प्यारे आए है गुरु रामदास जी महाराज जी दे चरणा ते सीस रख के मत्था टेकिया इन्हां ने
2: बैठ करियो दर्शन अभिराम।
0: सो बैठ गए सचे पातशाह जी दे पवित्र दर्शन दीदार कीते अंतर गुर आराधना जेहवा जप गुर नाओ नेत्री सतगुर पेखना श्रवणी सुनना गुर नाओ। संगत विच आ के की करना अंतर गुर आराधना जेहवा जप गुर नाओ नेत्री सतगुर पेखना श्रवणी सुनना गुर नाओ सतगुर सेती रत्या दरगह पाई उठाओ। इस लई गुरु दे सिख बैठ गए बैठ के सचे पातशाह जी दे अखियां नाल दीदार कीते
2: हाथ जोर कर अर्ज गुजारी।
0: फिर इन्हां गुरसिखां ने हाथ जोड़े ते सचे पातशाह जी दे अगे अर्ज कीती बेनती कीती
2: जन्म मरण ते लेहो उबारी।
0: हे सचे पातशाह प्रभ जन्म मरण निवार हार परयो द्वार एक दुख राम राय काटो मेरा अगन दहे अर गर्भ बसेरा किरत करम के विछुड़े कर कृपा मेलो राम चार कुंट दहदिस भरमे थक आए प्रभ की साम। सचे पातशाह मेहर करो साडा जम्मण मरण निवृत कर दियो जी
2: सहत कुटुंब होए कल्याणी।
0: सचे पातशाह असी परिवार दे समेत तर जाइए साडा परिवार भी सचे पातशाह नाम सिमरन बंदगी भगती नाल जोड़ के तर जावे
2: आस की जहै उपदेश महाने।
0: हे सचे पातशाह आस दा भाव ऐसा महान उपदेश देवो साडा भी भला हो जाए साडे जेड़े जीव ने साडे जेड़े परिवार दे मैंबर ने कर्मा अनुसार कठे होए आ ये तर जाण।
2: करियो वाक तब श्री गुरदेवा।
0: श्री गुरदेव धन गुरु रामदास जी ने बेनती प्रमाण कीती है भाई बिशन दास जी माणक चंद आदक इन्हां दी बेनती मन्नी ते वचन कीता गुरां ने
2: करहो आप गुर सिखियन सेवा।
0: कहण लगे भाई जे तरना चाहुंदे हो ना गुरसिखां दी सेवा करिया करो गुरसिखां दी लोड़वंद गुरसिख है उहदी सेवा करनी कोई गरीब है उहदी मदद कर देनी कोई साडे तों पछड़ गया उहदी मदद कर देनी कोई कमजोर है उहदी मदद कर देनी कोई परिवार सत्संगीओ संकट दे विच है उहदी किसे ना किसे तरीके नाल सहायता सेवा कर देनी। इसलिए गुरसिखां दी सेवा करना करो
2: बनता सोत तदजा सिख राव हो।
0: ते कहण लगे कि उस वेले बनता कहिंदे इस्त्री नूं सोत पुत्तर नूं तनजा घरवाली नूं सिख रावो सिख्या देना करो शुभ सिख्या कि हरेक लोड़वंद दी सेवा करनी है।
2: कहे तिन के सेवा करे वाव हो।
0: ते बच्चियां नूं कहे कि सेवा करवाउणा करो बच्चियां नूं सिख्या देनी चाहीदी है। सत्संगीओ कोई बजुर्ग आउंदा उहदी हैल्प कर दिओ कोई बजुर्ग कोई उहनूं तकलीफ है उहदी सहायता कर दिओ। पिंडां थावां तों आपां आए पंजाब देश तों प्यारिओ ते कोई आपां बस सफर कर रहे हैं जवान हैं ठीक ठाक साडा शरीर है लागे कोई खलोती बजुर्ग माता बजुर्ग जां बीमार व्यक्ति खलोता उहनूं सीट दे दिओ गुरमुखो इत्थे बहि जाओ जां कोई प्यारे उस तां बस तों उतर लगा उहनूं आपां मोढा दे सकदे गुरमुखो आओ उतरो होर कई तरीके नाल आपां सेवा कर सकदे हां। कहिंदे सेवा करो अपनी धी नूं अपने पुत्तरां नूं अपनी नूंह नूं इहनां सारिआं नूं सिख्या देवो सिखावो ते सेवा करनी चाहीदी मानवता दी। अज जिन्हां महान महापुरशां नूं चेते कर रहे ने प्यारिओ कलयुग दे ऐसे भयानक समें विच भगत जग वजिआ भगत पूरन सिंह जी सत्संगीओ किन्नी उहनां मानवता दी सेवा कीती है एवें नहीं इन्ना नाम हो गया इहनां दा अपने हत्थां नूं गंदगी चुकदे रहे ने जिहड़े बीमार सी जिन्हां ने घरदिआं ने छड्ड दित्ते ते सत्संगीओ उहनां दे कीड़े आदिक ਕਿਰਮ ਪਏ ਹੋਏ ਬਦਬੂ ਮਾਰ ਰਹੇ ਜ਼ਖਮ ਉਹਨਾਂ ਦੀ ਆਪਣੇ ਹੱਥਿਆਂ ਨਾਲ ਸੇਵਾ ਕਰਨੀ। ਕੋਈ ਪਸ਼ੂ ਬਿਮਾਰ ਹੈ ਉਹਦੀ ਸੇਵਾ ਕਰਨੀ। ਆ ਤੁਰੇ ਜਾਂਦੇ ਰਸਤੇ ਚ ਪਿਆਰੇ ਕਿਸੇ ਨੇ ਗੰਦਗੀ ਕੀਤੀ, ਗੰਦਗੀ ਚੁੱਕਣ ਲੱਗ ਪੈਣਾ। ਆ ਗਾਂ ਮੱਝ ਨੇ ਫੋਸ ਕੀਤਾ ਸੜਕ ਤੇ ਉਹੀ ਚੁੱਕਣ ਲੱਗ ਪੈਣਾ। ਕੋਈ ਸੱਸੇ ਕੱਚ ਕੇਲ ਕਾਂਟਾ ਪਿਆ ਉਹੀ ਚੁੱਕਣ ਲੱਗ ਪੈਣਾ। ਇੰਨੀ ਮਾਨਵਤਾ ਦੀ ਸੇਵਾ ਕੀਤੀ ਪਿਆਰੇ, ਮਜ਼ਲੂਮਾਂ ਦੀ, ਗਰੀਬਾਂ ਦੀ, ਦੁਖੀਆਂ ਦੀ, ਨਿਮਾਣਿਆਂ ਦੀ। ਜਿਹੜੇ ਸਤਸੰਗਿਓ ਦਿਮਾਗ ਜਿਹਨਾਂ ਦੇ ਕੰਮ ਨਹੀਂ ਕਰ ਰਹੇ, ਮੰਦ ਬੁੱਧੀ ਲੋਕ ਨੇ, ਉਹਨਾਂ ਦੀ ਸੇਵਾ ਕੀਤੀ, ਅਪਾਹਜਾਂ ਦੀ ਸੇਵਾ ਕੀਤੀ। ਕਿੰਨਾ ਮਾਣ ਮਿਲਿਆ ਪਿਆਰਿਓ, ਕਿੰਨਾ ਮਾਣ ਉਹਨਾਂ ਨੂੰ, ਕਿੰਨੀ ਬਖਸ਼ਿਸ਼ ਹੋਈ ਪਿਆਰਿਓ। ਸੋ ਉਹਨਾਂ ਨੂੰ ਬੜੇ ਮਾਣ ਸਨਮਾਨ ਮਿਲੇ, ਸਰਕਾਰ ਵੱਲੋਂ ਉਹਨਾਂ ਨੂੰ ਸੱਸੇ ਅਵਾਰਡ ਦਿੱਤੇ ਗਏ ਜੋ ਸਰਕਾਰਾਂ ਦਿੰਦੀਆਂ ਨੇ ਸਤਸੰਗਿਓ, ਉਹਨਾਂ ਨੂੰ ਪਦਮ ਸ੍ਰੀ ਆਦਿਕ ਦੇ ਬੜੇ ਬੜੇ ਅਵਾਰਡ ਦਿੱਤੇ ਗਏ। ਜਦੋਂ ਜ਼ਾਲਮ ਸਰਕਾਰ ਨੇ ਸੱਚਖੰਡ ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ ਨਾ, ਉਹਨਾਂ ਨੇ ਮੂੰਹ ਦੇ ਉੱਤੇ ਸਰਕਾਰ ਦੇ ਅਵਾਰਡ ਮਾਰਿਆ, ਤੁਸਾਂ ਨੇ ਅਤਿਆਚਾਰ ਕੀਤਾ, ਮੈਨੂੰ ਨੀ ਤੁਹਾਡੇ ਵੱਡਾ ਵੋਟਾਂ ਦੀ ਲੋੜ, ਚੁੱਕੋ। ਆ ਸ੍ਰੀ ਪਦਮ ਆਦਿਕ ਜਿਹੜੇ ਬੜੇ ਬੜੇ ਦਿੱਤੇ ਸੀ ਨਾ ਉਹਨਾਂ ਨੂੰ ਦਿੱਲੀ ਸੱਦ ਕੇ ਸਨਮਾਨ, ਉਹਨਾਂ ਨੇ ਮੂੰਹ ਤੇ ਮਾਰੇ ਸਰਕਾਰ ਦੇ, ਚੁੱਕੋ। ਪਰਵਾਹ ਨਹੀਂ ਕੀਤੀ ਗੁਰੂ ਦੇ ਪਿਆਰਿਆਂ ਨੇ। ਸੋ ਇਸ ਲਈ ਕਹਿੰਦੇ ਨੇ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦੇਵੋ ਕਿ ਮਾਨਵਤਾ ਦੀ ਸੇਵਾ ਕਰੋ, ਮਨੁੱਖਤਾ ਦੀ ਸੇਵਾ ਕਰੋ, ਗਰੀਬਾਂ ਦੀ, ਮਜ਼ਲੂਮਾਂ ਦੀ, ਗਊ ਗਰੀਬ ਦੀ ਸੇਵਾ ਕਰਿਆ ਕਰੋ।
2: ਲਖੋ ਵਾਹਿਗੁਰੂ ਕੇ ਹਮਦਾਸ,
0: ਤੇ ਇਹ ਸਮਝੋ ਕਿ ਅਸੀਂ ਵਾਹਿਗੁਰੂ ਦੇ ਦਾਸ ਹਾਂ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰਮਾਤਮਾ ਨੇ ਸਾਨੂੰ ਦਾਸ ਬਣਾ ਕੇ ਭੇਜਿਆ, ਇਸ ਲਈ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।
2: ਤਿਮ ਸੁੱਤ ਸੁੱਤਾ ਦਾਸ ਗੁਰ ਪਾਸ,
0: ਇਸੇ ਤਰ੍ਹਾਂ ਆਪਣੇ ਸੁੱਤ ਪੁੱਤਰ ਪੁੱਤਰੀ ਆਦਿਕ ਨੂੰ ਗੁਰੂ ਮਹਾਰਾਜ ਦੇ ਕੋਲ ਲਿਆਉਣਾ, ਮਹਾਰਾਜ ਦੀ ਹਜ਼ੂਰੀ ਚ ਲਿਆਉਣਾ, ਬੱਚਿਆਂ ਛੋਟੇ ਛੋਟੇ ਨੂੰ ਨਾਲ ਲਿਆਉਣਾ। ਇਹ ਵੇਹਦੇ ਨੇ ਮੱਥਾ ਕਿਵੇਂ ਟੇਕੀ ਦਾ, ਪਰਿਕਰਮਾ ਕਿਵੇਂ ਕਰਨੀ ਹੈ, ਸੰਗਤ ਚ ਕਿਵੇਂ ਬਹਿਣਾ ਹੈ, ਇਹ ਸਿੱਖਦੇ ਨੇ ਬੱਚੇ। ਆਪਣੇ ਨਾਲ ਲੈ ਕੇ ਆਓ ਗੁਰੂ ਜੀ ਕੋਲ।
2: ਜਥਾ ਖਸਮ ਕੇਦਰ ਪਰ ਘੋੜਾ,
0: ਕਹਿੰਦੇ ਜਥਾ ਜਿਸ ਤਰ੍ਹਾਂ ਖਸਮ ਕੇ ਦਰ ਪਰ ਘੋੜਾ, ਕਹਿੰਦੇ ਜਿਵੇਂ ਕਿਸੇ ਮਾਲਕ ਨੇ ਘੋੜਾ ਰੱਖਿਆ ਹੋਵੇ।
2: ਚਾਕਰ ਚੜ ਆਵਹਿ ਦੇ ਛੋਰਾ,
0: ਤੇ ਕਹਿਣ ਲੱਗੇ ਜਿਹੜੇ ਚਾਕਰ ਹੈ ਚੜ ਆਵਹਿ, ਚੜ ਕੇ ਆਉਂਦਾ ਉਹਦੇ ਤੇ ਨੂੰਕਰ ਦੇ ਛੋਰਾ, ਤੇ ਛੜ ਦਿੰਦਾ ਹੈ।
2: ਤਬ ਸਭ ਚਿੰਤ ਖਸਮ ਕੋ ਹੋਏ,
0: ਮਤਲਬ ਮਾਲਕ ਨੇ ਘੋੜਾ ਰੱਖਿਆ, ਉਹਨੇ ਆਪਣੇ ਨੂੰਕਰ ਨੂੰ ਭੇਜਿਆ ਫਲਾਣੇ ਥਾਂ ਕੋਈ ਕੰਮ ਕਰਕੇ ਆ, ਉਹ ਕੰਮ ਕਰਕੇ ਆਇਆ, ਉਹਨੇ ਘੋੜਾ ਲਿਆ ਕੇ ਘਰ ਬੰਨ ਦਿੱਤਾ। ਹੁਣ ਖਸਮ ਨੂੰ ਉਹਦੀ ਚਿੰਤਾ ਹੈ ਕਿ ਇਹਨੂੰ ਪੱਠੇ ਵੀ ਪਾਉਣੇ ਨੇ, ਇਹਨੂੰ ਪਾਣੀ ਵੀ ਪਿਲਾਉਣਾ ਹੈ, ਛਾਵੇਂ ਧੁੱਪੇ ਵੀ ਕਰਨਾ ਹੈ, ਉਹਦੀ ਖਸਮ ਨੂੰ ਚਿੰਤਾ ਹੁੰਦੀ ਹੈ।
2: ਖਾਨ ਪਾਨ ਦੇ ਭੁੱਖ ਹੈ ਸੋਏ,
0: ਸੋ ਕਹਿੰਦੇ ਜਿਹੜਾ ਖਸਮ ਹੈ ਮਾਲਕ ਹੈ, ਫਿਰ ਉਹਨੂੰ ਖਾਣਾ ਪੀਣਾ ਦਾਣਾ ਪੱਠਾ ਆਦਿਕ ਦਿੰਦਾ ਹੈ ਘੋੜੇ ਨੂੰ।
2: ਤਿਮ ਆਪਣੋ ਸਗਰੋ ਪਰਿਵਾਰ,
0: ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਸਾਰਾ ਪਰਿਵਾਰ ਹੈ।
2: ਸੋਪ ਹੈ ਸਤਿਗੁਰ ਕੇ ਦਰਬਾਰ,
0: ਇਸ ਸਾਰੇ ਪਰਿਵਾਰ ਨੂੰ ਗੁਰੂ ਤੇ ਦਰਬਾਰ ਦੇ ਸੌਂਪ ਦੇਵੇ। ਸੱਚੇ ਪਾਤਸ਼ਾਹ ਤੁਹਾਡੇ ਨੇ, ਸਾਡਾ ਕੁਛ ਵੀ ਨਹੀਂ ਮਹਾਰਾਜ, ਇਹ ਬੱਚੇ ਤੀਆਂ ਪੁੱਤਰ ਮਹਾਰਾਜ ਤੁਹਾਡੇ ਦਿੱਤੇ ਹੋਏ ਨੇ।
2: ਤਜ ਹੈ ਆਪਣ ਪਾਉ ਤਿੰਨ ਤੇ ਘਨੋ,
0: ਆਪਣਾ ਤਾਂ ਛੱਡ ਦੇਵੇ, ਮੇਰੇ ਨੇ ਇਹ ਬੱਚੇ, ਮੇਰੇ ਨੇ ਇਹ ਚੀਜ਼, ਛੱਡ ਦੇਵੇ ਗੁਰੂ ਵਾਹਿਗੁਰੂ ਤੁਹਾਡਾ ਹੀ ਸਾਰਾ ਕੁਛ।
2: ਜਨ ਹੈ ਤਰੀ ਮੇਰ ਗਨ ਮਨੋ,
0: ਇਹ ਸਮਝਣਾ ਕਰੇ ਕਿ ਜਿਵੇਂ ਬੇੜੀ ਦਾ ਮੇਲ ਹੁੰਦਾ, ਜਿਵੇਂ ਆਪਾਂ ਬੇੜੀ ਦੇ ਵਿੱਚ ਬੈਠਦੇ ਹਾਂ, ਕੁਛ ਸਮਾਂ ਬੈਠਦੇ, ਕੋਈ ਕਿਸੇ ਬੰਨੇ ਤੁਰ ਗਿਆ, ਕੋਈ ਕਿਸੇ ਬੰਨੇ ਤੁਰ ਗਿਆ, ਉਹ ਪੂਰ ਭਰਿਆ ਬੇੜੀ ਦਾ, ਜਾਂ ਆਪਾਂ ਜਹਾਜ਼ ਤੇ ਉਹਨੇ ਪਿਆਰਿਓ ਭਰਿਆ ਜਹਾਜ਼ ਸਮੁੰਦਰ ਤੋਂ ਪਾਰ ਆ ਗਿਆ, ਇੱਥੇ ਆਪਾਂ ਆਪੋ ਆਪਣੇ ਘਰਾਂ ਨੂੰ ਚਲੇ ਗਏ। ਏਦਾਂ ਹੀ ਜਿਹੜੇ ਆਪਾਂ ਸਾਰੇ ਹੀ ਜ਼ਿੰਦਗੀ ਰੂਪੀ ਬੇੜੀ ਵਿੱਚ, ਗ੍ਰਿਸਤ ਦੀ ਬੇੜੀ ਵਿੱਚ ਇਕੱਠੇ ਹੋਏ ਹਾਂ, ਤੇ ਵਾਰੀ ਆਪੋ ਆਪਣੀ ਆਪਣੀ ਆਪਣੀ ਵਾਰੀ ਤੇ ਚਲੇ ਜਾਣਾ ਸਤਸੰਗਿਓ, ਕੋਈ ਕਿਸੇ ਦਾ ਨਹੀਂ ਗਾ। ਇਸ ਲਈ ਸਾਰਿਆਂ ਨੂੰ ਗੁਰੂ ਦੇ ਸਮਰਪਿਤ ਕਰਦੇ, ਵਾਹਿਗੁਰੂ ਤੇਰੀ ਨੀ, ਸਾਡਾ ਕੋਈ ਨੀ ਇਹਦੇ ਵਿੱਚ।
2: ਤਬ ਸਤਿਗੁਰ ਕੋ ਪਰ ਹੈ ਲਾਜ,
0: ਤਦੇ ਕਹਿੰਦੋ ਤਦੇ ਗੁਰੂ ਮਹਾਰਾਜ ਕਹਿਣ ਲੱਗੇ ਤਦੋਂ ਗੁਰੂ ਨੂੰ ਲਾਜ ਆਉਂਦੀ ਹੈ ਕਿ ਮੇਰੇ ਇਹ ਪ੍ਰਾਇਣ ਇਹ ਪਰਿਵਾਰ ਰਹਿੰਦਾ, ਮੇਰੇ ਬਣ ਕੇ ਰਹਿੰਦੇ ਨੇ, ਮੇਰਿਆਂ ਦੀ ਮੈਨੂੰ ਲਾਜ, ਫਿਰ ਗੁਰੂ ਕਿਰਪਾ ਕਰਕੇ ਉਹਨਾਂ ਦੀ ਲਾਜ ਰੱਖਦਾ ਪਰਿਵਾਰ ਦੀ।
2: ਕਰਹਿ ਨਿਬਾਹਨ ਸਕਲ ਸਮਾਜ,
0: ਤੇ ਇਸ ਤਰ੍ਹਾਂ ਸਾਰਾ ਉਹਦਾ ਸਮਾਜ ਜਿਹੜਾ ਨਿਭ ਜਾਂਦਾ, ਭਾਵ ਕਿ ਉਹ ਜੀਵ ਤਰ ਜਾਂਦੇ ਹਨ।
2: ਭੋਜਨ ਵਸਤਰ ਭਲੇ ਪਹੁੰਚਾਵੇ,
0: ਭੋਜਨ ਵਸਤੂਆਂ ਆਦਿਕ ਪਰਮਾਤਮਾ ਕਿਰਪਾ ਕਰਕੇ ਉਸ ਘਰ ਦੇ ਚ ਲਹਿਰਾਂ ਬਹਿਰਾਂ ਆਦਿਕ ਰੱਖਦਾ ਹੈ, ਖੁਸ਼ੀਆਂ ਖੇੜੇ ਪ੍ਰਦਾਨ ਕਰਦਾ, ਜਿਹੜਾ ਗੁਰੂ ਦੇ ਲੜ ਲੱਗ ਜਾਂਦਾ ਹੈ ਭਾਈ।
2: ਸ਼੍ਰੇਯ ਕਰਹਿ ਗਨ ਕਸ਼ਟ ਮਿਟਾਵੇ,
0: ਸੱਚੇ ਪਾਤਸ਼ਾਹ ਮਿਹਰ ਕਰਕੇ ਕਲਿਆਣ ਬਖਸ਼ਦੇ ਨੇ ਦੁੱਖ ਕਸ਼ਟ ਕੱਟ ਦਿੰਦੇ ਹਨ।
2: ਬਿਸ਼ਨ ਦਾਸ ਮਾਨਕ ਚੰਦ ਪੂਰੋ।
0: ਸੋ ਇਹੜੇ ਗੁਰਸਿੱਖ ਆਏ ਸੀ ਭਾਈ ਬਿਸ਼ਨ ਦਾਸ ਜੀ, ਭਾਈ ਮਾਨਕ ਚੰਦ ਜੀ ਪੂਰੋ।
2: ਸੁਨ ਗੁਰ ਕੋ ਉਪਦੇਸ਼ਨ ਰੂਰੋ।
0: ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀ ਕੇ ਗਾਠੜੀ ਵਾਧਾ। ਗੁਰੂ ਗ੍ਰੰਥ ਸਾਹਿਬ ਦਾ ਬਚਨ ਪਿਆਰਿਓ ਕਿ ਜਿਹੜਾ ਵੀ ਬਚਨ ਗੁਰੂ ਸਾਹਿਬ ਜੀ ਦੱਸਦੇ ਨੇ ਉਹਨੂੰ ਘੁੱਟ ਕੇ ਬੁੱਧੀ ਰੂਪੀ ਪੱਲੇ ਚ ਬੰਨ ਲੈਣਾ ਕਰੇ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਸਿੱਖਿਆ ਉਹਨੂੰ ਪੱਲੇ ਬੰਨ ਲੈਣਾ। ਪੁਰਾਣੇ ਸਮੇਂ ਹੁੰਦੇ ਸੀ ਘਰੋਂ ਕਿਸੇ ਕੰਮ ਜਾਣਾ ਤੇ ਬਜ਼ੁਰਗਾਂ ਨੇ ਕੰਮ ਦੱਸਣਾ ਤੇ ਇੱਕ ਗੰਢ ਦੇ ਲੈਣੀ, ਆਪਣੇ ਲੜ ਨੂੰ ਇੱਕ ਗੰਢ ਦੇ ਲੈਣੀ। ਜਦੋਂ ਪੱਲਾ ਫੜਿਆ ਤੇ ਪਤਾ ਲੱਗਿਆ ਗੰਢ ਦਿੱਤੀ ਹੈ, ਹਾਂ ਮੈਨੂੰ ਕੰਮ ਦੱਸਿਆ ਸੀ, ਯਾਦ ਆ ਗਿਆ ਨਾ। ਇਹਦਾ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਬਚਨ ਸਾਨੂੰ ਦੱਸਦੇ ਨੇ ਆਪਣੀ ਬੁੱਧੀ ਰੂਪੀ ਪੱਲੇ ਚ ਘੁੱਟ ਕੇ ਬੰਨ ਲਓ। ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀ ਕੇ ਗਾਠੜੀ ਵਾਧਾ, ਘੁੱਟ ਕੇ ਆਪਣੀ ਬੁੱਧੀ ਰੂਪੀ ਪੱਲੇ ਚ ਬੰਨ ਲਿਆ ਬਚਨ। ਮਤਲਬ ਗੁਰੂ ਦੇ ਬਚਨ ਨੂੰ ਹਮੇਸ਼ਾ ਚੇਤੇ ਰੱਖਣਾ ਕਰੇ।
2: ਕਰਿਓ ਕਮਾਵਨ ਨੀਕੇ ਮਾਨ।
0: ਇਹਨਾਂ ਗੁਰਸਿੱਖਾਂ ਨੇ ਗੁਰੂ ਕੇ ਬਚਨ ਸੁਣੇ, ਮਨ ਚ ਵਸਾਏ ਤੇ ਉਹਦੇ ਅਨੁਸਾਰ ਚੱਲਣਾ ਕੀਤਾ, ਜ਼ਿੰਦਗੀ ਨੂੰ ਸੌਖਾ ਕੀਤਾ ਆਪਣੀ ਨੂੰ।
2: ਅੰਤ ਕਾਲ ਪ੍ਰਾਪਤ ਕਲਿਆਣ।
0: ਅੰਤ ਸਮੇਂ ਇਹਨਾਂ ਗੁਰਸਿੱਖਾਂ ਨੂੰ ਗੁਰੂ ਦੀ ਕਿਰਪਾ ਨਾਲ ਕਲਿਆਣ ਮਿਲੀ, ਮੁਕਤੀ ਮਿਲ ਗਈ ਭਾਈ।
2: ਸਿੱਖ ਪਦਾਰਥ ਤਾਰੂ ਭਾਰੂ।
0: ਸੋ ਕਹਿੰਦੇ ਨੇ ਸਿੱਖ ਗੁਰੂ ਮਹਾਰਾਜ ਦੇ ਆਏ ਨੇ ਸਤਸੰਗੀਓ, ਇਹਨਾਂ ਦੇ ਨਾਮ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਨਾਮ ਨੇ, ਭਾਈ ਪਦਾਰਥ ਜੀ, ਭਾਈ ਤਾਰੂ ਜੀ, ਭਾਈ ਭਾਰੂ ਜੀ।
2: ਤੀਨੋ ਚੱਲ ਆਏ ਗੁਰਦੁਆਰੂ।
0: ਇਹ ਤਿੰਨੇ ਚੱਲ ਕੇ ਤੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਏ।
2: ਆਗੇ ਲਾਗਿਓ ਬੱਡ ਦੀਵਾਨ।
0: ਅੱਗੇ ਕੀ ਦੇਖਦੇ ਨੇ, ਬੜਾ ਭਾਰੀ ਦੀਵਾਨ ਸਜਿਆ, ਬੇਅੰਤ ਸੰਗਤਾਂ ਗੁਰੂ ਕੀ ਗੋਦ ਚ ਬੈਠੀਆਂ ਨੇ।
2: ਕਥਾ ਕੀਰਤਨ ਹੋਤ ਮਹਾਨ।
0: ਸਤਸੰਗਿਓ ਕਥਾ ਕੀਰਤਨ ਹੋਤ ਮਹਾਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪ ਅਨੰਦ ਕਰੋ ਨਿਤ ਪ੍ਰਾਣੀ। ਇਹ ਤਿੰਨ ਚੀਜ਼ਾਂ ਗੁਰਮਤਿ ਚ ਪ੍ਰਮਾਣ ਨੇ ਪਿਆਰਿਓ। ਗੁਰਬਾਣੀ ਦਾ ਨਿਤਨੇਮ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਜਦੋਂ ਵਾਹਿਗੁਰੂ ਮਦਦਗਾਰ ਹੋਵੇ, ਪਰਮਾਤਮਾ ਮਿਹਰ ਕਰੇ, ਵਾਹਿਗੁਰੂ ਵੱਲ ਹੋ ਜਾਵੇ, ਇਹ ਚੀਜ਼ਾਂ ਮਿਲਦੀਆਂ ਨੇ ਸਾਨੂੰ ਕਥਾ ਕੀਰਤਨ ਤੇ ਗੁਰਬਾਣੀ ਸੁਣਨ ਨੂੰ। ਇਸ ਵਾਸਤੇ ਕਹਿੰਦੇ ਨੇ ਦਰਬਾਰ ਸਜਿਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਜੇ ਹੋਏ ਦਰਬਾਰ ਦੇ ਵਿੱਚ ਗੁਰਬਾਣੀ ਦਾ ਪਾਠ ਹੋ ਰਿਹਾ, ਗੁਰੂ ਦੇ ਸਿੱਖਾਂ ਨੇ ਕੀਰਤਨੀਆਂ ਨੇ ਕੀਰਤਨ ਕੀਤਾ, ਔਰ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਹੋ ਰਹੀ ਹੈ।
2: ਸੁਣ ਗੁਰ ਬਚਨ ਭਾਇਓ ਉਦ ਤਰਾਸ।
0: ਕਹਿੰਦੇ ਗੁਰੂ ਕੇ ਬਚਨ ਸੁਣੇ ਤੇ ਉਸ ਗੁਰੂ ਦੇ ਸ਼ਬਦ ਦੇ ਉਪਦੇਸ਼ ਨੂੰ ਸੁਣ ਕੇ ਮਨ ਚ ਡਰ ਆਇਆ। ਡਰ ਕਾਹਦਾ ਆ ਕਿ ਅਸੀਂ ਵੀ ਪਾਪ ਕਰਦੇ ਹਾਂ, ਜੇ ਅਸੀਂ ਵੀ ਏਦਾਂ ਕਰਾਂਗੇ ਸਾਨੂੰ ਦੁੱਖ ਮਿਲੇਗਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੇ। ਹੁਣ ਸਾਖੀ ਚੱਲ ਰਹੀ ਹੈ, ਉਹ ਸਾਖੀ ਸੁਣਾਈ ਜਾਈ ਰਹੀ, ਇੱਕ ਨੂੰ ਸਾਰੀ ਸੰਗਤ ਸੁਣ ਰਹੀ ਹੈ। ਉਹ ਤੇ ਫਿਰ ਭਾਵਨਾ ਬਣਾਉਣੀ ਕਿ ਅਸੀਂ ਵੀ ਇਸ ਸੰਸਾਰ ਜੀਵਨ ਢਾਲੀਏ, ਜੇ ਗਲਤ ਕੰਮ ਕਰਾਂਗੇ ਤੇ ਆਹ ਦੁੱਖ ਦੱਸੇ ਨੇ ਸਾਖੀ ਚ, ਆਹ ਜਿਹੜੀ ਚੀਜ਼ਾਂ ਦੱਸੀਆਂ ਨੇ, ਸੋ ਅਸੀਂ ਵੀ ਸੁਧਰੀਏ। ਇਸ ਲਈ ਮਨ ਚ ਡਰ ਪੈਦਾ ਕੀਤਾ ਕਿ ਅਸੀਂ ਵੀ ਕੋਈ ਗਲਤ ਕੰਮ ਕਰਦੇ ਹਾਂ, ਕੀ ਸਜ਼ਾ ਮਿਲੇਗੀ ਸਾਨੂੰ, ਵੀ ਗੁਨਾਹਾਂ ਦੀ ਕੀ ਸਜ਼ਾ ਮਿਲੇਗੀ। ਇਹ ਮਨ ਚ ਭਾਵਨਾ ਦਾ ਡਰ ਪੈਦਾ ਕੀਤਾ ਜੀ।
2: ਹੱਥ ਜੋੜ ਕੀਨੀ ਅਰਦਾਸ।
0: ਇਹਨਾਂ ਗੁਰਸਿੱਖਾਂ ਨੇ ਹੱਥ ਜੋੜੇ ਸੱਚੇ ਪਾਤਸ਼ਾਹ ਜੀ ਦੇ ਅੱਗੇ, ਦੋਏ ਘਰ ਜੋੜ ਕਰੋ ਅਰਦਾਸ, ਹੱਥ ਜੋੜ ਕੇ ਅਰਦਾਸ ਕੀਤੀ।
2: ਹਮ ਕੁਟੰਬ ਮਹਿ ਅਧਿਕ ਲਪੇਟੇ।
0: ਸੱਚੇ ਪਾਤਸ਼ਾਹ ਸੀ ਗ੍ਰਸਤ ਦੇ ਚ ਬਹੁਤੇ ਫਸੇ ਪਏ ਆ। ਸੱਚੇ ਪਾਤਸ਼ਾਹ ਪੰਕ ਜੋ ਮੋਹ ਪਾਗਨੀ ਚਾਲੇ, ਹਮ ਦੇਖਾ ਤੇ ਡੂਬੀ ਅਲੇ। ਇਹ ਮੋਹ ਦੇ ਚਿੱਕੜ ਚ ਅਸੀਂ ਮਾਰੇ ਬਹੁਤੇ ਗਰਸੇ ਪਏ ਹਾਂ।
2: ਪੜਨ ਸੁਣਨ ਗੁਰ ਸ਼ਬਦ ਨਾ ਭੇਟੇ।
0: ਸੱਚੇ ਪਾਤਸ਼ਾਹ ਜੀ ਗੁਰੂ ਦੀ ਬਾਣੀ ਦਾ ਸ਼ਬਦ ਸੁਣਨ ਨੂੰ ਪੜਨ ਨੂੰ ਭੇਟੇ ਮਿਲਦਾ ਹੀ ਨੀ। ਮਤਲਬ ਕਿ ਇੰਨੇ ਫਸੇ ਆ ਕਿ ਨਿਤਨੇਮ ਸਿਮਰਨ ਹੈ ਹੀ ਨੀ ਪਿਆਰਿਓ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਸਿਮਰਨ ਬੰਦਗੀ ਕਰਨੀ ਪਿਆਰਿਓ। ਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ, ਵੱਡਲੇ ਚਾਲ ਝੁਲੰਬੜੇ ਨਾ ਵੜਾ ਲਈਏ, ਕਿਸ ਨਾਉ ਲਈਏ ਪਰਮੇਸ਼ਰ ਇਕ ਭੰਨਣ ਘੜ ਸਮਰੱਥ, ਚਾਲਾ ਅੱਗੇ ਪ੍ਰਭ ਨਾਮ ਜਪ ਨਿਸਰ ਬਾਸਰ ਆਰਾਧ। ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਬੰਦਗੀ ਭਗਤੀ ਕਰਨੀ ਚਾਹੀਦੀ ਪਿਆਰਿਓ। ਇਸ ਲਈ ਕਹਿਣ ਲੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਸੀ ਇੰਨੇ ਫਸੇ ਗ੍ਰਿਸਤੀ ਦੇ ਵਿੱਚ, ਇੰਨੇ ਫਸੇ ਜੰਜਾਲਾਂ ਵਿੱਚ, ਨਾ ਸਿਰੇ ਨਿਤਨੇਮ, ਨਾ ਕੋਈ ਸਿਮਰਨ, ਨਾ ਕੋਈ ਸੰਗਤ, ਨਾ ਕੋਈ ਮਹਾਰਾਜ असी सेवा कर दे
2: सत संगत हो नह किस बार
0: सचे पाशा किसे समय भी साडे तो सत संगत हुंदी नहीं
2: गुर जी किम होए हम हो उदार
0: सचे पाशा सी डरदे हां साडा भला किवें होएगा महाराज
2: आए परे अब शरण तुम्हारी
0: सचे पाशा सतगुर आयो शरण तुहारी मिले सुख नाम हर शोभा चिंता लाहे हमारी
2: करहो आप कले ਆਨ ਹਮਾਰੀ
0: ਸੱਚੇ ਪਾਤਸ਼ਾਹ ਜੀ ਸਾਡਾ ਭਲਾ ਕਰੋ ਇਹ ਗੁਰਸਿੱਖ ਬੇਨਤੀ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਮਿਲ ਰਹੀ ਹੈ ਇਹ ਸਿੱਖਿਆ ਅਨੁਸਾਰ ਚੱਲੀਏ ਪਿਆਰਿਓ ਸੋ ਗੁਰੂ ਮਹਾਰਾਜ ਮਿਹਰ ਕਰਨ ਗੁਰਬਾਣੀ ਦੀ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦੇ ਨੇ ਇਹ ਭੁੱਲਾਂ ਹੋਈਆਂ ਸੰਗਤ ਸਤਿਗੁਰ ਬਖਸ਼ਣ ਦਾ ਨਗਾਮ ਵਾਤੇ ਸਮਤ ਬਖਸ਼ਣੀ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਆਪ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਗੁਰੂ ਕੇ ਵਜ਼ੀਰਾਂ ਦਾ ਸੋ ਗੁਰੂ ਮਹਾਰਾਜ ਮਿਹਰ ਕਰਨ ਆਮ ਦਾਨ ਬਖਸ਼ਣ ਚਰਨਾਂ ਦਾ ਪਿਆਰ ਬਖਸ਼ਣ ਭਾਈ ਬਾਣੀ ਪੜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਗੁਰੂ ਕੇ ਲੜ ਲੱਗੋ ਅੰਮ੍ਰਿਤ ਛਕੋ ਜਿਸ ਨਾਮ ਦੇ ਨਾਲ ਸਿੰਘ ਅੱਖਰ ਲੱਗਦਾ ਅੰਮ੍ਰਿਤ ਛਕੋ ਕੌਰ ਅੱਖਰ ਲੱਗਦਾ ਅੰਮ੍ਰਿਤ ਛਕੋ ਇਹ ਗੁਰੂ ਕੇ ਧੀਆਂ ਪੁੱਤ ਬਣ ਕੇ ਜੀਵਨ ਸਫਲ ਕਰੋ ਪਿਆਰਿਓ ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅਗਲਾ ਪ੍ਰੋਗਰਾਮ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਣ ਕਰੋਗੇ ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ ਫਤਿਹ ਬੁਲਾਈ

ਬਹੁਤ ਹੀ ਸਤਿਕਾਰਯੋਗ ਉਸਤਾਦ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਆਪ ਜੀ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਈ ਹੈ, ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨਗੇ। ਕੱਲ੍ਹ ਨੂੰ ਸਾਧ ਸੰਗਤ ਜੀ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਵੇਗਾ 7:30 ਤੋਂ 9 ਵਜੇ ਤੱਕ। 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਸੇਵਾ ਨਿਭਾ ਰਹੇ ਹਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਵੇ ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁੱਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਕਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ ਸਤਿਗੁਰ ਕਿਰਪਾ ਕਰਨ ਸਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਔਰ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਭਰ ਦੇਣ। ਪਿਆਰਿਓ ਆਪਾਂ ਸਤਿਗੁਰਾਂ ਦੇ ਬੱਚੇ ਬੱਚੀਆਂ ਦਰਸ਼ਨ ਦਦਾਰੇ ਕਰਨ ਵਾਸਤੇ ਆਏ ਹਾਂ ਔਰ ਆਪਣੀਆਂ ਜੀਵਨ ਦੀਆਂ ਲੋੜਾਂ ਵੀ ਪੂਰੀਆਂ ਕਰਨ ਵਾਸਤੇ ਆਏ ਹਾਂ। ਆਪਾਂ ਲੋੜਵੰਦ ਆ ਸਾਰੇ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਆਪਣੇ ਪਰਿਵਾਰਾਂ ਦੇ ਚੜ੍ਹਦੀ ਕਲਾ ਵਾਸਤੇ ਜੀਆਂ ਦੀ ਸੁੱਖ ਸ਼ਾਂਤੀ ਵਾਸਤੇ ਕਾਰੋਬਾਰਾਂ ਵਿੱਚ ਸਤਿਗੁਰੂ ਤਰੱਕੀਆਂ ਬਖਸ਼ਿਓ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਓ ਐਸੀਆਂ ਰਹਿਮਤਾਂ ਮੰਗਣ ਵਾਸਤੇ ਆਉਂਦੇ ਹਾਂ। ਅਤੇ ਮੰਗਣਾ ਵੀ ਹੋਰ ਸਿੱਖ ਨੇ ਕਿੱਥੋਂ ਆ ਇੱਥੋਂ ਹੀ ਮੰਗਣਾ ਨਾ ਅਸੀਂ ਮੰਗਤੇ ਬਣ ਕੇ ਜਦਵਾਈਏ ਨਾ ਅਤੇ ਗੁਰੂ ਪਿਆਰੇ ਉਹ ਸੱਚੀ ਸਤਿਗੁਰੂ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦਿੰਦਾ। ਹਮ ਭੀਖਕ ਸਾਡੇ ਅੰਦਰੋਂ ਇਹ ਗੱਲ ਨਿਕਲੇ ਕਿ ਦਾਤਾ ਅਸੀਂ ਚੌਧਰੀ ਨਹੀਂ ਅਸੀਂ ਵੱਡੇ ਮਾਲਕ ਨਹੀਂ ਅਸੀਂ ਤਾਂ ਮੰਗਤੇ ਹਾਂ ਤੇਰੇ ਕੀ ਆ ਕੇ ਕਹਿਣਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿੱਜ ਪੱਤ ਹੈ ਦਾਤਾ ਤੂੰ ਆਪਣੇ ਬੱਚਿਆਂ ਦੀਆਂ ਝੋਲੀਆਂ ਭਰਨ ਵਾਲਾ ਦਾਤਾ ਜੀ ਤੇਰੇ ਦਰ ਤੋਂ ਬਗੈਰ ਛੱਡ ਕੇ ਅਸੀਂ ਕਿਤੇ ਨਹੀਂ ਜਾਣਾ ਹੋਰ ਤਾਂ ਬਸ ਤੂੰ ਹੀ ਹੈ ਅਸੀਂ ਤੇਤੋਂ ਹੀ ਮੰਗਣਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਰਹਿਮਤਾ ਕਰਦਾ ਸੱਚਾ ਸਤਿਗੁਰੂ ਔਰ ਸਿੱਖ ਦੀ ਭਾਵਨਾ ਇਹ ਬਣੀ ਹੋਣੀ ਚਾਹੀਦੀ ਆ ਵਿਸ਼ਵਾਸ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਹੋਣਾ ਚਾਹੀਦਾ ਆਪਾਂ ਸਾਰੇ ਵਿਸ਼ਵਾਸ ਵਾਲੇ ਬੈਠੇ ਹਾਂ ਗੁਰੂ ਪਿਆਰਿਓ ਅੱਜ ਪਹਿਲਾ ਦਿਨ ਹੈ ਦਾਸ ਦਾ ਤੁਹਾਡੇ ਕੋਲ ਹਾਜ਼ਰੀ ਲਵਾ ਰਹੇ ਔਰ BC ਦੀ ਸਾਡੀ ਸਿੱਖ ਕੌਮ ਦੀ ਸਭ ਤੋਂ ਵੱਡੀ ਸਟੇਜ ਹੈ ਪਿਛਲੇ ਸਾਲ ਵੀ ਤੁਸੀਂ ਮਾਣ ਬਖਸ਼ਿਆ ਸੀ ਪ੍ਰਬੰਧਕ ਵੀਰਾਂ ਨੇ ਇੱਕ ਮਹੀਨਾ ਲਾ ਕੇ ਗਏ ਸੀ ਅਤੇ ਹੁਣ ਵੀ ਬੇਨਤੀ ਕੀਤੀ ਸੀ ਵੀ ਭਾਈ ਸਾਹਿਬ ਸਾਨੂੰ ਸੰਗਤ ਦੇ ਦਰਸ਼ਨ ਦਦਾਰੇ ਕਰਵਾ ਦਿਉ ਅਤੇ ਪ੍ਰਬੰਧਕ ਵੀਰਾਂ ਨੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਔਰ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਵਿਚਾਰਾਂ ਪੰਜਾਬ ਤੋਂ ਆਈਦਾ ਤੁਹਾਡੇ ਨਾਲ ਪੰਜਾਬ ਦੀਆਂ ਗੱਲਾਂ ਕਰਾਂਗੇ ਜਿਸ ਪੰਜਾਬ ਨੂੰ ਤੁਸੀਂ ਛੱਡ ਕੇ ਆਏ ਭਾਵੇਂ ਗੁਰੂ ਪਿਆਰਿਓ ਰੋਜ਼ ਤੁਸੀਂ ਸਭ ਕੁਝ ਦੇਖਦੇ ਹੋ ਪੜ੍ਹਦੇ ਹੋ ਬੜਾ ਯੁੱਗ ਬਦਲ ਗਿਆ ਤੁਸੀਂ ਮੀਡੀਆ ਦੇ ਰਾਹੀਂ ਭਾਵੇਂ ਸਭ ਕੁਝ ਜਾਣਦੇ ਹੋ ਪਰ ਜੋ ਅੱਖੀਂ ਦੇਖੇ ਅਤੇ ਸੁਣੇ ਦਾ ਫਰਕ ਆ ਉਹ ਅਸੀਂ ਤੁਹਾਡੇ ਵਿੱਚ ਅਸੀਂ ਲੈ ਕੇ ਆਇਆ ਕਰਦੇ ਹਾਂ ਵੀ ਇਸ ਵੇਲੇ ਪੰਜਾਬ ਜਿਸ ਪੰਜਾਬ ਨੂੰ ਤੁਸੀਂ ਛੱਡ ਕੇ ਆਏ ਹੋ ਉਹ ਪੰਜਾਬ ਅੱਜ ਕਿੱਥੇ ਤੁਰਿਆ ਫਿਰਦਾ ਹੈ ਸਾਡੇ ਗੁਰੂ ਸਾਹਿਬਾਨਾਂ ਦੇ ਵੇਲੇ ਦੇ ਪੰਜਾਬ ਦੇ ਵਿੱਚ ਅਤੇ ਹੁਣ ਦੇ ਪੰਜਾਬ ਵਿੱਚ ਕੀ ਫਰਕ ਪੈ ਗਿਆ ਅਤੇ ਨਾਲ ਇਹ ਵੀ ਬੇਨਤੀ ਕਰਿਆ ਕਰਦੇ ਹਾਂ ਕਿ ਭਾਈ ਤੁਸੀਂ ਪੰਜਾਬ ਨੂੰ ਸਦਾ ਵਾਸਤੇ ਨਾ ਛੱਡਿਓ ਇੱਕ ਤਾਂ ਗੱਲ ਬੜੇ ਮਾਣ ਨਾਲ ਆਖਦੇ ਹਾਂ ਨਾ ਵੀ ਉਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਉਹ ਸਾਡੇ ਰਹਿਬਰਾਂ ਦੀ ਧਰਤੀ ਹੈ ਉੱਥੇ ਸਾਡੇ ਤਖ਼ਤ ਨੇ ਮਾਣ ਹੈ ਨਾ ਸਾਨੂੰ ਉੱਥੇ ਸਾਡੇ ਗੁਰਧਾਮ ਹੈ ਉੱਥੇ ਸਾਡਾ ਹਰੀ ਮੰਦਰ ਹੈ ਔਰ ਜਦੋਂ ਹਰਿਮੰਦਰ ਉੱਥੇ ਹੈ ਸਾਡੇ ਗੁਰਧਾਮ ਉੱਥੇ ਹੈ ਸਾਡੇ ਪੰਜ ਤਖ਼ਤ ਉੱਤੇ ਹੈ ਅਤੇ ਫਿਰ ਉਹਨਾਂ ਦਾ ਫਿਕਰ ਕਰੀਏ ਅਸੀਂ ਉੱਥੇ ਗਾਏ ਬਗਾਏ ਜਾਂਦੇ ਰਿਹਾ ਕਰੀਏ ਆਪਣੇ ਬੱਚਿਆਂ ਨੂੰ ਵੀ ਦੱਸਦੇ ਰਹੀਏ ਨਹੀਂ ਤਾਂ ਪਿਆਰਿਓ ਹਾਲਾਤ ਇੱਦਾਂ ਦੇ ਬਣੇ ਆ ਹਾਂ ਠੀਕ ਹੈ ਭਾਵੇਂ
ਪੰਜੇ ਉਂਗਲਾਂ ਇੱਕੋ ਨੀਆਂ ਨਹੀਂ ਹੁੰਦੀਆਂ ਮੁਬਾਰਕ, ਉਹ ਬੱਚੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਆ, ਉਹ ਬੱਚੇ ਜਿਹੜੇ ਆਪਣੇ ਮਾਪਿਆਂ ਦੇ ਸਾਈਂ ਜੀਂਦੇ ਆ ਔਰ ਉਹਨਾਂ ਨੇ ਸਿੱਖੀ ਸਰੂਪ ਸਾਂਭੇ ਹੋਏ, ਗੁਰਬਾਣੀ ਨਾਲ ਜੁੜੇ, ਇੱਥੇ ਕੀਰਤਨ ਕਰਦੇ ਨੇ। ਗੁਰੂ ਪਿਆਰਿਓ, ਐਸੇ ਬੱਚਿਆਂ ਵਾਦੀ ਚੜ੍ਹਦੀ ਕਲਾ ਲਈ ਅਰਦਾਸਾਂ ਬੇਨਤੀਆਂ ਕਰਦੇ ਹਾਂ, ਅਤੇ ਉਹ ਵੀ ਹੈ ਇਹਦੇ ਵਿੱਚ, ਦੋਵੇਂ ਪਾਸੇ ਸਿੱਕੇ ਦੇ ਦੋਵੇਂ ਪਹਿਲੂ ਹੁੰਦੀ ਆ, ਉਹ ਵੀ ਹੈ। ਅਸੀਂ ਤੇ ਹਮੇਸ਼ਾ ਆਪਣੇ ਨੌਜਵਾਨਾਂ ਨੂੰ ਬੇਨਤੀ ਕਰੀ ਦੀ ਆ, ਨੌਜਵਾਨੋ ਤੁਹਾਡੇ ਮਾਪਿਆਂ ਨੇ ਬੜੀ ਜੱਦੋ ਜਹਿਦ ਕਰਕੇ ਤੁਹਾਨੂੰ ਪੰਜਾਬ ਦੇ ਵਿੱਚੋਂ ਇੱਥੇ ਵਿਦੇਸ਼ਾਂ ਦੇ ਵਿੱਚ ਭੇਜਿਆ, ਜਾਓ ਕਮਾਈ ਕਰਿਓ। ਕਈਆਂ ਨੇ ਆਪਣੀਆਂ ਜ਼ਮੀਨਾਂ ਵੀ ਵੇਚੀਆਂ ਹੋਣਗੀਆਂ, ਕਈਆਂ ਨੇ ਗਹਿਣੇ ਰੱਖੀਆਂ ਹੋਣਗੀਆਂ, ਔਰ ਕਈਆਂ ਨੇ ਵਿਚਾਰਿਆਂ ਨੇ ਮਾਤੜਾਂ ਨੇ ਕਿਸੇ ਰਿਸ਼ਤੇਦਾਰਾਂ ਦੇ ਵੀ ਤਰਲੇ ਕੀਤੇ ਹੋਣੇ ਆ ਵੀ ਅਸੀਂ ਆਪਣੇ ਪੁੱਤ ਧੀ ਨੂੰ ਵਿਦੇਸ਼ਾਂ ਦੇ ਵਿੱਚ ਭੇਜਣਾ। ਅਤੇ ਗੁਰੂ ਪਿਆਰਿਓ, ਇਸ ਮਾਣ ਨੂੰ ਬਾਪਿਆਂ ਦਿਆਂ ਨੂੰ ਬਣਾਈ ਰੱਖਿਓ। ਇਸ ਵੇਲੇ ਜਿਹੜੇ ਇੱਥੇ ਦੇ ਵੀ ਹਾਲਾਤ ਬਣੇ ਹੋਏ ਆ ਨਾ, ਤਰਸ ਆਉਂਦਾ ਹੈ ਅੱਜ ਸਾਡੇ ਨੌਜਵਾਨ ਕੀ ਕਰ ਰਹੇ ਨੇ ਇੱਥੇ, ਔਰ ਸਿੱਖੀ ਸਰੂਪ ਹੁੰਦਾ ਹੈ, ਸਿਰਾਂ ਦੇ ਉੱਤੇ ਦਮਾਲੇ, ਸੋਰੀ ਮਾਫ਼ ਕਰਨਾ, ਭਾਵੇਂ ਸਾਫੇ ਬੱਧੇ ਹੁੰਦੇ ਆ ਲੇਕਿਨ ਸਿਰ ਢਕੇ ਤਾਂ ਹੁੰਦੇ ਹੀ ਆ ਨਾ, ਔਰ ਜਦੋਂ ਗੱਡੀਆਂ ਦੇ ਉੱਤੇ ਚੜ੍ਹ ਚੜ੍ਹ ਕੇ ਅਤੇ ਆਪਣੇ ਬੜਕਾਂ ਮਾਰਦੇ ਆ, ਅਤੇ ਗੁਰੂ ਪਿਆਰੇ ਉਦੋਂ ਸੱਚ ਜਾਣਿਓ ਵੀ ਸਾਡੀ ਕੌਮ ਦਾ ਸਿਰ ਨੀਵਾਂ ਹੁੰਦਾ ਹੈ। ਅਖਬਾਰਾਂ ਦੇ ਵਿੱਚ ਜਦੋਂ ਆਇਆ ਹੁੰਦਾ ਵੀ ਆ ਫਲਾਨਾ ਫਲਾਨਾ ਸਿੰਘ ਨਾਂ ਦੇ ਮਗਰ ਲੱਗਦਾ, ਅਤੇ ਉਹ ਕਿਸੇ ਨਸ਼ੇ ਦੇ ਵਿੱਚ ਫੜਿਆ ਜਾਂਦਾ, ਓਵਰ ਡੋਜ਼ ਦੇ ਨਾਲ ਮਾਰਿਆ ਜਾਂਦਾ, ਔਰ ਫਿਰ ਉਹ ਜਿਹੜੇ ਉੱਧਰ ਮਾਪੇ ਬੈਠੇ ਆ ਨਾ, ਜਿਹਨਾਂ ਨੇ ਬੜੇ ਸਾਡੇ ਉੱਤੇ ਆਸਾਂ ਕਰਕੇ ਇੱਥੇ ਭੇਜਿਆ, ਉਹਨਾਂ ਦੇ ਲੱਕ ਟੁੱਟ ਜਾਂਦੇ ਹੋ ਨਾ, ਉਹ ਜੀਆਂ ਜੀਂਦਿਆਂ ਜੇ ਮਰਿਆ 'ਚ ਆ, ਤੁਸੀਂ ਕਮਾਈਆਂ ਕਰਨ ਆਏ ਹੋ ਇਹਨਾਂ ਦੇਸ਼ਾਂ ਦੇ ਵਿੱਚ, ਰੱਜ ਕੇ ਕਮਾਈਆਂ ਕਰੋ, ਔਰ ਮਗਰ ਆਪਣੇ ਪੰਜਾਬ ਦਾ ਔਰ ਆਪਣੇ ਮਾਪਿਆਂ ਦਾ ਖਿਆਲ ਰੱਖੋ ਜ਼ਰੂਰ। ਹਾਂ ਗੁਰੂ ਪਿਆਰਿਓ, ਮੈਂ ਸਾਰਿਆਂ ਦੀ ਨਹੀਂ, ਔਰ ਵਿਗੜੇ ਉੱਧਰ ਵੀ ਨੇ ਅਤੇ ਇੱਧਰ ਵੀ ਨੇ, ਔਰ ਸਤਿਗੁਰ ਰਹਿਮਤ ਕਰਨ। ਔਰ ਜਿਹੜੇ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਨਾ, ਹੁਣ ਤੁਹਾਡੇ 'ਤੇ ਅਸੀਂ ਮਾਣ ਕਰ ਸਕਦੇ ਹਾਂ, ਗੁਰੂ ਘਰ ਦੇ ਵਿੱਚ ਆਉਂਦੇ ਹੋ, ਸਤ ਸੰਗਤ ਕਰਦੇ ਹੋ, ਇੱਥੋਂ ਕੁਝ ਨਾ ਕੁਝ ਲਾਹਾ ਪ੍ਰਾਪਤ ਕਰਕੇ ਜਾਂਦੇ ਹੋ, ਸ਼ਹਿਨਸ਼ਾਹ ਸੱਚੀ ਸਰਕਾਰ ਦੀ ਤੁਸੀਂ ਬਚਨ ਸੁਣ ਕੇ ਕਥਾ ਸੁਣ ਕੇ ਜਾਂਦੇ ਹੋ, ਇਤਿਹਾਸ ਸਰਵਣ ਕਰਦੇ ਹੋ, ਕੁਝ ਨਾ ਕੁਝ ਪੱਲੇ ਪੈਂਦਾ ਹੈ। ਅਤੇ ਪਿਆਰਿਓ, ਇਹ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਰਹਿੰਦੇ ਆ ਨਾ, ਉਹ ਕੁਝ ਨਾ ਕੁਝ ਪ੍ਰਾਪਤ ਕਰ ਲੈਂਦੇ ਆ, ਇਹੀ ਅਸੀਂ ਰਹਿਮਤਾਂ ਦੀ ਭੀਖ ਮੰਗਦੇ ਹਾਂ ਸਤਿਗੁਰਾਂ ਦੇ ਪਾਸੋਂ। ਸਤਿਗੁਰੂ ਆਪਣੇ ਬੱਚਿਆਂ ਦੇ ਧਿਆਡਿਆਂ ਦੇ ਪਾਸੋਂ ਕੋਈ ਗਾਏ ਬਗਾਏ ਕੋਈ ਭੁੱਲ ਚੁੱਕ ਹੋ ਵੀ ਜਾਂਦੀ ਹੈ ਤਾਂ ਤੁਸੀਂ ਰਹਿਮਤਾਂ ਦੇ ਸਾਗਰੋ, ਤੁਸੀਂ ਬਖਸ਼ੈਂਦੋ, ਤੁਸੀਂ ਭੁੱਲਿਆਂ ਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਹੋ। ਐਸੇ ਦੀਨ ਦਿਆਲ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ, ਲਓ ਆਪਾਂ ਇਤਿਹਾਸ ਦੀ ਲੜੀ ਤੁਹਾਡੇ ਨਾਲ ਕੋਈ ਆਰੰਭ ਕਰਨ ਦਾ ਯਤਨ ਕਰੀਏ। ਗੁਰੂ ਨਾਨਕ ਦੇ ਸਿੱਖ ਹੋ ਤੁਸੀਂ ਪਿਆਰਿਓ, ਇਤਿਹਾਸ ਉਹੀ ਹੁੰਦਾ ਹੈ ਜਿਹੜਾ ਵੀ ਕੋਈ

ਉਹ ਕਿਸੇ ਵੀ ਕੌਮ ਨੂੰ ਮਰਨ ਨਹੀਂ ਦਿੰਦਾ। ਇਹੀ ਤੇ ਕਾਰਨ ਹੈ ਕਿ ਸਾਡੀ ਕੌਮ ਕਈ ਵਾਰ ਡਿੱਗੀ ਹੈ ਤੇ ਕਈ ਵਾਰ ਉੱਠੀ ਆ, ਇਹ ਉੱਠ ਡਿੱਗ ਡਿੱਗ ਕੇ ਫਿਰ ਉੱਠਦੀ ਆ। ਇੱਦਾਂ ਦੇ ਵੀ ਸਮੇਂ ਆਉਂਦੇ ਆ ਸਾਡੀ ਕੌਮ ਦੇ ਉੱਤੇ, ਜਦੋਂ ਐਲਾਨ ਕਰ ਦਿੱਤਾ ਜਾਂਦਾ ਲਾਹੌਰ ਤੋਂ, ਲਾਹੌਰ ਦਾ ਸੂਬੇਦਾਰ ਐਲਾਨ ਕਰ ਦਿੰਦਾ, ਕਹਿੰਦੇ ਬਸ ਹੁਣ ਹੈ ਨਹੀਂ ਇੱਥੇ, ਖਾਲਸਾ ਖਤਮ ਕਰ ਦਿੱਤਾ ਹੈ, ਹੁਣ ਖਤਮ ਹੋ ਗਿਆ ਹੈ। ਤੇ ਗੁਰੂ ਪਿਆਰਿਓ ਫਿਰ ਦੋ ਡੰਡੇ ਲੈ ਕੇ ਨਿੱਤਰ ਆਉਂਦੇ ਆ, ਡਾਂਗ ਲੈ ਕੇ ਰਸਤੇ ਦੇ ਵਿੱਚ ਪਹਿਰਾ ਲਾ ਦਿੰਦੇ, ਟੈਕਸ ਲਾ ਦਿੰਦੇ ਆ, ਕਹਿੰਦੇ ਇੱਥੇ ਰੱਖੇ ਬੰਦੇ ਦੇ ਪੁੱਤ ਬਣ ਕੇ ਟੈਕਸ, ਜੇ ਅੱਗੇ ਜਾਣਾ ਤੁਸੀਂ ਆਖਦੇ ਹੋ ਵੀ ਖਾਲਸਾ ਖਤਮ ਕਰ ਦਿੱਤਾ, ਖਾਲਸਾ ਰਾਜ ਕਰ ਰਿਹਾ। ਸੋ ਗੁਰੂ ਪਿਆਰਿਓ ਐਸਿਆਂ ਯੋਧਿਆਂ ਦੀਆਂ ਦਾਸਤਾਨਾਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਣ ਦਾ ਯਤਨ ਕਰਾਂਗੇ। ਦੁਪਹਿਰ ਦੇ ਜਿਹੜਾ ਦੀਵਾਨ ਹੈ ਨਾ, ਉਹਦੇ 'ਤੇ ਅਸੀਂ ਸਿਲੈਕਸ਼ਨ ਕੀਤੀ ਹੈ ਕਿ ਸਾਡਾ ਸਿੱਖ ਰਾਜ ਕਿਵੇਂ ਬਣਿਆ ਸੀ। 98 ਸਾਲ ਲੱਗੇ ਸਨ ਜਿਸ ਸਿੱਖ ਰਾਜ ਨੂੰ ਅਸੀਂ ਅੱਜ ਵੀ ਤਰਲੇ ਕਰਦੇ ਹਾਂ, ਅਰਦਾਸਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਔਰ ਜੱਦੋ ਜਹਿਦ ਹੋ ਰਹੀਆਂ ਸਾਡੇ ਸੈਂਕੜੇ ਨੇ ਲੱਖਾਂ ਨੌਜਵਾਨ ਜਿਸ ਰਾਜ ਦੀ ਪ੍ਰਾਪਤੀ ਵਾਸਤੇ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ, ਲਵਾਰਸ ਕਹਿ ਕਹਿ ਕੇ ਦਰਿਆਵਾਂ ਵਿੱਚ ਰੋੜ ਦਿੱਤੇ ਗਏ, ਔਰ ਉਸੇ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਅੱਜ ਖਾਲਸਾ ਚਾਹੇ ਪੰਜਾਬ ਵਿੱਚ ਹੈ, ਚਾਹੇ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋ, ਤੁਹਾਡੇ ਮਨ ਦੇ ਅੰਦਰ ਇਹ ਚੰਗਿਆੜੀ ਹੈ ਕਿ ਸਾਡਾ ਖਾਲਸਾ ਰਾਜ ਬਣਨਾ ਚਾਹੀਦਾ। ਤੇ ਸਤਿਗੁਰ ਕਿਰਪਾ ਕਰ ਇਹ ਤੁਹਾਡੇ ਅੰਦਰ ਇਹ ਚੰਗਿਆੜੀ ਕਿਤੇ ਬੁੱਝ ਨਾ ਜਾਵੇ। ਇਹ ਜਵਾਲੀ ਇਹ ਚੰਗਿਆੜੀ ਜਿੱਦਣ ਜਵਾਲਾ ਬਣ ਕੇ ਭਟਕੀ, ਉਦਣ ਤੁਸੀਂ ਸਿੱਖ ਰਾਜ ਲੈ ਲਓਗੇ। ਐਸੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਕਰਨ ਵਾਸਤੇ ਇਕੱਠੇ ਆਏ ਹਾਂ। ਤੇ ਸਾਡੇ ਸਿੱਖੀ ਦੇ ਜਨਮਦਾਤਾ, ਮੇਰਾ ਚਿੱਤ ਕੀਤਾ ਸੀ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਬਚਪਨਾਂ ਤੋਂ ਇਸ ਦੁਨੀਆਂ ਦੇ ਉੱਤੇ ਆਏ, ਉਹਨਾਂ ਨੇ ਕੀ ਕੌਤਕ ਕੀਤੇ। ਮੈਂ ਗੁਰੂ ਸਾਹਿਬਾਂ ਨੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨ ਸਾਡਾ ਗੁਰ ਇਤਿਹਾਸ, ਤੇ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਸਿੱਖ ਇਤਿਹਾਸ ਕਿ ਸਿੱਖ ਰਾਜ ਕਿਵੇਂ ਬਣਿਆ ਸੀ, ਇਹ ਦੋ ਆਪਣੇ ਮਜ਼ਬੂਨਾਂ ਨੂੰ ਛੇੜਨ ਦਾ ਯਤਨ ਕਰਾਂਗੇ। ਸੋ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਸੱਜਣ ਪੰਜਾਬ ਵਿੱਚ ਤਕਰੀਬਨ ਮੈਂ ਕਹਿੰਦਾ ਵੀ ਤੁਹਾਡੇ ਵਿੱਚੋਂ 95% ਜਿਹੜੇ ਪੰਜਾਬ 'ਚੋਂ ਆਏ ਹੋਏ ਆ, ਪੰਜਾਬ ਦੇ ਹੁਣ ਦੋ ਪੰਜਾਬ ਬਣ ਗਏ, ਇੱਕ ਨੂੰ ਲਹਿੰਦਾ ਪੰਜਾਬ ਆਖਿਆ ਜਾਂਦਾ, ਇੱਕ ਨੂੰ ਚੜ੍ਹਦਾ ਪੰਜਾਬ ਆਖਿਆ ਜਾਂਦਾ ਹੈ। ਔਰ ਜਿੱਥੇ ਸਾਡੇ ਜਨਮਦਾਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖੀ ਦੇ ਜਨਮਦਾਤਾ ਪ੍ਰਗਟ ਹੋਏ ਸਨ, ਉਹ ਲਹਿੰਦਾ ਪੰਜਾਬ ਹੈ, ਔਰ ਜਿੱਥੋਂ ਆਪਾਂ ਆਏ ਹਾਂ ਉਹਨੂੰ ਚੜ੍ਹਦਾ ਪੰਜਾਬ ਕਹਿੰਦੇ ਆ। 1947 ਦੇ ਵਿੱਚ ਵੰਡੀਆਂ ਪੈ ਗਈਆਂ। ਦਰਅਸਲ ਗੁਰੂ ਪਿਆਰਿਓ 1947 ਦੇ ਵਿੱਚ ਜਿਹੜਾ ਸਾਡੀ ਕੌਮ ਦੇ ਨਾਲ ਧੋਖਾ ਹੋਇਆ ਨਾ, ਉਹ ਅੱਜ ਤੱਕ ਅਸੀਂ ਗੁਰੂ ਪਿਆਰਿਓ ਕੰਧਾਂ ਵਿੱਚ ਐਸੇ ਕਰਕੇ ਸਿਰ ਮਾਰਦੇ ਫਿਰਦੇ ਹਾਂ ਵੀ 1947 ਵਿੱਚ ਅਸੀਂ ਲੁੱਟੇ ਗਏ, ਅਸੀਂ ਗੁਲਾਮ ਹੋਏ। ਦਰਅਸਲ ਅਸੀਂ ਇੰਨੇ ਗੁਲਾਮ ਨਹੀਂ ਸੀ 1947 ਤੋਂ ਪਹਿਲਾਂ, ਸਾਡਾ ਵੱਖਰਾ ਪੰਜਾਬ ਹੁੰਦਾ ਸੀ, ਵੱਖਰੇ ਪੰਜਾਬ ਦੀ ਆਜ਼ਾਦੀ ਵਾਸਤੇ ਸਾਡੀ ਕੌਮ ਦੇ ਯੋਧੇ ਫਾਂਸੀਆਂ 'ਤੇ ਚੜ੍ਹੇ, ਗੋਲੀਆਂ ਹੇਕਾਂ ਦੇ ਵਿੱਚ, ਮੈਂ 1947 ਤੋਂ ਪਹਿਲਾਂ ਦੀ ਗੱਲ ਕਰਦਾ ਹਾਂ, ਉਹ ਫਾਂਸੀਆਂ ਦੇ ਉੱਤੇ ਚੜ੍ਹੇ, ਉਹ ਕਾਲੇ ਪਾਣੀ ਭੇਜੇ ਗਏ ਆਪਣੇ ਸੁਤੰਤਰ ਰਾਜ ਦੀ, ਜਿਹੜੇ ਪੰਜਾਬ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦਾ ਸੁਪਨਾ ਦੇਖਿਆ ਸੀ, ਉਸੇ ਰਾਜ ਨੂੰ ਦੁਬਾਰਾ ਪ੍ਰਾਪਤ ਕਰਕੇ ਜੱਦੋਜਹਿਦ ਕਰ ਰਿਹਾ ਸੀ। ਪਰ ਭਾਰਤ ਦਾ ਸ਼ੈਤਾਨ ਬ੍ਰਾਹਮਣ ਪਤਾ ਹੀ ਨਹੀਂ ਲੱਗਣ ਦਿੱਤਾ ਉਹਨੇ ਕਦੋਂ ਸਾਡੇ ਵਿੱਚ ਘੁਸਪੈਠ ਕਰ ਲਈ ਹੈ, ਔਰ ਉਹ ਇਸ ਸਾਡੇ ਪੰਜਾਬ ਦੀ ਲੜਾਈ ਨੂੰ, ਸਾਡੀ ਪੰਜਾਬ ਦੀ ਆਜ਼ਾਦੀ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹਨਾਂ ਨੇ ਕਦੋਂ ਭਾਰਤ ਦੀ ਆਜ਼ਾਦੀ ਦੇ ਵਿੱਚ ਬਦਲ ਦਿੱਤਾ। ਉਹੀ ਸਾਡੇ ਜਿਹੜੇ ਯੋਧੇ ਸੀ ਨਾ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸੀ, ਉਹੀ ਪਤਾ ਨਹੀਂ ਉਹਨਾਂ ਦੇ ਮਨਾਂ ਵਿੱਚ ਕੀ ਭਰ ਦਿੱਤਾ, ਉਹ ਭਾਰਤ ਦੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਖੜੇ ਹੋ ਗਏ, ਤੇ ਆਜ਼ਾਦ ਹਿੰਦੁਸਤਾਨ ਹੋ ਗਿਆ, ਪਰ ਪੰਜਾਬ ਸਾਡਾ ਇਹਨਾਂ ਲੋਕਾਂ ਦੇ ਹੇਠਾਂ ਗੁਲਾਮ ਹੋ ਗਿਆ, ਔਰ ਉਸੇ ਗੁਲਾਮੀ ਦੇ ਅੱਜ ਗੁਰੂ ਪਿਆਰਿਓ ਲੋਕਾਂ ਦੇ ਸਾਹਮਣੇ ਅਸੀਂ ਰੋਣੇ ਰੋਂਦੇ ਹਾਂ ਕਿ ਸਾਡਾ ਪੰਜਾਬ ਗੁਲਾਮ ਹੈ, ਪੰਜਾਬੀ ਸਿੱਖ ਕੌਮ ਗੁਲਾਮ ਹੈ। ਔਰ 1947 ਤੋਂ ਪਹਿਲਾਂ ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰਦਾ ਹੈ ਕਿ ਨਨਕਾਣਾ ਸਾਹਿਬ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਰਾਏ ਭੋਏ ਦੀ ਤਲਵੰਡੀ, ਹਾਲਾਤ ਕਿਹੋ ਜਿਹੇ ਸਨ, ਕਿਹਨਾਂ ਹਾਲਾਤਾਂ ਦੇ ਵਿੱਚ ਦੀ ਉਦੋਂ ਭਾਰਤ ਦੀ ਹਿੰਦੁਸਤਾਨ ਦੀ ਦੁਨੀਆ ਕਿਹਨਾਂ ਹਾਲਾਤਾਂ ਦੇ ਵਿੱਚ ਦੀ ਲੰਘ ਰਹੀ ਸੀ, ਮਾੜੇ ਨਾਲ ਧੱਕਾ, ਅਬਲਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣੀਆਂ, ਔਰ ਜ਼ਿਮੀਂਦਾਰਾਂ ਦੀ ਖੇਤੀ ਲੁੱਟੀ ਜਾਣੀ, ਹਰ ਜਗ੍ਹਾ ਦੇ ਉੱਤੇ ਇਹਨਾਂ ਨੂੰ ਸ਼ੂਦਰ ਸ਼ੂਦਰ ਕਹਿ ਕੇ ਦਰਕਾਰਿਆ ਜਾਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਦੀ ਇੱਕ ਕੌਡੀ ਜਿੰਨੀ ਕੀਮਤ ਨਹੀਂ ਸੀ ਉਸ ਵੇਲੇ, ਜਾਤਾਂ ਦੇ ਨਾਂ ਦੇ ਉੱਤੇ, ਭੇਦਭਾਵ ਦੇ ਨਾਂ ਦੇ ਉੱਤੇ ਸਾਰੇ ਲੋਕਾਂ ਨੂੰ ਵੰਡ ਦਿੱਤਾ, ਔਰ ਇਹ ਚਾਰ ਜਮਾਤਾਂ ਦੇ ਵਿੱਚ ਵੰਡ ਕੇ ਰੱਖ ਦਿੱਤਾ ਸੀ ਸਮਾਜ ਨੂੰ, ਬ੍ਰਾਹਮਣ, ਖੱਤਰੀ, ਸ਼ੂਦ ਤੇ ਵੈਸ਼, ਔਰ ਇਹਦੇ ਵਿੱਚ ਸ਼ੂਦਰ ਦੀ ਦੁਰਦਸ਼ਾ ਗੁਰੂ ਪਿਆਰਿਓ ਕੁੱਤੇ ਨਾਲੋਂ ਵੀ ਮਾੜੀ ਸੀ।

ਜਿਸ ਰਸਤੇ ਦੇ ਵਿੱਚ ਦੀ ਉੱਚੀ ਜਾਤੀ ਦੇ ਬ੍ਰਾਹਮਣ ਨੇ ਲੰਘਣਾ ਹੁੰਦਾ ਸੀ ਨਾ, ਉੱਥੋਂ ਦੀ ਕੁੱਤਾ ਤੇ ਕਹਿੰਦੇ ਲੰਘ ਜਾਵੇ, ਪਰ ਸ਼ੂਦਰ ਨੂੰ ਕੋਈ ਹੱਕ ਨਹੀਂ ਸੀ ਹੁੰਦਾ। ਇਹੋ ਜਿਹੀ ਕੰਡੀਸ਼ਨ ਦੇ ਵਿੱਚ, ਔਰ ਉਹਨਾਂ ਸ਼ੂਦਰਾਂ ਦੇ ਵਿੱਚ ਆਉਂਦੇ ਕੌਣ ਸਨ? ਇੱਕ ਬ੍ਰਾਹਮਣ ਨੂੰ ਛੱਡ ਕੇ ਬਾਕੀ ਸਾਰੇ ਜੱਟ, ਝੀਰ, ਛੀਂਬੇ, ਜੁਲਾਏ, ਨਾਈ। ਅੱਜ ਅਸੀਂ ਆਪਣੇ ਆਪ ਨੂੰ ਜੱਟ ਬੜੇ ਫਕਰ ਦੇ ਨਾਲ ਆਖਦੇ ਹਾਂ ਵੀ ਅਸੀਂ ਜੱਟ ਹਾਂ, ਪਰ ਸ਼ੂਦਰ ਉਸ ਵੇਲੇ ਬ੍ਰਾਹਮਣ ਦੀਆਂ ਨਜ਼ਰਾਂ ਵਿੱਚ ਅਸੀਂ ਸਾਰੇ ਸ਼ੂਦਰ ਹੁੰਦੇ ਸੀ। ਸਾਡੇ ਪਰਛਾਵੇਂ ਤੋਂ ਵੀ ਬ੍ਰਾਹਮਣ ਡਰਦਾ ਹੁੰਦਾ ਸੀ। ਹੁਣ ਗੁਰੂ ਪਿਆਰੇ, ਉਸ ਵੇਲੇ ਮਨੁੱਖਤਾ ਕੁਰਲਾ ਉੱਠੀ, ਭਾਰਤ ਦੀ ਧਰਤੀ ਕੁਰਲਾ ਉੱਠੀ ਐਸੇ ਜ਼ੁਲਮਾਂ ਨੂੰ ਤੱਕ ਕੇ। ਤੇ ਸਤਸੰਗ ਜੀ, ਫਿਰ ਰਾਏ ਭੋਏ ਦੀ ਤਲਵੰਡੀ ਵਿਖੇ ਇੱਕ ਸੱਚ ਦਾ ਸੂਰਜ, ਜਿਹਨੇ ਆਪਣਾ ਮਾਪਿਆਂ ਨੇ ਨਾਂ ਗੁਰੂ ਨਾਨਕ ਦੇਵ ਜੀ ਰੱਖਿਆ, ਔਰ ਉਸ ਦੀਨ ਦੁਨੀ ਦੇ ਮਾਲਕ, ਉਸ ਰਹਿਬਰ ਦੇ ਪਰਖਾਏ ਇਸ ਦੁਨੀਆਂ ਦੇ ਉੱਤੇ ਜਿਵੇਂ ਪ੍ਰਕਾਸ਼ ਧਾਰ ਕੇ ਆਉਂਦੇ ਨੇ, ਉਸ ਕੁਵੇੜੇ ਦੇ ਮਾਹੌਲ ਨੂੰ ਢਾਡੀ ਜਿੱਤਾ ਇੱਕ ਕਵਿਤਾ ਵਨਗੀ, ਢਾਡੀ ਰਾਗ ਦੀ ਇੱਕ ਵਨਗੀ ਦੇ ਵਿੱਚ ਇੱਕ ਕਵਿਤਾ ਤੁਹਾਡੇ ਸਾਹਮਣੇ ਇਉਂ ਕਹਿਣ ਦਾ ਯਤਨ।

ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਦੇ ਉੱਤੇ ਆ ਕੇ ਉਸ ਵੇਲੇ ਦੇ ਹਾਲਾਤਾਂ ਨੂੰ ਖੁਦ ਬਿਆਨ ਕਰਦੇ ਨੇ। ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜੇ। ਸੱਚ ਦਾ ਸੂਰਜ ਸੱਚ ਦਾ ਚੰਦਰਮਾ ਛਿਪ ਚੁੱਕੇ ਸਨ। ਪਾਪਾਂ ਦਾ ਦਬਾਅ ਇੰਨਾ ਕੁ ਜ਼ਿਆਦਾ ਹੋ ਗਿਆ ਕਿ ਸਤਸੰਗ ਜੀ ਗਰੀਬ ਜਨਤਾ ਦਾ ਜਿਉਣਾ ਔਖਾ ਹੋ ਗਿਆ। ਆਇਆ ਜ਼ਾਲਮਾਂ ਦਾ ਰਾਜ, ਭਰੀ ਪਾਪਾਂ ਦੀ ਸਮਾਜ, ਵੈਰੀ ਆਮ ਦੇ ਨਾ ਬਾਜ, ਭਾਰੇ ਜ਼ੁਲਮ ਕਮਾਉਂਦੇ। ਉਹ ਮੱਕੇ ਵਾਲੇ ਚੜੇ ਆਉਂਦੇ, ਲੁੱਟ ਹਿੰਦ ਨੂੰ ਸਧਾਉਂਦੇ, ਪੱਤ ਹਿੰਦੂਆਂ ਦੀ ਲਾਉਂਦੇ, ਨਾ ਸ਼ਰਮ ਰਤੀ ਖਾਂਦੇ। ਲਾਟਾਂ ਵਾਲੀ ਭੈਰੋਂ ਭੂਤ, ਅਵਾ ਧੂਤ ਸੁੱਤੇ ਖੰਡਰਾਂ ਚ ਘੂਕ, ਜਾਨ ਆਪਣੀ ਬਚਾਵਦੇ। ਕੀਤੀ ਧੌਲ ਨੇ ਪੁਕਾਰ, ਰਹਿਮ ਕਰੀ ਕਰਤਾਰ, ਕੋਈ ਭੇਜ ਅਵਤਾਰ, ਮੈਥੋਂ ਭਾਰ ਨੀ ਸਹਾਰੀ ਦਾ। ਦੇਖ ਭਾਰਤ ਦਾ ਹਾਲ, ਹੋ ਕੇ ਸਾਹਿਬ ਨੇ ਦਿਆਲ, ਭੇਜ ਦਿੱਤਾ ਜੱਗ ਚ ਨਾਨਕ ਨਿਰੰਕਾਰੀ ਦਾ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ। ਪਾਪਾਂ ਦੀ ਧੁੰਦ ਛਾਈ ਹੋਈ ਸੀ ਪਿਆਰਿਓ, ਔਰ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਰਹਿ ਗਿਆ, 1947 ਦੇ ਵਿੱਚ ਵੰਡੀਆਂ ਪੈ ਗਈਆਂ, ਇੱਕ ਲੀਕ ਖਿੱਚ ਦਿੱਤੀ ਗਈ, ਲੀਕ ਬਾਰਡਰ ਬਣਾ ਦਿੱਤਾ। ਦੁਨੀਆਂ ਦੇ ਵੱਟਾਂ ਬੰਨਿਆਂ ਨੂੰ, ਦੁਨੀਆਂ ਨੂੰ ਪਿਆਰ ਦਾ ਸੰਦੇਸ਼ ਦੇਣ ਵਾਲਾ ਬਾਬਾ ਆਪ ਸਤਸੰਗ ਜੀ, ਇੱਥੇ ਦੇ ਲੋਕਾਂ ਨੇ ਉਹਨੂੰ ਵੀ ਵੰਡ ਕੇ ਤੇ ਉਹਦੇ ਜਿਹੜੇ ਪੈਰੋਕਾਰ ਸਨ ਨਾ ਉਹਨੂੰ ਮੰਨਣ ਵਾਲੇ, ਉਹਨਾਂ ਨੂੰ ਦੋਨਾਂ ਹਿੱਸਿਆਂ ਦੇ ਵਿੱਚ ਕਰ ਦਿੱਤਾ। ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਇੱਕ ਇੱਥੇ ਸੱਜਣ ਭੱਟੀ ਸੀ ਰਾਏ ਭੋਏ, ਔਰ ਉਹਨੇ ਆਪਣੇ ਹਿੰਦੂ ਧਰਮ ਨੂੰ ਛੱਡ ਕੇ ਇਸਲਾਮ ਧਾਰਨ ਕੀਤਾ ਤੇ ਇਹਦੀ ਐਵਜ ਦੇ ਵਿੱਚ ਉਹਨੂੰ ਇਨਾਮ ਦਿੱਤਾ ਗਿਆ, 10 ਪਿੰਡ ਜਗੀਰ ਦੇ ਦਿੱਤੇ। ਹੁਣ ਉਸ ਭੱਟੀਆਂ ਦਾ ਖਾਨਦਾਨ ਅੱਗੇ ਚੱਲਦਾ, ਔਰ ਜਿਹਦੇ ਵਿੱਚ ਰਾਏ ਬੁਲਾਰ ਜੀ ਇਸ ਵੇਲੇ ਉੱਥੇ ਮੌਜੂਦ ਨੇ, ਇਲਾਕੇ ਦੇ ਹਾਕਮ ਨੇ ਰਾਏ ਬੁਲਾਰ ਜੀ, ਬੜੇ ਸਤਿਕਾਰਯੋਗ ਨੇ, ਮਾਣ ਦੇ ਨਾਲ ਅਸੀਂ ਨਾਂ ਲੈਂਦੇ ਉਹਨਾਂ ਦਾ, ਭਾਵੇਂ ਉਹ ਦੂਜੀ ਕਮਿਊਨਿਟੀ ਦੇ ਵਿੱਚ, ਭਾਵੇਂ ਉਹ ਮੁਸਲਮਾਨ ਸਨ, ਪਰ ਸਾਡੇ ਲਈ ਅਤਿ ਸਤਿਕਾਰਯੋਗ ਨੇ। ਕਿਉਂ? ਕਿਉਂਕਿ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨ ਪਰਸੇ, ਉਹਨਾਂ ਨੇ ਦਰਸ਼ਨ ਕੀਤੇ ਸੀ, ਇਸ ਕਰਕੇ ਉਹਨਾਂ ਦਾ ਸਤਿਕਾਰ ਨਾਂ ਲੈਂਦੇ ਆ। ਔਰ ਹੋਰ ਸਤਿਕਾਰ ਵਾਲਿਆਂ ਦੇ ਵਿੱਚ ਬੜਾ ਨਾਂ ਆਵੇਗਾ, ਮੈਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਚੱਲਾਂਗਾ। ਔਰ ਇਸ ਰਾਏ ਭੋਏ ਦੀ ਤਲਵੰਡੀ ਵਿਖੇ ਇੱਕ ਪਰਿਵਾਰ ਰਹਿੰਦਾ ਹੈ, ਜਿਨ੍ਹਾਂ ਦੇ ਵਿੱਚ ਇੱਕ ਮਾਤਾ ਤ੍ਰਿਪਤਾ ਜੀ ਅਤੇ ਇੱਕ ਕਲਿਆਣ ਦਾਸ ਜੀ, ਕਾਲੂ ਜੀ, ਕਾਲੂ ਜੀ ਵੀ ਕਹਿੰਦੇ ਪਟਵਾਰੀ ਸਨ, ਔਰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਪਟਵਾਰੀ। ਹੁਣ ਕਈ ਵਾਰ ਬੰਦਾ ਸੋਚ ਲੈਂਦਾ ਪਟਵਾਰੀ ਵੀ ਕਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰ ਸਕਦਾ? ਰੁਪਿਆਰੇ, ਉਹ ਪੰਜਾਬ ਦੇ ਵਿੱਚ ਸੱਚੀ ਸਾਨੂੰ 3 ਕੁ ਲੋਕਾਂ ਨੇ ਬੜਾ ਲੁੱਟਿਆ। ਉਹ ਕਿਹੜੇ ਕਿਹੜੇ ਆ? ਇੱਕ ਪੁਲਿਸ ਵਾਲੇ, ਇੱਕ ਬਿਜਲੀ ਵਾਲੇ ਅਤੇ ਇੱਕ ਪਟਵਾਰੀ। ਇਹ ਮਾਲ ਮਹਿਕਮੇ ਨਾਲ ਸੰਬੰਧ ਰੱਖਣ ਵਾਲੇ। ਮਾਫ਼ ਕਰਨਾ, ਤੁਹਾਡੇ 'ਚੋਂ ਕਿਸੇ ਦਾ ਵੱਡਾ ਭੈਣ ਭਰਾ ਕੋਈ ਭਾਪਾ ਕਿਸੇ ਦਾ ਕੋਈ ਇਸ ਮਹਿਕਮੇ ਵਿੱਚ ਹੋਵੇ ਤਾਂ ਮੇਰੇ 'ਤੇ ਗੁੱਸਾ ਨਾ ਕਰਿਓ, ਵੀ ਇਹ ਖਰਿਆ ਸਾਡੇ ਉੱਤੇ ਨਹੀਂ ਪਿਆਰਿਓ। ਕਿਤੇ ਦੇਖ ਲਓ ਇਹਨਾਂ ਤਿੰਨਾਂ ਦੇ ਬੰਦਾ ਕੋਈ ਵੱਸ ਪੈ ਜਾਵੇ ਨਾ ਤਾਂ ਸੁੱਕਾ ਨਹੀਂ ਇਹ ਛੱਡਦੇ। ਪੁਲਿਸ ਉਹਨੂੰ, ਉਹਦੇ ਬਾਰੇ ਤਾਂ ਆਪਾਂ ਸਭ ਕੁਝ ਜਾਣਦੇ ਹਾਂ, ਅਤੇ ਇਸੇ ਤਰ੍ਹਾਂ ਇੱਕ ਬਿਜਲੀ ਵਾਲਾ ਵੀ ਮਹਿਕਮਾ ਅਤੇ ਪਟਵਾਰੀ, ਇਹ ਤਿੰਨੇ ਮਹਿਕਮੇ ਰਿਸ਼ਵਤਖੋਰ ਬੇਈਮਾਨ। ਪਰ ਆਪਾਂ ਗੁਰੂ ਬਾਬਾ ਨਾਨਕ ਜੀ ਦੇ ਪਿਤਾ ਜੀ ਦੀ ਗੱਲ ਕਰਦੇ ਹਾਂ, ਉਹ ਇੱਦਾਂ ਦੇ ਨਹੀਂ ਸੀ। ਜੇ ਸੱਚੀ ਜੇ ਉਹ ਬੇਈਮਾਨ ਹੁੰਦੇ ਤਾਂ ਕਿਤੇ ਰੱਬ ਉਹਨਾਂ ਦੇ ਘਰ ਥੋੜੋਂ ਆਉਣਾ ਸੀਗਾ। ਉਹ ਇਮਾਨਦਾਰ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ, ਉਹਨਾਂ ਦੇ ਘਰ ਦੇ ਵਿੱਚ ਆਪ ਨਾਰਾਇਣ ਕਲਾਧਾਰ ਜੱਗ ਮੈਂ ਪਰਵਰਿਓ, ਉਹਨਾਂ ਦੇ ਘਰ ਦੇ ਵਿੱਚ ਇੱਕ ਬੇਟੀ ਵੀ ਸੀ, ਇੱਕ ਧੀ ਪਹਿਲਾਂ ਸੀ। ਪਰ ਆਪਾਂ ਜਦੋਂ ਹਾਲਾਤਾਂ ਨੂੰ ਤੱਕਦੇ ਹਾਂ ਅਤੇ ਭਾਰਤ ਵੱਲ, ਇੰਡੀਆ ਵੱਲ ਝਾਤੀ ਮਾਰਦੇ ਹਾਂ, ਉੱਥੇ ਧੀ ਦੀ ਬੇਕਦਰੀ ਅਤੇ ਪੁੱਤ ਨੂੰ ਜ਼ਿਆਦਾ ਵਡਿਆਇਆ ਜਾਂਦਾ ਸੀ। ਅੱਜ ਵੀ ਹੈ, ਠੀਕ ਹੈ, ਮੁਬਾਰਕ ਤੁਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋ, ਇੱਥੇ ਤੁਹਾਨੂੰ ਇਹ ਸਮਾਤ ਸਤਿਗੁਰਾਂ ਨੇ ਬਖਸ਼ ਦਿੱਤੀ ਹੈ, ਇੱਥੇ ਧੀ ਅਤੇ ਪੁੱਤ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰੱਖਦਾ। ਇੱਥੇ ਜੇ ਪੁੱਤ ਦੇ ਵਾਸਤੇ ਖੁਸ਼ੀ ਦੀ ਕੀਤੀ ਜਾਂਦੀ, ਖੰਡ ਪਾਠ ਕਰਾਇਆ ਜਾਂਦਾ, ਅਤੇ ਧੀ ਦਾ ਵੀ ਓਨਾ ਹੀ ਮਾਣ ਸਤਿਕਾਰ ਕੀਤਾ ਜਾਂਦਾ। ਔਰ ਤੁਸੀਂ ਠੀਕ ਹੈ, ਇਹਨਾਂ ਇਹਨਾਂ ਲੋਕਾਂ ਵੱਲ ਦੇਖ ਕੇ ਅਸੀਂ ਸੁਧਰ ਗਏ ਹਾਂ, ਸਾਨੂੰ ਅਕਲ ਆ ਗਈ ਹੈ, ਨਹੀਂ ਧੀਆਂ ਅਤੇ ਪੁੱਤਾਂ ਦੇ ਵਿੱਚ ਬਹੁਤਾ ਫਰਕ ਨਹੀਂ ਹੈ, ਹੋਣਾ ਵੀ ਨਹੀਂ ਚਾਹੀਦਾ।
ਕਿਉਂ ਹੋਣਾ ਵੇ। ਔਰ ਮੈਂ ਕਹਿੰਦਾ ਵੀ ਉਹ ਧੀਆਂ ਮੁਬਾਰਕ ਜਿਨ੍ਹਾਂ ਨੇ ਕੈਨੇਡਾ ਵਿੱਚ ਆਪ ਆ ਕੇ ਆਪਣੀ ਸਟੱਡੀ ਕਰਕੇ ਅਤੇ ਇੱਥੇ ਆ ਕੇ ਪੀ ਆਰ ਹੋਈਆਂ ਅਤੇ ਤਕਰੀਬਨ ਅੱਧੇ ਕੁ ਪੰਜਾਬ ਦੇ ਵਿੱਚੋਂ ਆਪਣੇ ਮੰਮੀ ਡੈਡੀ ਇੱਥੇ ਸੱਦ ਲੈ। ਹੁਣ ਦੱਸੋ ਧੀਆਂ ਚੰਗੀਆਂ ਕਿ ਮਾੜੀਆਂ ਪਿਆਰੇ ਹੋ? ਉਹਨਾਂ ਨੇ ਅੱਧੇ ਕੁ ਪੰਜਾਬ ਨੂੰ ਕੈਨੇਡਾ ਦਿਖਾੜ ਦਿੱਤਾ। ਇਹ ਸਾਡੀ ਕੌਮ ਦੀਆਂ ਧੀਆਂ ਨੇ। ਵਾਹਿਗੁਰੂ ਧੀਆਂ ਨੂੰ ਸਮੱਤ ਬਖਸ਼ੇ। ਮੇਰੀਆਂ ਧੀਆਂ ਸਾਡੀਆਂ ਬੱਚੀਆਂ ਕੌਮ ਦੀਆਂ ਗੁਰੂ ਘਰ ਦੇ ਵਿੱਚ ਆਉਂਦੀਆਂ। ਔਰ ਦੇਖੋ ਜੋ ਸਾਡਾ ਐਜ਼ ਏ ਪ੍ਰਚਾਰਕ ਹੋਣ ਦੇ ਨਾਤੇ ਫਰਜ਼ ਬਣਦਾ ਹੈ ਨਾ, ਉਹ ਸਾਨੂੰ ਗੱਲ ਕਹਿ ਦੇਣੀ ਚਾਹੀਦੀ ਹੈ। ਧੀਆਂ ਮਾਪਿਆਂ ਦਾ ਮਾਣ ਹੈ, ਇਕੱਲੇ ਤੁਸੀਂ ਮਾਪਿਆਂ ਦਾ ਮਾਣ ਨਹੀਂ, ਤੁਸੀਂ ਕੌਮ ਦਾ ਵੀ ਮਾਣ ਹੋ। ਜਦੋਂ ਵਿਦੇਸ਼ਾਂ ਵਿੱਚ ਆ ਕੇ ਸਾਡੀ ਕੋਈ ਧੀ ਕਿਸੇ ਗਲਤ ਕੰਮ ਦੇ ਵਿੱਚ ਫਸ ਜਾਂਦੀ ਹੈ ਅਤੇ ਧੀ ਉਹ ਜਿੱਦਾਂ ਪੁੱਤ ਨਾ ਬਦਨਾਮ ਕਰਦੇ ਕੌਮ ਦਾ, ਉਦੋਂ ਧੀਆਂ ਵੀ ਕਰ ਜਾਂਦੀਆਂ। ਚੇਤਾ ਰੱਖਿਓ ਤੁਹਾਡੇ ਚਿੱਟੇ ਦਾੜਿਆਂ ਵਾਲੇ ਬਾਪਾਂ ਨੇ ਤੁਹਾਨੂੰ ਬੜੀਆਂ ਇੱਜ਼ਤਾਂ ਦੇ ਨਾਲ ਇੱਥੇ ਭੇਜਿਆ ਸੀ। ਉਹ ਤੁਹਾਡੇ ਸਰਦਾਰ ਭਰਾਵਾਂ ਨੇ ਤੁਹਾਡੇ ਉੱਤੇ ਮਾਣ ਕਰਕੇ ਤੁਹਾਨੂੰ ਇੱਥੇ ਭੇਜਿਆ। ਔਰ ਇੱਦਾਂ ਨਾ ਹੋਵੇ ਕਿ ਕੱਲ੍ਹ ਨੂੰ ਤੁਹਾਡਾ ਸਰਦਾਰ ਬਾਪ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਾ ਰਹੇ। ਬਸ ਇਹ ਗੱਲਾਂ ਵੱਲ ਨੂੰ ਦੇਖ ਕੇ ਰੱਖਿਓ। ਤੁਸੀਂ ਆਜ਼ਾਦ ਹੋ, ਤੁਸੀਂ ਸਾਡੀ ਸਿਰ ਦਾ ਕੌਮ ਦਾ ਸਰਮਾਇਆ ਹੋ, ਸਾਡੀਆਂ ਧੀਆਂ ਹੋ, ਸਾਨੂੰ ਮਾਣ ਹੈ ਸਾਡੀਆਂ ਧੀਆਂ ਦੇ ਉੱਤੇ। ਗੁਰੂ ਪਿਆਰੇ ਉਹ ਧੀ ਉਹ ਔਰਤ ਜਿਸ ਨੂੰ ਗੁਰੂ ਬਾਬਾ ਨਾਨਕ ਨੇ ਵਡਿਆਇਆ, ਸੋ ਕੌਮ ਦਾ ਆਕੀਏ ਜਿੱਤ ਜੰਮੇ ਰਜਾਨ, ਵਡਿਆਇਆ ਹੀ ਨਹੀਂ, ਤੁਸੀਂ ਕੌਮ ਦਾ ਮਾਣ ਬਣੀਆਂ। ਔਰ ਤੁਹਾਡਾ ਅਸੀਂ ਇਤਿਹਾਸ ਐਨ ਗੱਜ ਵੱਜ ਕੇ ਸਟੇਜਾਂ ਤੇ ਰੌਲਾ ਪਾ ਪਾ ਕੇ ਸੁਣਾਈਦਾ ਕਿ ਜਿੱਥੇ ਮਰਦਾਂ ਨੇ ਕੁਰਬਾਨੀਆਂ ਕੀਤੀਆਂ ਉੱਥੇ ਸਾਡੀਆਂ ਕੌਮ ਦੀਆਂ ਔਰਤਾਂ ਬੀਬੀਆਂ ਕਿਤੇ ਘੱਟ ਸੀ? ਉਹੋ ਹੀ ਤੁਸੀਂ ਬੀਬੀਆਂ ਹੋ ਜਿਹਨਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਲਏ ਪਰ ਆਪਣਾ ਧਰਮ ਨਹੀਂ ਸੀ ਛੱਡਿਆ। ਬਸ ਇਹੀ ਦੇਖਣਾ ਵੀ ਵਿਦੇਸ਼ਾਂ ਵਿੱਚ ਆ ਕੇ ਕਿਤੇ ਅਸੀਂ ਆਪਣਾ ਧਰਮ ਤਾਂ ਨਹੀਂ ਛੱਡ ਬੈਠੇ। ਅਸੀਂ ਕਿਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਜਾਂ ਸਿੱਖ ਕੌਮ ਨੂੰ ਕਿਤੇ ਬਦਨਾਮੀ ਤਾਂ ਨਹੀਂ ਸਾਡਾ ਕਰਕੇ ਮਿਲ ਰਹੀ? ਬਸ ਇਹ ਮੇਰਾ ਇਸ਼ਾਰਾ, ਤੁਸੀਂ ਸਭ ਕੁਝ ਸਮਝਦੇ ਹੋ। ਸਤਿਗੁਰ ਕਿਰਪਾ ਕਰਨ। ਪਿਤਾ ਕਾਲੂ ਜੀ ਦੇ, ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ ਇੱਕ ਧੀ ਹੈ, ਉਹਦਾ ਨਾਂ ਹੈ ਨਾਨਕੀ। ਇੱਦਾਂ ਸਾਡੇ ਬਜ਼ੁਰਗ ਨਾਂ ਰੱਖ ਦਿਆ ਕਰਦੇ ਸੀ। ਇਹ ਬੱਚਾ ਨਾਨਕਿਆਂ ਦੇ ਪੈਦਾ ਹੋਇਆ ਅਤੇ ਨਾਨਕ ਨਾਨਕੀ, ਇਹ ਸੱਚੀ ਗੁਰੂ ਬਾਬਾ ਨਾਨਕ ਜੀ ਦੇ ਅਤੇ ਭੈਣ ਜੀ ਬੇਬੇ ਨਾਨਕੀ ਜੀ ਦਾ ਨਾਂ ਹੀ, ਉਹ ਬੇਬੇ ਨਾਨਕੀ ਜੀ ਦਾ ਜਨਮ ਜਿਹੜਾ ਉਹ ਨਾਨਕੇ ਪਿੰਡ ਵਿੱਚ ਹੋਇਆ ਸੀ, ਚਾਲ ਪਿੰਡ ਦੇ ਵਿੱਚ। ਮੰਗਲਵਾਰ ਨੂੰ ਬੱਚਾ ਜੰਮਦਾ ਸੀ, ਮੰਗਲ ਸਹੁੰ ਰੱਖ ਦਿੰਦੇ ਹੁੰਦੇ ਸੀ, ਬੁੱਧਵਾਰ ਨੂੰ ਜਪਿਆ, ਬੁੱਧਵਾਰ, ਇੱਦਾਂ ਦੇ ਰਿਵਾਜ ਹੁੰਦੇ ਸੀ। ਅਤੇ ਨਾਨਕਿਆਂ ਦੇ ਘਰ ਦੇ ਵਿੱਚ ਜੰਮਣ ਦਾ ਕਰਕੇ ਉਹਨਾਂ ਨੇ ਆਪਣੀ ਧੀ ਦਾ ਨਾਂ ਨਾਨਕੀ ਰੱਖ ਦਿੱਤਾ। ਪੰਜ ਕੁ ਸਾਲ ਦੀ ਨਾਨਕੀ ਹੈ। ਹੁਣ ਪਿਆਰੇ ਉਹ ਹਰ ਪਰਿਵਾਰ ਚਾਹੁੰਦਾ ਕਿ ਸਾਡਾ ਸਾਵਾਂ ਜਿਹਾ ਪਰਿਵਾਰ ਹੋਵੇ, ਸਾਂਝਾ ਜਿਹਾ ਪਰਿਵਾਰ ਹੋਵੇ। ਜੇ ਧੀ ਹੈ ਤਾਂ ਘਰ ਦੇ ਵਿੱਚ ਪੁੱਤ ਵੀ ਹੋਵੇ, ਜੇ ਪੁੱਤ ਹੈ ਤਾਂ ਘਰ ਦੇ ਵਿੱਚ ਧੀ ਵੀ ਹੋਵੇ, ਸਾਂਝਾ ਪਰਿਵਾਰ ਹੋਵੇ ਤਾਂ ਸੋਹਣਾ ਲੱਗਦਾ ਹੈ। ਸੋ ਪਿਆਰਿਓ ਅਰਦਾਸਾਂ ਬੇਨਤੀਆਂ ਕਰਦੇ ਨੇ, ਇਹ ਪਰਿਵਾਰ ਅਰਦਾਸਾਂ ਬੇਨਤੀਆਂ ਕਰਦਾ, ਸਤਿਗੁਰੂ ਕਿਰਪਾ ਕਰੋ, ਧੀ ਬਖਸ਼ੀ ਹੈ ਤੁਸੀਂ ਪੁੱਤ ਵੀ ਬਖਸ਼ੋ। ਅਤੇ ਐਸੀਆਂ ਅਰਦਾਸਾਂ ਉਹਨਾਂ ਦੀਆਂ ਪਰਿਵਾਰ ਦੀਆਂ, ਔਰ ਛੋਟੀ ਜਿਹੀ ਨੰਨੀ ਜੀ ਬੇਬੇ ਨਾਨਕੀ ਦੀਆਂ ਅਰਦਾਸਾਂ, ਔਰ ਪਿਤਾ ਕਾਲੂ ਜੀ ਦੀਆਂ ਅਰਦਾਸਾਂ, ਮਾਤਾ ਤ੍ਰਿਪਤਾ ਜੀ ਦੀਆਂ ਬੇਨਤੀਆਂ ਪ੍ਰਵਾਨ ਹੋਈਆਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਤੇ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ, ਔਰ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਜਿਹਨੂੰ ਰਾਏ ਭੋਏ ਦੀ ਤਲਵੰਡੀ ਆਖਿਆ ਜਾਂਦਾ, ਉੱਥੇ ਇੱਕ ਮਰਦਾਂ ਦੇ ਮਰਦ, ਅਗੰਬੜੇ ਮਰਦ, ਨੇਕੀ ਅਤੇ ਸੱਚਾਈ ਦੇ ਮਹਾਨ ਪੈਗੰਬਰ ਨੇ ਅਵਤਾਰ ਧਾਰਿਆ। ਸੋ ਪਿਆਰਿਓ ਉਸ ਵੇਲੇ ਪਿਤਾ ਕਾਲੂ ਜੀ ਨੂੰ ਵਧਾਈਆਂ ਮਿਲੀਆਂ, ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਮਿਲੀਆਂ। ਸੋ ਸੰਗਤਾਂ ਨੇ ਜਿਵੇਂ ਆ ਕੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ, ਸੋ ਉਸ ਵੇਲੇ ਦੀਆਂ ਸਤਰਾਂ ਢਾਡੀ ਜੱਥਾ ਤੁਹਾਡੇ ਨਾਲ।

ਬਹੁਤ ਬਹੁਤ ਧੰਨਵਾਦ ਜੀ ਸਿੱਖ ਸੰਗਤਾਂ ਦਾ ਬੜੇ ਪਿਆਰ ਦੇ ਨਾਲ ਬੈਠੇ ਹੋ ਔਰ ਆਪਣੇ ਰਹਿਬਰ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਗੁਣ ਗਾ ਰਹੇ ਹਾਂ। ਭਾਈ ਗੁਰਦਾਸ ਜੀ ਸਤਿਗੁਰਾਂ ਦੇ ਗੁਰੂ ਮਹਾਰਾਜ ਜੀ ਦੇ ਬਾਰੇ ਲਿਖਦੇ ਨੇ ਕਿ ਉਸ ਵੇਲੇ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਉਸ ਵੇਲੇ ਭਾਰਤ ਦੇ ਅੰਦਰ ਕਿਹੋ ਜਿਹਾ ਮਾਹੌਲ ਸੀ। ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮਰਦਾਰ ਗੁਸਾਈ, ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕੋ ਖਾਈ, ਅੰਧੀ ਪਰਜਾ ਗਿਆਨ ਬੈਨ ਕੂੜ ਕਸੱਤ ਮੁਖੋਂ ਉਲਾਈ, ਚੇਲੇ ਸਾਜ ਵਜਾਮ ਦੇ ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿੱਤ। ਬੜੀ ਵੱਡੀ ਗੱਲ ਕਹਿਤੀ ਹੈ ਭਾਈ ਗੁਰਦਾਸ ਜੀ ਉਹਨਾਂ ਨੇ ਕਿ ਇਸਤਰੀ ਪੁਰਖੇ ਦਾਮ ਹਿੱਤ, ਮਰਦ ਤੇ ਔਰਤ ਪੈਸਿਆਂ ਦੀ ਖਾਤਰ ਜਿੱਥੇ ਮਰਜ਼ੀ ਜਾਣ, ਜਿੱਥੇ ਕੋਈ ਮਰਜ਼ੀ ਆਵੇ, ਕੋਈ ਨਹੀਂ ਸੀ ਪੁੱਛ ਸਕਦਾ ਇੱਕ ਦੂਜੇ, ਇੱਦਾਂ ਦੇ ਹਾਲਾਤ ਇੱਜਤਾਂ ਗਵਾ ਚੁੱਕੀਆਂ ਸਨ। ਇਸਤਰੀ ਪੁਰਖੇ ਦਾਮ ਹਿੱਤ, ਭਾਵੇਂ ਆਏ ਕਤਾਂ ਹੋ ਜਾਈ, ਵਰਤਿਆ ਪਾਪ ਸਭ ਸ ਜਗ ਮਾਈ। ਔਰ ਉਸ ਵੇਲੇ ਧਰਮ ਦੇ ਵੱਡੇ ਰਹਿਬਰ, ਧਰਮ ਦੇ ਪੈਰੋਕਾਰ, ਆਪਣੇ ਆਪ ਨੂੰ ਧਰਮ ਦੇ ਰਖਵਾਲੇ, ਜੋਗੀ ਸੀ, ਕਾਜੀ ਸੀ ਤੇ ਬ੍ਰਾਹਮਣ ਸੀ। ਹੁਣ ਗੁਰੂ ਮਹਾਰਾਜ ਇਹਨਾਂ ਤਿੰਨਾਂ ਦਾ ਹੀ ਨਕਸ਼ਾ ਖਿੱਚਦੇ ਨੇ, ਕਹਿੰਦੇ ਕਾਦੀ ਕੂੜ ਬੋਲ ਮੈਂ ਵਿਖਾਏ। ਹੁਣ ਕਾਜੀ ਦਾ ਫਰਜ਼ ਸੀ ਵੀ ਲੋਕਾਂ ਨੂੰ ਧਰਮ ਦੀ ਗੱਲ ਦੱਸਣੀ, ਧਰਮ ਦੇ ਗਿਆਨ ਦੇਣਾ, ਰੱਬ ਦੀ ਇੱਕ ਖੁਦਾ ਦੀ ਬੰਦਗੀ ਵੱਲ ਪ੍ਰੇਰਨਾ, ਪਰ ਉਹਦਾ ਫਰਜ਼, ਉਹ ਆਪਣੇ ਫਰਜ਼ ਨੂੰ ਭੁੱਲ ਕੇ ਤੇ ਲਾਲਚਾਂ ਵਿੱਚ ਫਸ ਕੇ ਵੀ ਲੋਕਾਂ ਨੂੰ ਅਗਿਆਨਤਾ ਵਿੱਚ ਰੱਖ ਕੇ ਆਪ ਕਾਨੂੰਨ ਦਾ ਜਿੱਥੇ ਰਖਵਾਲਾ ਬਣਿਆ ਉੱਥੇ ਬੇਇਨਸਾਫੀਆਂ ਕਰਨ ਲੱਗ ਪਿਆ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਇਹ ਦੁਨੀਆਂ ਨੂੰ ਉਜਾੜਨ ਵਾਸਤੇ ਤੁਰ ਪਏ। ਗੁਰੂ ਪਿਆਰਿਓ, ਇੱਦਾਂ ਦੇ ਹਾਲਾਤ ਬਣਿਆ ਗਿਆ। ਔਰ ਇਹਨਾਂ ਹਾਲਾਤਾਂ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵਿਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ। ਹੁਣ ਪਿਤਾ ਕਾਲੂ ਜੀ ਦੇ, ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ, ਹਲੇ ਪ੍ਰਕਾਸ਼ ਨਹੀਂ ਹੋਇਆ, ਹਲੇ ਨਵਾਂ ਜੀ ਆਉਣ ਵਾਲਾ ਹੈ। ਘਰ ਦੇ ਵਿੱਚ ਚਾਹ ਹੈ, ਖੁਸ਼ੀ ਹੈ, ਘਰ ਦੇ ਵਿੱਚ ਧੀ ਹੈ ਇੱਕ ਵੱਡੀ, ਤੇ ਬਸ ਇਹੀ ਪਰਿਵਾਰ ਅਰਦਾਸਾ ਕਰਦਾ ਹੈ ਕਿ ਸਤਿਗੁਰੂ ਸਾਨੂੰ ਹੁਣ ਪੁੱਤ ਬਖਸ਼ਿਓ, ਧੀ ਹੈਗੀ ਆ ਸਾਡੇ, ਪਹਿਲਾਂ ਹੀ ਸਾਂਝਾ ਪਰਿਵਾਰ ਚਾਹੁੰਦੇ ਹਾਂ। ਤੋ ਪਿਆਰਿਓ, ਹਾਲਾਤ ਹੁੰਦੇ ਸੀ, ਸਮੇਂ ਇੱਦਾਂ ਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਦਾਈਆਂ ਹੁੰਦੀਆਂ ਸਨ। ਦਾਈਆਂ, ਦਾਈ ਸ਼ਬਦ ਸਾਡੇ ਅੱਜ ਦੇ ਬੱਚੇ ਨਹੀਂ ਸਮਝ ਸਕਣਗੇ, ਸਾਡੇ ਬਜ਼ੁਰਗਾਂ ਨੂੰ ਜਿਹੜੇ 40-45-50 ਸਾਲ ਤੋਂ ਉੱਤੇ ਜਾਂ ਮੇਰੀ ਉਮਰ ਤੋਂ ਉੱਤੇ ਆ, ਉਹਨਾਂ ਨੂੰ ਪਤਾ ਪਿੰਡਾਂ ਦੇ ਵਿੱਚ ਦਾਈਆਂ ਹੁੰਦੀਆਂ ਸੀ, ਉਹ ਕਾਹਦੇ ਵਾਸਤੇ। ਔਰ ਉਸ ਸਮੇਂ ਦੇ ਵਿੱਚ ਬੱਚਿਆਂ ਦਾ ਜਣੇਪਾ ਜਿਹੜਾ ਜਨਮਿਆ ਪਿੰਡਾਂ 'ਚ ਹੀ ਹੁੰਦਾ ਸੀ, ਹਸਪਤਾਲਾਂ ਵਿੱਚ ਨਹੀਂ ਬੱਚੇ ਬੋਰਨ ਹੁੰਦੇ ਸੀ, ਪਿੰਡਾਂ ਦੇ ਵਿੱਚ ਹੀ ਹੁੰਦੇ ਸੀ। ਤੇ ਇਹ ਆਮ ਕੁਛ ਪਿੰਡਾਂ ਦੀਆਂ ਬੀਬੀਆਂ ਨੇ ਇਹ ਕੰਮ ਕਾਰ ਸਿੱਖਿਆ ਹੁੰਦਾ ਸੀ, ਔਰ ਉਹ ਵਿਚਾਰੀਆਂ ਹੁੰਦੀਆਂ ਗਰੀਬਣੀਆਂ ਸੀ, ਉਹ ਕੋਈ ਪੌਸ ਪੈਸੇ ਧੇਲੇ ਵਾਲੀਆਂ ਨਹੀਂ, ਉਹ ਕੋਈ ਵੱਡੀਆਂ ਡਾਕਟਰ ਨਹੀਂ ਸੀ ਹੁੰਦੀਆਂ, ਬਸ ਇੱਕ ਤਜ਼ਰਬਾ ਹੁੰਦਾ ਸੀ, ਉਹ ਬੱਚੇ ਦਾ ਜਣੇਪਾ ਘਰ ਦੇ ਵਿੱਚ ਕਰਵਾ ਦਿੰਦੀਆਂ ਸਨ। ਹੁਣ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਹੈ, ਤੇ ਇਹ ਦਾਈ ਦੌਲਤਾਂ ਪਟਵਾਰੀ ਜੀ ਦੇ ਘਰ ਵਿਖੇ ਆਇਆ ਜਾਇਆ ਕਰਦੇ ਸਨ, ਅਮੀਰ ਸਨ, ਬੜੀ ਠਾਠ ਬਾਠ ਵਾਲਾ ਪਰਿਵਾਰ ਸੀ। ਔਰ ਜਦੋਂ ਘਰ ਦੇ ਵਿੱਚ ਨਵਾਂ ਜੀ ਆਉਂਦਾ ਹੁੰਦਾ ਸੀ ਨਾ, ਆਉਣ ਵਾਲਾ ਹੋਣਾ, ਤੇ ਉਸ ਵਾਲੇ ਇਹਨਾਂ ਦਾਈਆਂ ਨੂੰ ਬੁਲਾਇਆ ਜਾਣਾ ਵੀ ਤੂੰ ਘਰ ਦੇ ਵਿੱਚ ਆਵੀ ਤੇ ਨੱਪ ਘੁੱਟ ਕਰਕੇ ਨੜਾ ਕੇ, ਔਰ ਜਿਸ ਮਾਤਾ ਨੂੰ ਬੱਚਾ ਭੈਣ ਨੂੰ ਹੋਣ ਵਾਲਾ, ਔਰ ਇਹ ਸੇਵਾ ਦੇ ਵਿੱਚ ਗਰੀਬ ਲੋਕ ਵਿਚਾਰੇ ਲੱਗੇ ਹੁੰਦੇ ਸਨ। ਔਰ ਇਹਨਾਂ ਦੀ ਰੋਜ਼ੀ ਰੋਟੀ ਕੀ ਹੁੰਦੀ ਸੀ, ਇਹ ਰੱਬ ਤਰਸ ਕਰਕੇ ਉਹ ਸੱਜਣ ਇਹਨਾਂ ਨੂੰ ਕੋਈ ਪੁਰਾਣੇ ਸਰਾਣੇ ਕੱਪੜੇ ਦੇ ਦਿੰਦੇ ਹੁੰਦੇ ਸੀ, ਤੇ ਜੇ ਬਹੁਤੀ ਕੋਈ ਕਿਸੇ ਨੂੰ ਜ਼ਿਆਦਾ ਖੁਸ਼ੀ ਹੋ ਗਈ ਘਰ ਦੇ ਵਿੱਚ ਪੁੱਤ ਜੰਮਿਆ ਤੇ 4 ਟਕੇ ਦੇ ਦੇਣੇ, ਤੇ ਪਰਾਤ ਥਾਲ ਭਰ ਕੇ ਦਾਣਿਆਂ ਦੇ ਦੇ ਦੇਣੇ, ਤੇ ਲਾਹੇ ਸਰਾਏ ਕੋਈ ਕੱਪੜੇ ਦੇ ਦੇਣੇ, ਆਹਾ ਹੀ ਵਿਚਾਰਿਆਂ ਦੀ ਰੋਜ਼ੀ ਰੋਟੀ ਦਾ ਵਸੀਲਾ ਹੁੰਦਾ ਸੀ। ਔਰ ਉਹ ਗਰੀਬਣੀ ਉਹਨਾਂ ਸਮਿਆਂ ਦੇ ਵਿੱਚ ਪਿਤਾ ਕਾਲੂ ਜੀ ਸੁਨੇਹਾ ਭੇਜਦੇ ਨੇ ਉਸ ਮਾਤਾ ਨੂੰ, ਉਹਦਾ ਨਾਂ ਹੈ ਦਾਈ ਦੌਲਤਾਂ। ਦਾਈ ਦੌਲਤਾਂ ਕੌਣ ਹੋਵੇਗੀ, ਨਾਂ ਤੋਂ ਆਈਡੀਆ ਲਾਇਆ ਵੀ ਦਾਈ ਦੌਲਤਾਂ ਮੁਸਲਮਾਨਣੀ ਸੀ। ਔਰ ਪਿਤਾ ਕਾਲੂ ਜੀ ਨੇ ਘਰ ਵਿੱਚ ਸੱਦਿਆ ਤੇ ਆਖਿਆ, ਦੌਲਤਾਂ ਤੂੰ ਆਪਣੇ ਅੱਲਾ ਪਾਕ ਵਾਹਿਗੁਰੂ ਖੁਦਾ ਦੇ ਚਰਨਾਂ 'ਚ ਬੇਨਤੀ ਕਰੀ
ਕਿ ਸਾਡੇ ਘਰ ਦੇ ਵਿੱਚ ਵਾਹਿਗੁਰੂ ਚੰਗੀ ਚੀਜ਼ ਦੇਵੇ। ਚੰਗੀ ਤੋਂ ਭਾਵ ਪੋਤੀ ਹੁੰਦਾ ਨਾ, ਵੀ ਚੰਗੀ ਚੀਜ਼ ਵਾਹਿਗੁਰੂ ਸਾਡੇ ਘਰ ਦੇ ਵਿੱਚ ਦੇਵੇ ਤੇ ਮੈਂ ਤੈਨੂੰ ਮਾਲੋ ਮਾਲ ਕਰ ਦਿਆਂਗਾ, ਜੋ ਮੰਗੇਗੀ ਮੈਂ ਤੈਨੂੰ ਉਹ ਦਿਆਂਗਾ। ਤੇ ਹੱਥ ਜੋੜ ਦੇਣੇ, ਪਟਵਾਰੀ ਸਾਹਿਬ ਅਸੀਂ ਤੇ ਹਰ ਘਰ ਵਾਸਤੇ ਦੁਆ ਕਰਦੇ ਹਾਂ, ਅਸੀਂ ਤੇ ਜਿਹਨਾਂ ਦੇ ਵੀ ਘਰਾਂ ਵਿੱਚ ਜਾਈਦਾ ਅਸੀਂ ਚੰਗੀਆਂ ਚੀਜ਼ਾਂ ਵਾਸਤੇ, ਚੜ੍ਹਦੀ ਕਲਾ ਵਾਸਤੇ, ਤਰੱਕੀਆਂ ਵਾਸਤੇ, ਤੁਹਾਡੇ ਹੀ ਸਰਮਾਏਦਾਰਾਂ ਦੀਆਂ ਅਰਦਾਸਾਂ ਕਰਦੇ ਰਹੀਦਾ ਔਰ ਤੁਹਾਡੀ ਇਹ ਆਪਣੀ ਰਹਿਨਮਾਈ ਦਾ ਕਰਕੇ ਸਾਡੇ ਪਰਿਵਾਰਾਂ ਦੇ, ਸਾਡੇ ਗਰੀਬਾਂ ਦੇ ਜਿਹੜੇ ਉਹ ਪਰਿਵਾਰ ਚੱਲਦੇ ਆ। ਤੇ ਪਟਵਾਰੀ ਸਾਹਿਬ ਖੁਦਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸੱਚੇ ਸਤਿਗੁਰ ਤੁਹਾਨੂੰ ਪੁੱਤ ਬਖਸ਼ਣ। ਹੁਣ ਪਿਆਰਿਓ ਉਹ ਸਮਾਂ ਆ ਗਿਆ ਜਦੋਂ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗਣੇ ਸਨ ਔਰ ਦਾਈ ਦੌਲਤਾਂ ਜੀ ਘਰ ਦੇ ਵਿੱਚ ਆਏ ਹੋਏ ਨੇ ਔਰ ਬੇਬੇ ਆਪਣੇ ਮਾਤਾ ਤ੍ਰਿਪਤਾ ਜੀ ਨੂੰ ਇੱਕ ਕਮਰੇ ਦੇ ਵਿੱਚ ਲਿਜਾ ਕੇ ਉਹ ਆਪਣਾ ਜੋ ਉਹਨਾਂ ਦਾ ਰੂਟੀਨ ਦਾ ਕੰਮ ਸੀ ਉਹ ਕਰਨਾ ਸੀ। ਹੁਣ ਪਿਤਾ ਕਾਲੂ ਜੀ ਤੇ ਲਾਲੂ ਜੀ ਤੇ ਸਾਰਾ ਪਰਿਵਾਰ ਕਮਰੇ ਤੇ ਬਾਹਰਲੇ ਪਾਸੇ ਮੰਜਿਆਂ ਦੇ ਉੱਤੇ ਵਿਹੜੇ ਦੇ ਵਿੱਚ ਬੈਠੇ ਆ ਵੀ ਕਦੋਂ ਦਰਵਾਜ਼ਾ ਖੁੱਲੇ ਤੇ ਦਾਈ ਦੌਲਤਾ ਸਾਨੂੰ ਕੋਈ ਖੁਸ਼ੀ ਦੀ ਖਬਰ ਦੇਵੇ, ਵਧਾਈ ਦੇਵੇ ਕਿ ਪਟਵਾਰੀ ਸਾਹਿਬ ਤੁਹਾਨੂੰ ਵਧਾਈ ਹੋਵੇ, ਤੁਹਾਡੇ ਘਰ ਦੇ ਵਿੱਚ ਪੁੱਤ ਹੋਇਆ ਤੇ ਮੈਂ ਰਹਿਮਤਾਂ ਦੇ ਨਾਲ ਆ ਖਜ਼ਾਨਿਆਂ ਦੇ ਨਾਲ, ਪੈਸਿਆਂ ਦੇ ਨਾਲ, ਦਾਣੇ ਪਾਣੀ ਵਸਤਰਾਂ ਦੇ ਨਾਲ ਉਹਦੀਆਂ ਝੋਲੀਆਂ ਭਰ ਦੇਵਾਂ। ਕੁਝ ਸਮਾਂ ਬੀਤਿਆ, ਸਾਰਿਆਂ ਦੀ ਨਿਗਾਹ ਦਰਵਾਜ਼ੇ ਤੇ ਟਿਕੀ ਹੋਈ ਹੈ ਤੇ ਦਾਈ ਦੌਲਤਾ ਨੇ ਦਰਵਾਜ਼ਾ ਖੋਲਿਆ। ਉਹਦਾ ਚਿਹਰਾ ਹੱਸੂ ਹੱਸੂ ਕਰਦਾ ਸੀ, ਚਿਹਰੇ ਦੇ ਉੱਤੇ ਜਲਾਲ, ਚਿਹਰੇ ਦੇ ਉੱਤੇ ਖੁਸ਼ੀ ਹੈ। ਤੇ ਗੁਰੂ ਪਿਆਰਿਓ ਦਰਵਾਜ਼ਾ ਜਦੋਂ ਖੋਲਿਆ ਭੱਜ ਕੇ ਪਿਤਾ ਕਾਲੂ ਜੀ ਨੇੜੇ ਆਏ, ਦੌਲਤਾ ਕੋਈ ਖੁਸ਼ਖਬਰੀ? ਤੇ ਹੱਥ ਜੋੜ ਦਿੱਤੇ, ਕਹਿੰਦੇ ਪਟਵਾਰੀ ਸਾਹਿਬ ਤੁਹਾਨੂੰ ਵਧਾਈ ਹੋਵੇ, ਤੁਹਾਡੇ ਘਰ ਦੇ ਵਿੱਚ ਚੰਦ ਵਰਗਾ ਪੁੱਤ ਪੈਦਾ ਹੋਇਆ। ਤੇ ਪਟਵਾਰੀ ਸਾਹਿਬ ਮੈਂ ਇੱਕ ਗੱਲ ਦੱਸ ਦਵਾਂ ਕਿ ਅੱਜ ਤੱਕ ਮੇਰੇ ਇਹਨਾਂ ਹੱਥਾਂ ਦੇ ਵਿੱਚ ਦੀ ਹਜ਼ਾਰਾਂ ਬਾਲਕ ਜੰਮੇ ਨੇ ਪਰ ਇਦਾਂ ਦਾ ਤੇਰੇ ਬਾਲਕ ਵਰਗਾ ਅੱਜ ਤੱਕ ਮੈਂ ਕੋਈ ਬੱਚਾ ਨਹੀਂ ਦੇਖਿਆ, ਇਦਾਂ ਦਾ ਕੋਈ ਬਾਲਕ ਨਹੀਂ ਦੇਖਿਆ। ਹਰ ਬੱਚਾ ਜਦੋਂ ਜੰਮਦਾ ਉਹ ਰੋਂਦਾ ਹੈ ਪਰ ਤੇਰਾ ਲਾਲ ਹੱਸੂ ਹੱਸੂ ਕਰਦਾ ਔਰ ਉਹਦਾ ਚਿਹਰਾ ਖਿੜਿਆ ਹੋਇਆ। ਮੈਂ ਆਪ ਪ੍ਰਭਾਵਿਤ ਹੋਈ ਹਾਂ ਔਰ ਇੱਕ ਸੁਗੰਧੀ ਦੀ ਤਰ੍ਹਾਂ ਕਮਰੇ ਦੇ ਵਿੱਚ ਫੈਲ ਗਈ ਜਦੋਂ ਉਹਦਾ ਪ੍ਰਕਾਸ਼ ਹੋਇਆ ਜਦੋਂ ਉਹਨੇ ਜਨਮ ਲਿਆ। ਤੇ ਉਸ ਵੇਲੇ ਪਿਤਾ ਕਾਲੂ ਜੀ ਖੁਸ਼ ਹੋਏ, ਹੱਸੇ, ਮੁਸਕਰਾਏ ਔਰ ਉਹਨਾਂ ਦੇ ਮਨ ਵਿੱਚ ਆਇਆ ਵੀ ਦਾਈ ਦੌਲਤਾਂ ਗਰੀਬਣੀ ਹੈ, ਹੁਣ ਵਧਾਈ ਦਾ ਮੈਂ ਕਹਿ ਚੁੱਕਾ ਸੀ ਵੀ ਤੂੰ ਜੋ ਮੰਗੇਗੀ ਉਹ ਤੈਨੂੰ ਮਿਲੇਗਾ ਤੇ ਮੈਨੂੰ ਖੁਸ਼ ਕਰਨ ਦਾ ਕਰਕੇ ਮੇਰੇ ਨਵ ਜੰਮੇ ਬੱਚੇ ਦੀ ਵਡਿਆਈ ਕਰਦੀ ਹੈ, ਵਿਚਾਰੀ ਗਰੀਬਣੀ ਆ। ਸੋ ਇਹਦਾ ਖਿਆਲ ਹੋਣਾ ਵੀ ਪਟਵਾਰੀ ਸਾਹਿਬ ਵੱਧ ਧਨ ਦੇਣਗੇ। ਤੇ ਪੁੱਛ ਹੀ ਲਿਆ, ਕਹਿੰਦੇ ਦੌਲਤਾਂ ਤੂੰ ਮੇਰੇ ਪੁੱਤ ਦੀਆਂ ਵਡਿਆਈਆਂ ਕਰਦੀ ਹੈ, ਮੇਰੇ ਘਰ ਦੇ ਵਿੱਚ ਲਾਲ ਹੋਏ ਦੀ ਖੁਸ਼ੀ ਦੇ ਵਿੱਚ ਤੂੰ ਮੈਨੂੰ ਵਧਾਈ ਦਿੱਤੀ ਹੈ, ਦੱਸ ਦੌਲਤਾਂ ਤੈਨੂੰ ਕੀ ਚਾਹੀਦਾ, ਮੈਂ ਤੈਨੂੰ ਕਿਹੜੀ ਦੌਲਤ ਦਿਆਂ, ਸੋਨਾ ਚਾਂਦੀ ਦਾਣੇ ਕੱਪੜਾ ਜੋ ਚਾਹੀਦਾ ਤੈਨੂੰ ਮੈਂ ਦੇਣ ਵਾਸਤੇ ਤਿਆਰ ਹੈ। ਹੁਣ ਇੱਥੇ ਦਾਈ ਦੌਲਤਾਂ ਹੱਥ ਜੋੜ ਦਿੰਦੀ ਹੈ, ਕਹਿੰਦੀ ਵੇ ਪਟਵਾਰੀਆ, ਆਖਦੀ ਕੀ ਹੈ, ਕਹਿੰਦੀ ਵੇ ਪਟਵਾਰੀਆ ਤੂੰ ਮੈਨੂੰ ਕੀ ਦੇ ਸਕਦਾ, ਮੈਂ ਤੇਰੇ ਪੁੱਤ ਦੇ ਦਰਸ਼ਨ ਕਰ ਲੈ, ਅੱਜ ਮੇਰੀ ਜਨਮਾਂ ਜਨਮਾਂ ਦੀ ਭੁੱਖ ਲੈ ਗਈ, ਤੂੰ ਮੈਨੂੰ ਕੀ ਦੇ ਸਕਦਾ, ਵੇ ਲੋਕਾਂ ਦੇ ਬੰਨਿਆਂ ਨੂੰ ਜਰੀਬਾਂ ਦੇ ਨਾਲ ਰੱਖ ਰੱਖ ਕੇ ਮਿਲਣ ਵਾਲਿਆ, ਹੁਣ ਮੈਨੂੰ ਤੇਰੇ ਕੋਲ ਕੁਛ ਨਹੀਂ ਚਾਹੀਦਾ, ਜੋ ਮੰਗੂਗੀ ਮੈਂ ਤੇਰੇ ਪੁੱਤ ਦੇ ਚਰਨਾਂ ਚੋਂ ਮੰਗੂਗੀ। ਸੋ ਗੁਰੂ ਪਿਆਰਿਓ ਉਹ ਖੁਸ਼ੀ ਹੋਈ ਦਾਈ ਦੌਲਤਾਂ ਚਾਹ ਦੇ ਨਾਲ ਮਤਵਾਲੀ ਹੋਈ, ਪਿਤਾ ਕਾਲੂ ਜੀ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੀ ਹੈ ਤੇ ਪਿਤਾ ਕਾਲੂ ਜੀ ਅੱਗੋਂ ਕੋਰਾ ਗੱਲਾਂ ਦੇ ਕਿਹੋ ਜਿਹਾ ਜਵਾਬ ਨੇ। ਸੋ ਸੁਣੋ ਜਨਾ ਢਾਡੀ ਜਿੱਤਾ ਉਸ ਕੁਲੇ ਦੀਆਂ ਸਤਰਾਂ ਤੁਹਾਡੇ ਨਾਲ ਇਉਂ ਸਾਂਝੀਆਂ।

ਇੱਕ ਦੂਜੇ ਧਰਮ ਦੇ ਵਿੱਚ ਪੈਦਾ ਹੋਈ ਦਾਈ ਦੌਲਤਾਂ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ ਤੇ ਉਹਦੀ ਜੁਗਾਂ ਜੁਗਾਂ ਦੀ ਭੁੱਖ ਲੈ ਜਾਂਦੀ ਹੈ। ਪਿਆਰਿਓ, ਆਪਾਂ ਗੁਰੂ ਦੇ ਸਿੱਖ ਹਾਂ, ਆਪਾਂ ਕੰਪੈਰੀਜ਼ਨ ਕਰਕੇ ਦੇਖੀਏ ਤੇ ਸਹੀ ਉਸ ਮਾਈ ਵਰਗਾ ਕਿਤੇ ਸਾਡਾ ਵੀ ਜੀਵਨ ਬਣ ਜਾਵੇ। ਦਾਈ ਦੌਲਤਾਂ ਸਤਿਗੁਰਾਂ ਦੇ ਇੱਕੋ ਵਾਰ ਦਰਸ਼ਨ ਕਰਕੇ ਕਹਿ ਦਿੰਦੀ, ਪਟਵਾਰੀਆ ਹੁਣ ਮੈਨੂੰ ਤੇਰਾ ਕੁਛ ਨਹੀਂ ਚਾਹੀਦਾ, ਮੈਨੂੰ ਤੇਰੇ ਕੋਈ ਸੋਨਾ ਨਹੀਂ ਚਾਹੀਦਾ, ਕੋਈ ਚਾਂਦੀ ਨਹੀਂ ਚਾਹੀਦੀ, ਕੋਈ ਦੌਲਤ ਨਹੀਂ ਚਾਹੀਦੀ, ਬਸ ਮੈਂ ਤੇਰੇ ਪੁੱਤ ਦੇ ਦਰਸ਼ਨ ਕਰ ਲਿਆ। ਇੱਦਾਂ ਦੀ ਅਵਸਥਾ ਕਿਤੇ ਸਾਡੀ ਬਣ ਜਾਵੇ, ਅਸੀਂ ਵੀ ਕਦੋਂ ਦੇ ਦਰਸ਼ਨ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ। ਸਾਡੇ ਮਨਾਂ 'ਚੋਂ ਹਜੇ ਭੁੱਖ ਨਹੀਂ ਜਾਂਦੀ, ਹਲੇ ਤ੍ਰਿਸ਼ਨਾ ਨਹੀਂ ਜਾਂਦੀ, ਹਜੇ ਲਾਲਚ ਨਹੀਂ ਜਾਂਦੇ। ਗੁਰੂ ਪੈ ਰਹੇ ਹੋ, ਭਰਾ ਭਰਾਵਾਂ ਨਾਲ ਡੰਗੀਆਂ ਮਾਰੀ ਤੁਰੇ ਜਾ ਰਹੇ ਹੋ। ਚੰਦ ਛਿੱਲੜਾਂ ਦੀ ਖਾਤਰ ਗੁਰੂ ਘਰ ਵੀ ਆਉਣਾ, ਗੁਰੂ ਘਰ ਵੀ ਆਉਣਾ। ਦੇਖਣ ਨੂੰ ਸਿੱਖ ਜਾਪਦੇ ਵੀ ਬੜੀ ਚੜ੍ਹਦੀ ਕਲਾ ਦਾ ਸਿੱਖ ਆ, ਪਰ ਅੰਦਰੋਂ ਜਦੋਂ ਪਤਾ ਲੱਗਦਾ ਇਹਨੇ ਤੇ ਭਰਾ ਨਾਲ ਵੀ ਬੇਈਮਾਨੀ ਕੀਤੀ ਹੋਈ ਆ, ਇਹਨੇ ਤੇ ਭੈਣ ਨਾਲ ਵੀ ਬੇਈਮਾਨੀ ਕੀਤੀ ਆ, ਇਹਨੇ ਤੇ ਆਂਢ ਗੁਆਂਢ ਪਿੰਡ 'ਚ ਕਈਆਂ ਨਾਲ ਠੱਗੀਆਂ ਮਾਰੀਆਂ ਹੋਈਆਂ। ਦੇਖਣ ਨੂੰ ਅਸੀਂ ਸਿੱਖ ਹਾਂ ਤੇ ਅਸੀਂ ਦਾਈ ਦੌਲਤਾਂ ਇੱਕ ਦੂਸਰੇ ਧਰਮ ਦੀ ਉਹ ਸਬਰ ਦੇ ਨਾਲ ਭਰ ਜਾਂਦੀ ਹੈ, ਪਰ ਸਾਡੀਆਂ ਭੁੱਖਾਂ ਨਹੀਂ ਪਿਆ ਰਹੀ। ਹੁਣ ਵਿਦੇਸ਼ਾਂ ਵਿੱਚ ਬੈਠੇ ਹੋ, ਹੁਣ ਚਲੋ ਮੰਨਦੇ ਹਾਂ ਵੀ ਇੱਥੇ ਰਿਸ਼ਵਤ ਥੋੜ੍ਹੀ ਬਹੁਤੀ ਘੱਟ ਆ, ਬੰਦਾ ਡਰਦਾ ਨਹੀਂ ਲੈਂਦਾ, ਪਰ ਜਿੱਥੇ ਕਿਸੇ ਦਾ ਦਾਅ ਲੱਗਦਾ ਲਾਈ ਤੁਰਿਆ ਜਾਂਦਾ। ਕੋਈ ਬੰਦਾ ਪੰਜਾਬ 'ਚੋਂ ਆਇਆ ਵੀ ਚਲੋ ਟਿਕਟ ਟੁਕਟ ਹੀ ਬਣਾ ਲੈਂਦੇ ਹਨ, ਤੇ ਉਹ ਦੂਜੇ ਦੇ ਕਿਤੇ ਕੰਮ 'ਤੇ ਚੱਲ ਜਾਂਦਾ ਇੱਥੇ। ਤੇ ਸਤਸੰਗ ਜੀ ਬਹੁਤ ਸੁਣੀਦਾ ਉਹਨਾਂ ਗਰੀਬਾਂ ਦੇ ਵਿਚਾਰਿਆਂ ਦੇ, ਉਹ ਜਿਹਨਾਂ ਨੇ 8-8 ਘੰਟੇ ਕੰਮ ਲਾਇਆ ਹੁੰਦਾ, ਕੰਮ 'ਤੇ ਲਾਇਆ, ਔਰ ਉਹਨਾਂ ਨੇ ਹੱਥ ਤੜਵਾਏ ਸੜਵਾਏ, ਉਹਨਾਂ ਦੇ ਵੀ ਗਰੀਬਾਂ ਦੇ 4 ਰੁਪਈਏ ਜਿਹੜੇ $4 ਮਾਰ ਕੇ, ਫਿਰ ਕੀ ਬਣ ਜੂਗਾ ਪਿਆਰਿਓ। ਮੱਥਾ ਟੇਕਣ ਉਹ ਵੀ ਗੁਰੂ ਘਰ ਦੇ ਵਿੱਚ ਆਉਂਦੇ ਆ, ਤੇ ਉਹ ਵੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਾਲੇ ਨਾਲ ਠੱਗੀਆਂ ਜਿੱਥੇ ਦਾ ਲੱਗਦਾ ਸਾਰੇ ਮਾਰੀ ਮੂਰੀ ਜਾਂਦੇ ਆ। ਸਤਿਗੁਰ ਸਾਨੂੰ ਸਮੱਤ ਬਖਸ਼ੇ, ਅਸੀਂ ਚੰਗੇ ਸਿੱਖ ਗੁਰੂ। ਹੁਣ ਕਿਤੇ ਜਿਹਨਾਂ ਨੇ ਦਰਸ਼ਨ ਕਰ ਲਏ ਸਤਿਗੁਰਾਂ ਦੇ, ਸੱਜਣ ਠੱਗਿਆ ਗੁਰੂ ਪਿਆਰੇ, ਉਹ ਆਪਣੇ ਹਥਿਆਰ ਸੜ ਦਿੰਦਾ ਸੀ, ਬਾਬਾ ਬਸ ਹੁਣ ਨਹੀਂ, ਮੈਂ ਕਹਿੰਦਾ ਅੱਜ ਤੋਂ ਬਾਅਦ ਇਹ ਕੰਮ ਕਰਦਾ। ਤੇ ਅਸੀਂ ਜਿੰਨੇ ਕੁ ਗੁਰੂ ਘਰ ਦੇ ਵਿੱਚ ਵੱਧ ਆਉਂਦੇ ਹਾਂ, ਓਨੀਆਂ ਕੀ ਸਾਡੀਆਂ ਠੱਗੀਆਂ ਵੱਡੀਆਂ ਹੁੰਦੀਆਂ ਜਾਂਦੀਆਂ। ਹੁਣ ਗੁਰਦੁਆਰਿਆਂ 'ਤੇ ਥੋੜ੍ਹੇ ਇਲਜ਼ਾਮ ਲੱਗਦੇ, ਸਾਡੀ ਸ਼੍ਰੋਮਣੀ ਕਮੇਟੀ ਕਿੱਡੀ ਸੰਸਥਾ, ਔਰ ਉੱਥੇ ਕਰੋੜਾਂ ਦੇ ਘਪਲੇ ਹੁੰਦੇ, ਹੁਣ ਜਿਹੜੇ ਗੁਰੂ ਨੂੰ ਨਹੀਂ ਬਖਸ਼ਦੇ, ਭਰਾ ਉਹਦਾ ਕੀ ਲੱਗਦਾ ਹੋਇਆ ਪਿਆਰਿਓ। ਸਤਿਗੁਰੂ ਸਾਨੂੰ ਸਮੱਤ ਬਖਸ਼ੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਉਣ ਇਦੋਂ ਅੱਗੇ ਕੱਲ੍ਹ ਤੋਂ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਦੇ ਰੱਖਾਂਗੇ। ਹੁਣ ਆਨੰਦ ਸਾਹਿਬ ਦਾ ਪਾਠ, ਅਰਦਾਸ, ਬੇਨਤੀ ਤੇ ਹੁਕਮਨਾਮਾ ਸਤਿਗੁਰਾਂ ਦੇ ਸੋਖਾ ਸੁਣਗੇ। ਸੋ ਦਾਸ ਦਾ ਢਾਡੀ ਜਥਾ ਅੱਜ ਪਹਿਲੇ ਸਟੇਜ ਦੇ ਉੱਤੇ, ਅੱਜ ਪਹਿਲੇ ਦਿਨ ਤੁਹਾਡੇ ਦਰਸ਼ਨ ਦਾਰਿਤ ਕਰ ਰਹੇ। ਇਹ ਮੇਰੇ ਨਾਲ ਦਾ ਸਾਥੀ ਕਿਸਮਤ ਸਿੰਘ ਬੀਲਾ, ਇਹ ਬੀਲਾ ਨਗਰ ਇਹਦਾ, ਤੇ ਇਧਰਲੇ ਪਾਸੇ ਭਾਈ ਜੱਸੀ ਸਿੰਘ ਹਮੀਦੀ ਤੇ ਭਾਈ ਰਣਜੀਤ ਸਿੰਘ ਲੱਖਾ, ਇਹ ਤਿੰਨੇ ਸਿੰਘ ਮਾਲਵੇ ਤੇ ਜਗਰਾਵਾਂ ਦੇ ਲਾਗੇ ਪਿੰਡ ਲੱਖਾ, ਤੇ ਦਾਸ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ ਮੇਰਾ ਕਪੂਰਥਲੇ ਜ਼ਿਲ੍ਹੇ ਦੇ ਵਿੱਚ। ਇੱਦਾਂ ਕਰਕੇ ਸਾਡਾ ਆਪਸ ਵਿੱਚ ਜਥਾ ਬਣਿਆ। ਸਤਿਗੁਰ ਕਿਰਪਾ ਕਰਨ, 1 ਮਹੀਨਾ ਤੁਹਾਡੇ ਦਰਸ਼ਨ ਦਿਦਾਰੇ ਕਰਦੇ ਰਹਿਣਾ ਤੇ ਤੁਹਾਡੇ ਨਾਲ ਸਾਡਾ ਪਿਆਰ ਬਣਿਆ ਰਹੇ। ਪਹਿਲਾਂ ਵੀ ਪਿਆਰ ਬਣਾ ਕੇ ਗਏ ਸਾਂ, ਔਰ ਇਹੀ ਆਸ ਕਰਦੇ ਸਤਿਗੁਰੂ ਕਿਰਪਾ ਕਰਿਓ, ਅਸੀਂ ਜੋ ਆਪਣੀ ਜ਼ਬਾਨ ਦੇ ਵਿੱਚੋਂ ਬੋਲਣਾ ਉਹ ਇਹਨਾਂ ਸੰਗਤਾਂ ਨੂੰ, ਇਹਨਾਂ ਦੇ ਹਿਰਦਿਆਂ ਨੂੰ ਟੁੰਬ ਜਾਵੇ, ਔਰ ਗੁਰੂ ਮਹਾਰਾਜ ਕਿਰਪਾ ਕਰੇ, ਸਾਨੂੰ ਸੱਚ ਬੋਲਣ ਦੀ ਸਮਰੱਥਾ ਬਖਸ਼ੇ। ਸੋ ਬਹੁਤ ਬਹੁਤ ਧੰਨਵਾਦ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਆਓ ਸ਼੍ਰੀ ਹਰਿ ਆਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਾਵੈ ਤਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ।

ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ

ਪਿਆਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨੇ ਮਾਣਿਓ ਕੇ ਮਾਣ ਦਾਣਿਓ ਕੇ ਤਾਣ ਨਿਓਟਿਓ ਕੀ ਓੜ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ

ਢਾਡੀ ਵਾਰਾ ਰਾਹੀਂ ਹਾਰ ਜਾ ਸਰਵਣ ਕਰਵਾਉਂਦਿਆਂ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼।

ਦਰ ਪ੍ਰਵਾਨ ਕਰਨੀਆਂ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ। ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਔਰ ਮਾਲਾ ਸਾਹਿਬ ਭੇਟ ਕੀਤਾ ਗਾ। ਅੰਗੀਕਾਰ ਕਰੋ ਲੋਕ ਪ੍ਰਲੋਕ ਵਿਚ ਪੜਦੇ ਕਜਣੇ। ਸਤਿਗੁਰੂ ਜੀ ਬੀਬੀ ਅਮਨਦੀਪ ਕੌਰ ਸਮੂਹ ਪਰਿਵਾਰ ਨੂੰ ਆਪਸ ਵਿਚ ਰਲ ਮਿਲ ਕੇ ਰਹਿਣ ਪ੍ਰੇਮ ਏਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰੋ। ਵਿਘਨਾਂ ਦਾ ਨਾਸ ਕਰੋ। ਅੰਮ੍ਰਿਤਪਾਲ ਸਿੰਘ ਸਮੂਹ ਪਰਿਵਾਰ ਨੂੰ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜਣ। ਆਰੰਭੇ ਹੋਏ ਕਾਰਜ ਅੰਗ ਸੰਗ ਸਹਾਇਕੋ ਕਰਕੇ

ਜਨਮ ਮਰਨ ਦੁੱਖ ਜਾਏ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ

অনাহতে যুগ যুগ এক হয়ে। সংসার দী উৎপত্তি রচনা তে গর্দিশ দে সম্বন্ধে যে যোগিয়া নে জগত নু বিচার দিতে নে উস সম্বন্ধে সাহেব শ্রী গুরু নানক দেব জি মহারাজ জগত নু বিচার দে রে নে তে যোগিয়া নু সমঝা রে নে। প্রাচীন সময় তো এক কহাবত চলি আ রহী হে কে মাদা প্রকৃতি যুক্তি দে নাল প্রসূত হই তে উস তো তিন শক্তিয়াঁ নে তিন চেলিয়াঁ নে জন্ম লিয়া। সাহেব শ্রী গুরু নানক দেব জি মহারাজ উনা দা হওয়ালা দে কে ফির আপনি বিচার জগত তে যোগিয়াঁ দে সামনে রখদে নে। একা মাই যুগত ব্যাই তিন চেলে পরমা যুগতি দে নাল ব্যাই প্রসূত হই এ মায়া এ মাদা এ প্রকৃতি তে ফির বনে তিন চেলে পরমাণ প্রমাণিক তিন চেলিয়াঁ দা সিরমোর তিন দেবতিয়াঁ দা জন্ম হোয়া জিনা দে নাল লকব জুড়ে কে এক সংসারী হে এক সংসার দি পালনা করন ওয়ালা হে তে এক পরলে করন ওয়ালা হে এক সংসারী এক ভণ্ডারী এক লায়ে দিবা। ইথে তক বিচার জগত দি হে যোগিয়াঁ দি হে সংসার দি হে ওর ইস সংসার দি বিচার নু সামনে রখ কে মেরে পাতশাহ ফির আপনি বিচার আপনে খেয়াল আপনা জবাব জগত তে যোগিয়াঁ দে সামনে রখদে নে। ইতনি গল তে স্পষ্ট হে কি যোগিয়াঁ দি পকড় দেচ এক গল আই কি শক্তিয়াঁ তিন হি নে তে কিরিয়া সিরফ তিন তরহ দি হো রহী হে। জীব জম রহে নে, জীব টিক রহে নে, জীব মিট রহে নে। গ্রহ নক্ষত্র সূর্য চন্দ তারে বন রহে নে, টিক রহে নে, মিট রহে নে। পশু পঙ্খী জন্ম লে রহে নে, টিক রহে নে, ফির মিট রহে নে। এ নিয়ম তিন তরহ দা জন্মনা জীবনা তে মিট জানা সারিয়াঁ তে লাগু হে ওর সারিয়াঁ দি বকায়দা আপনি উমর হে। তিন চেলে প্রমাণ প্রমাণিক এ তিন চেলে নে দরসল তিনা দি হি গিনতি করিবন করিবন সারে বিদ্বানা নে প্রকৃতি দে সম্বন্ধ চ কীতি হে। উনা নে প্রকৃতি দে গুণ ভি তিন মন্নে রজো তম সত। শরীর ভি তিনা দা জোড় হে মন হে ওর অস্থূল মাদা হে শরীর তে ফির আত্মা এক নু ভি অলগ কর দেইয়ে তে হোঁদ কায়ম রখনি বহুত ঔখি হো জাঁদি হে। আত্মা হে মন হে শরীর হে সময় দিয়াঁ হালতাঁ ভি তিন নে মাজি হাল মুস্তকবিল ভূত ভবিষ্য বর্তমান। ইসে তরিকে নাল দেখিয়া যায় যো শরীর দেচ জীবন দেচ চল রহী চেতনা হে ওদিয়াঁ হালতাঁ ভি তিন নে জাগ্রত স্বপন সখোপত। তে ফির আসি দেখদে হাঁ কি যো কুছ জগত দেচ হো রহা হে ওদেচ ভি ক্রিয়াওয়াঁ তিন নে জীব জম রহে নে, জীব বন রহে নে ওর উনা দি পালনা হো রহী হে টিক রহে নে ফির মিট জাঁদে নে। যোগিয়াঁ তে কুছ আম প্রাচীন সন্তাঁ দে মন দিচ খেয়াল আয়া যো জন্ম দে রহা হে হোই নি সকদা কি ওহি মার রহা হে ক্যোঁকি ওনু মারন দা ফির কি প্রয়োজন হো গিয়া ক্যোঁকি জন্ম উসনে দিত্তা হে। জিসনে জন্ম দিত্তা হে মারন দা সওয়াল নি পেদা হুন্দা। তো জন্ম কোই হোর দে রহা হে পরলে কোই হোর কর রহা হে তে ফির হোর পকড় দে চাই গল পালনা কোই হোর কর রে ওর এ তিন শক্তিয়াঁ বখ বখ নে।
ਬਾਅਦ ਵਿਚ ਇਨ੍ਹਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ, ਬ੍ਰਹਮਾ ਬਿਸ਼ਨ ਮਹੇਸ਼। ਬ੍ਰਹਮਾ ਸੰਸਾਰੀ ਹੈ, ਵਿਸ਼ਨੂੰ ਭੰਡਾਰੀ ਹੈ, ਸ਼ੰਕਰ ਲੈ ਕਰਨ ਵਾਲਾ ਹੈ, ਪਰਲੇ ਕਰਨ ਵਾਲਾ ਹੈ। ਤੋ ਇੱਕ ਜਨਮ ਦੇਣ ਵਾਲਾ ਹੈ, ਇੱਕ ਪਾਲਣਾ ਕਰਨ ਵਾਲਾ ਹੈ, ਇੱਕ ਮੌਤ ਦੇਣ ਵਾਲਾ ਹੈ। ਔਰ ਇਨ੍ਹਾਂ ਤਿੰਨਾਂ ਹੀ ਖਿਆਲਾਂ ਦੇ ਆਧਾਰ ਦਿੱਤੇ ਇਹ ਤਿੰਨ ਦੇਵਤੇ ਸਾਡੇ ਦੇਸ਼ ਵਿਚ ਪ੍ਰਮਾਣਿਕ ਮੰਨੇ ਗਏ। ਜ਼ਿਆਦਾ ਮੰਦਰ ਮਹਾਦੇਵ ਤੇ ਵਿਸ਼ਨੂੰ ਦੇ ਨੇ, ਬ੍ਰਹਮਾ ਜੀ ਦੇ ਮੰਦਰ ਭਾਰਤ ਵਿਚ ਨਹੀਂ ਨੇ। ਕਿਧਰੇ ਅਖੌਤੀ ਮੰਦਰ ਇੱਕ ਕਦ ਮੌਜੂਦ ਹੈ। ਕਾਰਨ ਜਨਮ ਹੋ ਗਿਆ, ਤੋ ਜਨਮ ਹੋ ਗਿਆ ਹੁਣ ਉਸ ਨਾਲ ਕੋਈ ਸੰਬੰਧ ਨਹੀਂ। ਹੁਣ ਤੇ ਉਸ ਨਾਲ ਸੰਬੰਧ ਹੋਵੇਗਾ ਜੋ ਪਾਲਣਾ ਕਰੇ ਜਾਂ ਜਿਸ ਤੋਂ ਮੌਤ ਆਉਣੀ ਹੈ। ਜਿੱਥੋਂ ਜਨਮ ਹੋ ਗਿਆ, ਜਿੱਥੋਂ ਅਸੀਂ ਆ ਗਏ, ਉਸ ਨਾਲ ਦੁਬਾਰਾ ਤੇ ਕੋਈ ਸੰਬੰਧ ਹੈ ਨਹੀਂ। ਇਸ ਵਾਸਤੇ ਇਹ ਬਹੁਤ ਵੱਡਾ ਸਵਾਰਥ ਸਮਝੋ ਕਿ ਬ੍ਰਹਮੇ ਦੇ ਫਿਰ ਕੋਈ ਮੰਦਰ ਨਹੀਂ ਬਣੇ, ਉਹਦੀ ਪੂਜਾ ਵੀ ਨਹੀਂ ਹੋਈ, ਕਿਸੇ ਥਾਂ ਕੋਈ ਉਸਦੀ ਆਰਤੀ ਵੀ ਨਹੀਂ ਗਾਇਨ ਹੁੰਦੀ। ਬਾਕੀ ਦੇਵਤਿਆਂ ਦੀ ਤਰ੍ਹਾਂ ਉਹਨੂੰ ਕੋਈ ਇਸ਼ਟ ਰੂਪ ਦੇ ਚ ਵੀ ਨਹੀਂ ਮੰਨਦਾ। ਸਿਰਫ ਇਤਨਾ ਹੀ ਖਿਆਲ ਹੈ ਕਿ ਉਹ ਵੇਦਾਂ ਦਾ ਰਚੈਤਾ ਹੈ, ਸੰਸਾਰ ਦਾ ਰਚੈਤਾ ਹੈ, ਸੰਸਾਰ ਨੂੰ ਬਣਾਉਣ ਵਾਲਾ ਹੈ। ਪਾਲਾ ਪੈਣਾ ਉਸ ਨਾਲ ਜਿਸਨੇ ਪਾਲਣਾ ਕਰਨੀ ਹੈ। ਤੋ ਵਿਸ਼ਨੂੰ ਦੇ ਬਹੁਤ ਮੰਦਰ ਨੇ, ਬਹੁਤ ਮੰਦਰ ਨੇ। ਪਾਲਣਾ ਪਦਾਰਥ ਨਾਲ ਆਉਂਦੀ ਹੈ, ਪਾਲਣਾ ਧਨ ਨਾਲ ਆਉਂਦੀ ਹੈ। ਤੋ ਫਿਰ ਨਾਰਾਇਣ ਦੇ ਨਾਲ ਲਕਸ਼ਮੀ ਹੈ, ਲਕਸ਼ਮੀ ਤੋਂ ਮੁਰਾਦ ਪਦਾਰਥ, ਵਸਤੂ, ਸੰਪਦਾ, ਜਿਸ ਦੇ ਰਾਹੀਂ ਪਾਲਣਾ ਹੁੰਦੀ ਹੈ, ਜਿਸ ਤੋਂ ਬਿਨਾਂ ਜੀਵਾਂ ਦੀ ਪਾਲਣਾ ਹੋਣੀ ਅਤਿਅੰਤ ਕਠਿਨ ਹੈ। ਤੋ ਲਕਸ਼ਮੀ ਨਾਰਾਇਣ, ਨਾਰਾਇਣ ਦੀ ਮਹਿਮਾ ਤਾਂ ਹੈ ਕਿ ਲਕਸ਼ਮੀ ਹੈ, ਤੇ ਲਕਸ਼ਮੀ ਤੋਂ ਬਿਨਾਂ ਪਾਲਣਾ ਹੋ ਨਹੀਂ ਸਕਦੀ। ਧਨ ਪਦਾਰਥ ਤੋਂ ਬਿਨਾਂ ਜੀਵਾਂ ਨੂੰ ਤ੍ਰਿਪਤ ਕਰਨਾ ਸਰੀਰਕ ਤਲ ਤੇ ਬਹੁਤ ਔਖਾ ਹੈ। ਤੋ ਲਕਸ਼ਮੀ ਨਾਰਾਇਣ ਦੀ ਖੂਬ ਪੂਜਾ ਹੋਈ, ਖੂਬ ਮੰਦਰ, ਕਾਫੀ ਉਹਦੀ ਪੂਜਾ ਤੇ ਪ੍ਰਤਿਸ਼ਠਾ। ਲੇਕਿਨ ਡਰੇ ਹੋਏ ਮਨੁੱਖਾਂ ਨੇ, ਭੈਭੀਤ ਮਨੁੱਖਾਂ ਨੇ ਸ਼ੰਕਰ ਦੀ ਵੀ ਪੂਜਾ ਕੀਤੀ। ਨਾਰਾਇਣ ਦੀ ਪੂਜਾ ਇਸ ਵਾਸਤੇ ਹੋਈ ਪਾਲਣਾ ਹੁੰਦੀ ਰਹੇ, ਸ਼ਿਵਜੀ ਦੀ ਪੂਜਾ ਇਸ ਵਾਸਤੇ ਹੋਈ ਮੌਤ ਤੋਂ ਬਚੀਏ, ਇਹ ਬਾਕੀਆਂ ਦੇ ਘਰ ਤੇ ਜਾਵੇ ਪਰ ਸਾਡੇ ਘਰ ਨਾ ਆਵੇ। ਇਸ ਵਾਸਤੇ ਪੂਜਾ ਹੋਈ, ਇਸ ਵਾਸਤੇ ਸਜਦੇ ਹੋਏ। ਇੱਕ ਦੀ ਪੂਜਾ ਇਸ ਵਾਸਤੇ ਹੋਈ ਕਿ ਰੋਜ਼ ਸਾਡੇ ਘਰ ਆਵੇ। ਲਕਸ਼ਮੀ ਨਾਰਾਇਣ ਦਾ ਪੂਜਨ ਇਸ ਵਾਸਤੇ ਇਹ ਰੋਜ਼ ਸਾਡੇ ਘਰ ਆਵਣ, ਕਿਉਂਕਿ ਨਾਰਾਇਣ ਆਏਗਾ ਲਕਸ਼ਮੀ ਆਏਗੀ, ਲਕਸ਼ਮੀ ਆਏਗੀ ਤੋ ਨਾਰਾਇਣ ਆਏਗਾ, ਪੂਜਨ ਚੱਲਿਆ, ਰੋਜ਼ ਪੂਜਨ ਚੱਲਿਆ, ਇਹ ਆਵਣ। ਤੇ ਸ਼ੰਕਰ ਦੀ ਪੂਜਾ ਇਸ ਵਾਸਤੇ ਹੋਈ ਇਹ ਨਾ ਆਵੇ, ਇਹ ਕਮ ਸੇ ਕਮ ਸਾਡੇ ਘਰ ਤੋਂ ਦੂਰ ਰਵੇ। ਇਹ ਮੌਤ ਦਾ ਦੇਵਤਾ ਹੈ, ਇਹ ਪਰਲੇ ਦਾ ਦੇਵਤਾ ਹੈ। ਤਖਈਅਲ ਹੈ ਕਿ ਉਹਦਾ ਵਾਸਾ ਮਸਾਣਾ ਚਾਹੁੰਦਾ ਹੈ, ਮੁਰਦੇ ਦੀਆਂ ਖੋਪੜੀਆਂ ਉਹ ਗਲ ਵਿਚ ਪਾਉਂਦਾ ਹੈ। ਤੋ ਹਕੀਕਤ ਹੈ ਮੌਤ ਦਾ ਆਖਰੀ ਅੰਜਾਮ ਤੇ ਮਸਾਣ ਹੀ ਹੈ, ਸ਼ਮਸ਼ਾਨ ਘਾਟ ਹੈ। ਸ਼ੰਕਰ ਦੇ ਆਲੇ ਦੁਆਲੇ ਜੋ ਪ੍ਰਤੀਕ ਇਕੱਠੇ ਕੀਤੇ ਗਏ ਸਾਰੇ ਦੇ ਸਾਰੇ ਮੌਤ ਦੇ, ਔਰ ਵਿਸ਼ਨੂੰ ਜੀ ਦੇ ਆਲੇ ਦੁਆਲੇ ਜਿੰਨੇ ਪ੍ਰਤੀਕ ਇਕੱਠੇ ਕੀਤੇ ਗਏ ਉਹ ਜੀਵਨ ਦੇ ਨੇ। ਕਮਲ ਫੁੱਲ ਹੈ, ਸੋਨੇ ਦੀਆਂ ਮੋਹਰਾਂ ਅੱਗੋਂ ਪਈਆਂ ਨੇ ਥਾਲੇ ਦੇ ਚ। ਹਾਥੀ ਫੁਆਰ ਕਰ ਰਿਹਾ, ਬਰਖਾ ਕਰ ਰਿਹਾ, ਲਕਸ਼ਮੀ ਨਾਲ ਖੜੀ ਹੈ, ਔਰ ਕੋਈ ਭਗਤ ਜਨ ਬੈਠਾ ਹੈ, ਬੀਣਾ ਛੇੜ ਰਿਹਾ, ਇੱਕ ਤਾਰਾ ਛੇੜ ਰਿਹਾ। ਇਹ ਸਭ ਜੀਵਨ ਦੇ ਪ੍ਰਤੀਕ ਨੇ, ਜ਼ਿੰਦਗੀ ਦੇ ਪ੍ਰਤੀਕ ਨੇ। ਪਰ ਬੈਠੇ ਨੇ ਮਹਾਦੇਵ ਖਾਮੋਸ਼, ਅੱਖਾਂ ਵੀ ਮੂੰਦ ਕੇ ਬੈਠੇ ਨੇ, ਚੁੱਪ ਬੈਠੇ ਨੇ, ਬੇਰੌਣਕੀ ਹੈ, ਤਨ ਤੇ ਸਵਾਹ ਮਲੀ ਹੋਈ ਹੈ। ਔਰ ਇਹ ਪ੍ਰਤੀਕ ਹੈ ਕਿ ਤਨ ਨੇ ਆਖਿਰ ਸਵਾਹ ਹੀ ਹੋ ਜਾਣਾ, ਰਾਖ ਹੀ ਹੋ ਜਾਣਾ। ਇਹ ਪ੍ਰਤੀਕ ਨੇ, ਇੱਕ ਮੌਤ ਦਾ ਪ੍ਰਤੀਕ, ਇੱਕ ਜੀਵਨ ਦਾ। ਇੱਕ ਜੀਵਨ ਦਾ ਇਸ਼ਾਰਾ ਕਰ ਰਿਹਾ, ਇੱਕ ਮੌਤ ਦਾ। ਜਦ ਇਸ ਢੰਗ ਦੇ ਨਾਲ ਛਾਪੇ ਖਾਨੇ ਨਹੀਂ ਸਨ, ਕਿਤਾਬਾਂ ਨਹੀਂ ਸਨ, ਲਿਖਾਈ ਪੜਾਈ ਨਹੀਂ ਸੀ, ਤੋ ਮਨੁੱਖਾਂ ਦੀ ਦੁਨੀਆਂ ਚ ਚੱਲਦੀ ਸੀ ਇਸ਼ਾਰਿਆਂ ਦੀ ਭਾਸ਼ਾ।
और इस ढंग नाल मनुख नूं धार्मिक बोध भी कराया जांदा सी, संसार दा बोध भी कराया जांदा सी। सहजे सहजे तालीम पढ़न लिखण दा ते छापेखानिया दा जन्म होया तो इशारियां दी भाषा दी थां ते शब्द भाषा बोलचाल दी भाषा ने लै ली। लेकिन धार्मिक दुनिया दे ओ प्राचीन इशारे अज भी मौजूद ने। यह गल वखरी है कि समझण तो लोकी सहजे सहजे असमर्थ होंदे जा रहे ने और उन्हां नूं वास्तविक रूप देई जांदे ने, जदके वास्तविक रूप मिथिहास बन जांदा है, इतिहास नहीं हकीकत नहीं। तो साहिब श्री गुरु नानक देव जी महाराज फरमान कर रहे ने, आम प्राचीन जगत दी ये प्रथा है कि ए प्रकृति ए मादा युक्ति दे नाल प्रसूत होई, इस तो तीन चेले बने, ब्रह्मा विष्ण ते महेश जो प्रमाणिक ने। 33 करोड़ देवते विच ए तीन प्रमाणिक ने, सिरमौर ने। ते साहिब कहिंदे ने एक नूं संसारी होण दा लकब दे दिता गया। संसारी होण तो मुराद सिर्फ संसार दी रचना ही कीती, जो रचयिता है पालनहार नहीं है। इस ढंग नाल साहिब श्री गुरु नानक देव जी महाराज की दृष्टि तिन्ने ही अधूरे हो जांदे ने, क्योंकि जो रचना कर सकदा है वह पालना नहीं कर सकदा, जो पालना कर रहा है वह मौत नहीं कर सकदा और जो मौत कर रहा है वह सिरजना नहीं कर सकदा। ए तिन एक एक शक्ति। साहिब श्री गुरु नानक देव जी महाराज कहिंदे नहीं, हकीकत यह है जितों उत्पत्ति हो रही है पालना भी उस तो हो रही है और जिस तों पालना हो रही है नाश भी उस तो हो रहा है। पर जे इत्थे सवाल खड़ा हो जाए कि जिस तों उत्पत्ति हो रही है मौत भी उस तों हो रही है, गल समझ विच नहीं आउंदी, क्योंकि जिहड़ा बनाएगा वह मिटाएगा क्यों और जिन्हें मिटाना ही है वह पालना क्यों करेगा। तो इहदे वास्ते गुरबाणी का एक बड़ा सुंदर जवाब है कि यह परमात्मा का कोई मुद्दा ते मकसद नहीं है, उसका एक खेल है। शौक दे नाल दरिया दे कंडे ते बच्चे अपने घर बनांदे ने और जितनी शौक नाल बनांदे ने, जितने हसके बनांदे ने, उतनी हसके तोड़ देंदे ने। बनाण लगिया जो हासा मौजूद है, तोड़ लगिया भी वो खिलखिलाहट मौजूद है। जिहड़ी प्रसन्नता बनाण लगिया है, तोड़न लगिया भी वही प्रसन्नता है और जितनी लगन ते मेहनत दे नाल बनाया है उतने ही चाओ मल्हार ते लगन नाल तोड़ देता है। क्या प्रयोजन है इस बच्चे का? अगर प्रयोजन होंदा, कुछ मुद्दा होंदा, मकसद होंदा तो तोड़न लगिया इसने रोना सी, तड़पना सी, बेजार होना सी। नहीं, ये उसका खेल है। तो साहब कहिंदे आवन जान एक खेल बनाया, आग्याकारी कीनी माया। जगत विच आवना ते जावना परमात्मा दा एक खेल है, मकसद नहीं। जिस काम दे पिछे कुछ मकसद रख लईए उत्थे तनाव खड़ा हो जांदा है। क्यों? तनाव इस गल दा खड़ा हो जांदा है हुण मकसद दी पूर्ति होवेगी कि नहीं, क्योंकि मकसद रखिया। ते जिसने जिस काम दे लई कुछ मकसद रखिया इहदा मतलब उसने किधरे पहुंचना है, ते किधरे पहुंचना इस गल दा सबूत है जे रस्ते च है, अजे मंजिले मकसूद ते नहीं। ते परमात्मा दा भी कोई मकसद है, उसने भी किधरे पहुंचना है, ए ते फिर अधूरा हो गया, ए ते फिर अपने घर दे च नहीं है। अगर उसने भी कोई मुद्दा रखे है, मकसद रखे है, स्पष्ट गल है। जैसे जैसे मनुख जिस काम दे नाल मकसद जोड़दा तनाव ते खड़ा हो जांदा है, हुण मकसद दी पूर्ति होवे ताई मैनूं सफलता मिलेगी, ताई मैं अगे वध सकांगा। ते जे मकसद की पूर्ति ना होवे ते मायूसी आउंदी है, उपरामता आउंदी है और अजे मकसद दूर है, अजे प्रयोजन दूर है, मुद्दा मंजिल दूर है, लेकिन तनाव पहले ही खड़ा हो जाता है कि सफलता मिलेगी कि नहीं, मैं पहुंच सकांगा कि नहीं, मेरा पहुंचना ही मेरी सफलता है। ते जे परमात्मा दा ये सब कुछ करना भी किधरे पहुंचना है तो इतनी गल स्पष्ट होगी, परमात्मा को अजे सफलता नहीं है और वह भी दुबदा च पे है कि मैं सफल होवांगा कि नहीं। तो साहिब गुरु अर्जन देव जी कहिंदे नहीं, जगत दी रचना दे संबंध च उसका कोई मकसद नहीं, उसका कोई मुद्दा नहीं, ये उसकी एक लीला है, ये उसका एक खेल है।
आवन जान एक खेल बनाया, आग्या कारी केली माया। मुद्दा नहीं है उसका, कोई मकसद नहीं है, लेकिन बनाई जा रहा है। इस वास्ते परमात्मा की दुनिया तनाव नहीं है, खिचाव नहीं है। वो जिथे है अपने टिकाने ते, वो जिथे है प्रसन्न है, आनंद है, खुशी देच है, खेड़े देच है। साहिब श्री गुरु गोबिंद सिंह जी महाराज का यह बड़ा मधुर कलाम कि मैं हूं परम पुरख को दासा, देखन आयो जगत तमाशा। ये जगत एक तमाशा है, ते मैं इस तमाशे नू वेखन वास्ते आया। दरअसल जो तमाशा वेखदा है वह ते प्रसन्न रहिंदा है, पर जो तमाशा बन जाता है वह लोगों की नजरां च गिर जाता है, दुखी हो जाता है, बेजार हो जाता है। और गुरु गोबिंद सिंह जी महाराज दे ए वाक कह रहे ने, ऐ बंदे तमाशा वेख तमाशा ना बना। कई बंदे तमाशा ही बन गए ने, उन्हां दा जीवना और रोजमर्रा दी तर्ज जिंदगी तमाशा बनी हुई है। और लोकी वेख वेख के खुश होंदे ने, जिन्हां नूं वेख वेख के दूजियां नूं प्रसन्नता मिले, समझ लो बंदा ते तमाशा बन गया, एक खेड बन गया। लड़ रहे ने घर दे च, पड़ोसियां नूं स्वाद आ रहा है, रस आ रहा है, हाथा पाई कर रहे ने, गाली गलोच कर रहे ने, एक दूजे दे केस पुट रहे ने, एक दूजे नूं जख्मी कर रहे ने, हजारां दी भीड़ कठी हो गई है, तो हजारां लई तो तमाशा बन गए। साहिब कहिंदे नहीं, ऐ बंदे जगत दे जो कुछ हो रहा है ये तमाशा है, और इस तमाशे नूं तू वेखण वाला बन, ना कि तू खुद तमाशा बन। और भगत जना तो बाद कुछ दार्शनिक अजीम चिंतक जो जीवन दे गहरे तल दे झात मार सके, ए गल वखरी है कि जीवन दे गहरे तल दे जाते नहीं सके लेकिन झात मार सके ने। जो पहुंच गए ने जीवन दे गहरे तल दे च, वो ते संत ने, भगत ने, पर जो झात मार सके ने वो दार्शनिक ने, महान दार्शनिक। तो ए दो श्रेणियां जगत दे च महान ने, जो जीवन दे गहरे तल दे च चले गए इते महान ने, पर जिन्हां ने झात मार के गहरा तल वेख लिया वह भी घट ने, वह भी महान ने। तो इस तरह दे गहराई दे च झाती मारी है उर्दू दे प्रसिद्ध शायर मिर्जा गालिब ने। वो कहिंदा है बाजी चाहे इतफाल है दुनिया मेरे आगे, ਇਹ ਸਾਰੀ ਦੁਨੀਆਂ ਮਾਨਿੰਦ ਤਿਫਲ ਇੱਕ ਖੇਲ ਹੈ ਮੇਰੇ ਸਾਹਮਣੇ, ਬੱਚੇ ਦਾ ਖੇਲ ਤਿਫਲ ਬੱਚਾ। ਅਜੀਬੋ ਗਰੀਬ ਜੋ ਕੁਝ ਜਗਤ ਵਿਚ ਹੋ ਰਿਹਾ ਇਹ ਸਭ ਕੁਛ ਮੇਰੇ ਲਈ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਛ ਨਹੀਂ ਹੈ। ਔਰ ਫਿਰ ਅਗਾਂਹ ਚੱਲ ਕੇ ਕਹਿੰਦਾ ਹੈ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ, ਦਿਨ ਤੇ ਰਾਤ ਇਹ ਤਮਾਸ਼ਾ ਮੇਰੇ ਸਾਹਮਣੇ ਹੋ ਰਿਹਾ। ਇਹ ਗੱਲ ਵੱਖਰੀ ਹੈ ਕਿ ਰਾਤ ਦਾ ਤਮਾਸ਼ਾ ਕੁਝ ਹੋ ਰਿਹਾ, ਦਿਨ ਦਾ ਤਮਾਸ਼ਾ ਕੁਝ ਹੋ ਰਿਹਾ, ਪਰ ਮੈਂ ਦੇਖ ਰਿਹਾ ਦਿਨ ਦੇ ਤਮਾਸ਼ੇ ਵੀ, ਰਾਤ ਦੇ ਤਮਾਸ਼ੇ ਵੀ। ਫਿਰ ਕਹਿੰਦਾ ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆਗੇ। ਤਖ਼ਤ ਸੁਲੇਮਾਨੀ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ, ਰਾਜਨੀਤਿਕ ਲਈ ਇਹ ਖੇਲ ਨਹੀਂ ਹੈ। ਉਹਦਾ ਤੇ ਇੱਕ ਮੁੱਦਾ ਹੈ, ਮਕਸਦ ਹੈ, ਤਖ਼ਤ ਸੁਲੇਮਾਨੀ ਤੱਕ ਪਹੁੰਚਣਾ, ਤਖ਼ਤ ਤੱਕ ਪਹੁੰਚਣਾ। ਉਹ ਆਪਣੀ ਜ਼ਿੰਦਗੀ ਵੀ ਦਾਅ ਤੇ ਲਾ ਸਕਦਾ ਹੈ, ਸਫਲਤਾ ਨਾ ਮਿਲੀ ਉਹਨੂੰ ਬਹੁਤ ਦੁੱਖ ਵੀ ਹੋ ਸਕਦਾ ਹੈ, ਹੋ ਸਕਦਾ ਹੈ ਕਈ ਦਿਨ ਮੰਜੇ ਤੋਂ ਹੀ ਨਾ ਉੱਠ ਸਕੇ, ਇਤਨੀ ਉਸਨੂੰ ਚੋਟ ਪਹੁੰਚੇ, ਇਤਨੂੰ ਉਸਨੂੰ ਆਘਾਤ ਪਹੁੰਚੇ। ਕਿਉਂਕਿ ਤਖ਼ਤ ਤੱਕ ਪਹੁੰਚਣਾ ਉਸਦਾ ਮਕਸਦ ਹੈ। ਪਰ ਗਾਲਿਬ ਕਹਿੰਦੇ ਅਗਰ ਮੈਨੂੰ ਕੋਈ ਚੁੱਕ ਕੇ ਵੀ ਬਿਠਾ ਦੇਵੇ ਤਾਂ ਮੈਂ ਤੇ ਇਹ ਸਮਝਾਂਗਾ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ, ਇਸ ਤੋਂ ਜ਼ਿਆਦਾ ਕੁਛ ਨਹੀਂ। ਤੇ ਜਿਹਦੇ ਲਈ ਤਖ਼ਤ ਸੁਲੇਮਾਨੀ ਇੱਕ ਖੇਲ ਹੈ ਤਾਂ ਉਹਦੇ ਲਈ ਤਖ਼ਤ ਸੁਲੇਮਾਨੀ ਜ਼ਿੰਦਗੀ ਦਾ ਮੁੱਦਾ ਨਹੀਂ ਹੈ, ਮਕਸਦ ਨਹੀਂ ਹੈ, ਉਹਦਾ ਮਕਸਦ ਕੋਈ ਹੋਰ ਹੋਵੇਗਾ, ਇਹ ਨਹੀਂ ਹੈ। तो एक खेल है औरंगे सुलेमा मेरे नजदीक, एक बात है अजाज मसीहा मेरे आगे। अजाज मौजियां दी जमा, मौजे करामात।
تو غالب کہندے حضرت عیسیٰ دے معجزے ہے. معجزے کی قبر تے ہتھ لایا ہے مردہ زندہ ہو گیا ہے. بیمار دے سر تے ہتھ پھیرے ہے تندرست ہو گیا ہے. اندھے دیاں اکھاں تے ہتھ رکھے ہے وہ سجاکھا ہو گیا ہے. غالب ہس کے کہندن اے وی بچیاں دے کھیل تو زیادہ کچھ نہیں, سب کچھ ایک کھیل ہے. حضرت عیسیٰ دے معجزے, تخت سلیمانی, دن رات وچ جو کچھ ہو رہا ہے سب کچھ ایک تماشا ہے. اے گل وکھری ہے کہ جیون دے اس مہان گہرے تل نوں جو اے مہاپرش ویکھ سکیا ہے اتھے تک پہنچیا تے نہیں, پر ویکھ لینا بھی کوئی گھٹ نہیں ہے, بہت وڈی سادھنا ہے. اے گل وکھری ہے کہ دماغی سادھنا ہے. پر جنہاں نے ادھیاتمک سادھنا کیتی, ہیم کنڈ دے تپیشور نے ہیم کنڈ وچ بیٹھ کے انہیں جیون دے گہرے تل دے چات نہیں ماری, وہ جیون دے گہرے تل دے پہنچے ہے. اس ٹکانے تے پہنچ کے کہہ رہے ہے میں ہوں پرم پرب کو داسا, دیکھن آیو جگت تماشا. میں تماشا ویکھن واسطے آیا, میں تماشا خود نہیں ہاں. اگر وہ تماشا خود ہوں دے تے جد چار بچے شہید ہوئے تے رون دے تے جگت تے رون دے آیا نو ویکھ کے ہسدا ہے, کدی رون دے آیا نو ویکھ کے روندا نہیں ہے. اس واسطے عام کہاوت ہے تسی ہسو گے جگت نال ہسے گا, پر جد تسی روو گے جگت رون نو تیار نہیں ہوئے گا. رونے دی کون سانج پاندا ہے؟ ہاسے دی سانج پاندا ہے. جیون دی ساری سانج پاندے نے, موت دی کون سانج پاوے گا؟ نفے دی ساری سانج پاندے نے, نقصان دی کون سانج پاوے گا؟ سارے رشتے سکھ دے نے, دکھ دی رشتے داری کون جوڑے گا؟ صاحب گرو تیگ بہادر صاحب جی مہاراج دا فیصلہ, سکھ میں بہو سنگی بھئے, دکھ میں سنگ نہ کوئے, کہو نانک سن رے منا انت سہائی ہوئے. ہری دا بھجن کر اے من, کہو نانک ہر بھج منا انت سہائی ہوئے. جگت تے سکھ دا سنگی ہے, اتنا وڈا سنگی ہے کہ سکھ میں آن ملت بہو بیٹھت, رہت چہوں دس گیرے. بہت لمبی چوڑی جڑی بھیڑ ہے تیرے آلے دوالے, کدرے اے نہ سمجھ نہیں کہ میرے سنگی ساتھی نے. گرو تیگ بہادر صاحب جی کہنے نہیں, سب سکھ دے ساتھی نے. اور جس دن تو دیکھیں گا کہ تیری جھولی چ سکھ نہیں رہے, تو چراغ لے کے بھی نہ سنگیاں ساتھیاں نو ٹونڈے گا, نہیں لبنے, ایک کسے پاسے ملنے نہیں. سارا شور شرابا, ساری بھیڑ, سارا ورتن ولیوا, سارا سمبند سکھ دا ہے. سکھ میں آن ملت بہو بیٹھت, رہت چہوں دس گہرے. تو صاحب گرو گوبند سنگھ جی مہاراج بچے شہید ہو گئے, پتا شہید ہو گئے, تے آپ دعوے نال کہندن چہار شد کے چوں بچے گاں کشتا چار, کہ باقی بمان دست پیچی دا مار, چے مردی کے اہگر خموشاں کو نی, کہ آتش دا مارا فیروزاں کو نی. کی ہویا کہ بلدے ہوئے بھامبنا دے چوں چار چنگاریاں بج گئیاں. اس سب کچھ انہا لئی ایک تماشا ہے. تو صاحب شری گرو نانک دیو جی مہاراج دا فرمان کہ پرچلت گاتھا تے اے ہے, اور خاص کر کے یوگیاں دے پرچار دے اے خاص گل آئی کہ اے مادہ اے مایا جگتی نال پرسوت ہوئی ویائی, اور اس تو تین پرمانک چیلیاں نے جنم لیا, جے دچ ایک سنساری ہے, ایک بھنڈاری ہے, اور ایک لے کرن والا ہے, ایک پرلے کرن والا ہے. پر حقیقت کی ہے صاحب کہنے جیوں تس بھاوے تیویں چلاوے جیوں ہووے فرمان. حقیقت تے ہے کہ پرماتما جیویں چاہندا ہے تیویں اپنی پرکرتی نو چلا رہا ہے, جیویں اس دا حکم ہے تیویں جگت دے سب کچھ جو ہے ہو رہا ہے. اس تو بنا ہور کچھ نہیں, اس تو ہی اتپتی ہو رہی ہے, اس تو ہی پالنا ہو رہی ہے, اس تو ہی ناس ہو رہا ہے, کیونکہ اس دا کوئی مدعا نہیں, اس لئے سب کچھ تماشا ہے, اس لئے سب کچھ ایک کھیل ہے. ایک مت ہے بڑی سندر کہ ایک دفعہ شیو جی نے پرارتھنا کیتی ہے اکال پرکھ کہ تُو مینوں جڑی یہ سیوا بخشی ہے موت دی, میں جس گھر وچ جانا رونا پٹنا شروع ہو جاندا ہے, یہ مینوں چنگا نہیں لگتا.
ਤੇ ਮੇਰੀ ਸੇਵਾ ਬਦਲ ਦਿੱਤੀ ਜਾਏ। ਜਿਹੜਾ ਕੰਮ ਇੰਦਰ ਨੂੰ ਸੌਂਪਿਆ ਗਿਆ ਬਰਖਾ ਕਰਨ ਦਾ, ਇਹ ਕੰਮ ਮੈਨੂੰ ਦਿੱਤਾ ਜਾਏ। ਤਾਂ ਪ੍ਰਮਾਤਮਾ ਨੇ ਆਖਿਆ, ਸ਼ੰਕਰ ਬਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ, ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ। ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ। ਪਰ ਸ਼ਿਵ ਜੀ ਨੇ ਹੱਟ ਕੀਤੀ, ਨਹੀਂ, ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ, ਮੇਰੀ ਝੋਲੀ ਚ ਇਹ ਸੇਵਾ ਪਾਈ ਜਾਏ। ਬਹੁਤੇ ਤਰਲੇ ਕਰਕੇ, ਹੱਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ ਚ ਪਾ ਦਿੱਤੀ। ਅੱਛਾ, ਹੁਣ ਆਈਂਦਾ ਤੋਂ ਬਰਖਾ ਤੂੰ ਕਰੇਗਾ। ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ, ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ, ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ। ਤਥਾ ਉਸ ਤੋਂ ਕਰ ਦਿੱਤਾ ਗਿਆ, ਠੀਕ ਹੈ ਤੂੰ ਡਮਰੂ ਵਜਾਏਗਾ, ਬਰਖਾ ਹੋਵੇਗੀ। ਮਾਤ ਲੋਕ ਵਿਚ ਆਏ ਸ਼ਿਵ ਜੀ। ਮਿਥਿਹਾਸ, ਕਿਸਾਨ ਲੋਕ ਹੱਲ ਚਲਾ ਰਹੇ ਸਨ ਤਾਂ ਸ਼ਿਵ ਜੀ ਕਹਿਣ ਲੱਗੇ, ਸੁਣੋ ਹੱਲ ਨਾ ਚਲਾਓ, ਕਿਉਂ? 13 ਸਾਲ ਤੱਕ ਮੀਂਹ ਨਹੀਂ ਪੈਣਾ, ਬਰਖਾ ਮੇਰੇ ਹੱਥ ਚ ਹੈ, ਲੈ ਕੇ ਵਰ ਆਇਆ ਬਰਖਾ ਦਾ, ਕਰ ਰਿਹਾ ਮੌਤ ਆਪਣੇ ਸੁਭਾਅ ਦੇ ਮੁਤਾਬਕ। 15 ਦਿਨਾਂ ਬਾਅਦ ਜਦ ਫਿਰ ਉਥੋਂ ਲੰਘਿਆ ਤੇ ਕਿਸਾਨ ਬੀਜ ਪਏ ਪਾਵਨ, ਤੇ ਸ਼ਿਵ ਜੀ ਗੁੱਸੇ ਚ ਆ ਕੇ ਕਹਿਣ ਲੱਗੇ, ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ, ਤੇ ਬੀਜ ਕਿਉਂ ਰੋਲ ਰਹੇ ਹੋ ਜ਼ਮੀਨ ਵਿਚ, ਕਿਉਂ ਨਾਸ ਕਰ ਰਹੇ ਹੋ, ਕਿਉਂ ਆਪਣਾ ਨੁਕਸਾਨ ਕਰ ਰਹੇ ਹੋ? ਤੋ ਕਿਸਾਨ ਕਹਿਣ ਲੱਗੇ, ਜੇ ਰੱਬ ਚਾਹੇਗਾ ਤੇ ਬਿਨਾਂ ਮੀਂਹ ਦੇ ਵੀ ਬੀਜ ਉਗਾਣਗੇ, ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਮੀਂਹ ਪੈਣਾ ਹੈ, ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ, ਹੱਲ ਚਲਾਇਆ ਨਾ, ਤੋ ਅਸੀਂ ਤੇ ਹੱਲ ਚਲਾਉਣਾ ਭੁੱਲ ਜਾਵਾਂਗੇ, ਸਾਡੀ ਸੰਤਾਨ ਭੁੱਲ ਜਾਵੇਗੀ, ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ। ਥੋੜੇ ਜਿਹਾ ਸ਼ਿਵ ਜੀ ਅੱਗੇ ਚਲੇ ਗਏ, ਰੁੱਖ ਦੇ ਥੱਲੇ ਬੈਠੇ, ਤੇ ਖਿਆਲ ਆਇਆ, ਜੇ ਕਿਧਰੇ ਮੈਂ 13 ਸਾਲ ਡਮਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ। ਤੋ ਇਕਦਮ ਝੋਲੀ ਦੇਖੋ ਡਮਰੂ ਕੱਢਿਆ ਔਰ ਉਹਨੂੰ ਵਜਾਉਣ ਲੱਗ ਪਏ, ਤੇ ਵਜਾਉਂਦੇ ਆਈ ਮੀਂਹ ਪੈ ਗਿਆ। ਗੁੱਸੇ ਚ ਆਇਆ ਵੀ ਮੇਰੀ ਚਾਹਤ ਤੋਂ ਬਿਨਾਂ ਕਿਸ ਤਰ੍ਹਾਂ ਹੋਇਆ, ਅਲਹਾਮ ਹੋਇਆ, ਆਕਾਸ਼ਵਾਣੀ ਹੋਈ, ਤੂੰ ਹੀ ਵਰ ਲਿਆ ਸੀ ਜਦ ਮੈਂ ਡਮਰੂ ਵਜਾਵਾਂ ਉਦੋਂ ਬਰਖਾ ਹੋਵੇ, ਤੋ ਹੋ ਗਈ ਇਹ ਬਰਖਾ। ਸ਼ਿਵ ਜੀ ਦੇ ਹੱਥ ਜੁੜ ਗਏ, ਕਹਿਣ ਲੱਗੇ, ਨਹੀਂ, ਇਹ ਤੇ ਜੋ ਕੁਛ ਤੂੰ ਚਾਹੁੰਦਾ ਉਹੀ ਕੁਛ ਆਉਂਦਾ, ਜੋ ਕੁਛ ਅਸੀਂ ਚਾਹੁੰਦੇ ਹਾਂ ਉਹ ਕੁਛ ਨਹੀਂ ਆਉਂਦਾ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਜਿਉਂ ਤਿਸ ਭਾਵੇ ਤਿਵੇਂ ਚਲਾਵੇ, ਜਿਉਂ ਹੋਵੇ ਫਰਮਾਨ, ਜਿਵੇਂ ਉਸ ਨੂੰ ਭਾਵਦਾ ਹੈ ਤੇ ਜਿਵੇਂ ਉਸਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ, ਤੇ ਤਿਵੇਂ ਹੀ ਉਸੇ ਤਰੀਕੇ ਨਾਲ ਹੀ ਜਗਤ ਵਿਚ ਸਭ ਕੁਝ ਹੋ ਰਿਹਾ। ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ। ਬਹੁਤੀ ਆਸ਼ਚਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ, ਸਾਰੇ ਜੀਵਾਂ ਨੂੰ ਵੇਖਦਾ, ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ। ਉਹ ਵੇਖ ਰਿਹਾ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ। ਮਹਾਰਾਜ ਕਹਿੰਦੇ, ਮੇਰੀ ਦ੍ਰਿਸ਼ਟੀ ਸਭ ਤੋਂ ਵੱਡਾ ਵਿਡਾਣ, ਹੈਰਾਨ ਕੁਣ ਖੇਲ ਜਿਹੜਾ ਉਹ ਇਹੀ ਹੈ ਕਿ ਉਹ ਹਰ ਇੱਕ ਦੇ ਉੱਤੇ ਨਿਗਾਹ ਰੱਖੀ ਬੈਠਾ ਹੈ, ਲੇਕਿਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ, ਅਕਾਲ ਪੁਰਖ ਨਹੀਂ। ਆਦੇਸ਼ ਤਿਸੇ ਆਦੇਸ਼, ਆਦੇਸ਼ ਹੈ, ਸਜਦਾ ਹੈ ਉਸ ਨੂੰ, ਕਿਸ ਨੂੰ? ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ, ਔਰ ਜੋ ਧਬਿਆਂ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਤੇ ਜਿਸ ਦਾ ਵੇਸ ਸਮੁੱਚੇ ਜੁਗਾਂ ਜੁਗਾਂਤਰਾਂ ਵਿਚ ਇਕੋ ਹੀ ਹੈ। ਆਦੇਸ਼ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ये जो दुनिया शहर मेला दस्तगीरी ना है, जन्म तो अखां दे खुल दिया ही मनुख दिया अखां कुछ खोज रही ने लग रही ने। कुछ विद्वान ऐसा कहने एक तलाश का ना ही मनुख है और मनुख है जीवन भर की तलाश। जन्म तो ही मनुख की चेतना मनुख के प्राण कुछ लभ रहे हैं कुछ खोज रहे हैं। खोज खोज के जो लभे है जो मिले है उस नाल तृप्ति नहीं हुई। तृप्ति किवें होनी है इसका पता भी कोई नहीं इसका बोध भी कोई नहीं। तो तलाश जारी है जीवन दर जीवन जन्म दर जन्म अनंत काल। इस वास्ते कुछ विचारक कहने ने अनंत तलाश का ना ही मनुख है एक तलाश का नाम कुछ खोज रहे कुछ लभ रहे। दोहरावा मैं खोज खोज के जो लभे है उस नाल तृप्ति नहीं हुई। तृप्ति किवें होनी है इसका पता भी नहीं इसका बोध भी। फिर विद्वान कहने ने मनुख तृप्ति लभ रहा है तृप्ति तो बिना और कुछ भी नहीं चाहिए। मनुख रजेवा लभ रहा है रजेवे तो बिना मनुख नु और कुछ भी नहीं चाहिए। जो रज जाए उन्हों राजा कहने ने राजा दे अर्थ जो रज गया और कोई इसके अर्थ नहीं। जो रज गया राजा जो भूखा है भिखारी। तलाश है राजा होने की जमया भिखारियां की तरह जीविया भिखारियां की तरह यकीन जानो मर गया भिखारियां की तरह। मरदे दम तक तलाश ते जा रही है खोज ते जा रही है। खोज खोज के जो लभे है उस नाल ते रजेवा होया नहीं तृप्ति होई नहीं। तो जो रजेवा ही नहीं होया तो फिर राजा नहीं है कि जे राजा नहीं है तो फिर भिखारी है। जे मंग जा रही है तो मंगता है जे भुख जा रही है तो भिखारी है। भुखा भिखारी होता है रजे होया राजा होया। प्रथम मनुख की खोज का केंद्र जमीन ए धरती रही है। धरती ने मनुख की झोली विच अन्न पाया धन पाया तन दियां जितनियां लोड़ां ने इहदी झोली नूं भरे लेकिन जमीन मनुख नूं रजा नहीं सकी रजा नहीं सकी तृप्ति दे नहीं सकी। इतनी जमीन दे होंदिआं मनुख भुख है मनुख भुख है। मैं फिर अर्ज करां भुखे नूं ही भिखारी कहिंदे ने रजे होए नूं ही राजा कहते हैं। रज गए राजा अजे भुखा है भिखारी। भुख ते मंग ते मजबूर करे कुछ और चाहिए और चाहिए और चाहिए। अनंत जन्मां तों ए भुख जारी है। तन दियां लोड़ां ने लोड़ां बड़ी सीमित ने। मन दा लोभ है लोभ सीमित नहीं है नहीं है। ज्ञानपूर्वक सरवण करना। तन दियां लोड़ां कोई बहुत ज्यादा नहीं जो पशुआं दी लोड़ां ने वही साड़ी लोड़ है। पर तन दी लोड़ नूं जद मन लोभ बना रहिंदा है इहदे ते निक्का जिहा मैं उदाहरण दे दिया। जैसे भोजन दी भुख है तो ठीक है मनुख दो रोटियां तीन रोटियां खा लेगा चलो चार पांच खा लेगा त्रिपत हो गए तन ते रज गए तन ते राजा हो गए। लेकिन मन कहता है स्वाद ते आ रहा जे और खाई भुख नहीं है ये खा रहे है ये लोड़ नहीं है लोभ बन गया ये तन दी लोड़ नहीं ये मन दा लोभ बन गया। इस वास्ते कई ते कहने ने की करिए पेट ते भर गया है पर मन नहीं भर गया। मन भरदा भी नहीं क्यों ਤਨ ਦੀਆਂ ਲੋੜਾਂ ਮਨ ਦੀਆਂ ਲੋੜਾਂ ਹੀ ਨਹੀਂ ਨੇ, ਪਰ ਤਨ ਦੀਆਂ ਲੋੜਾਂ ਨੂੰ ਭ੍ਰਾਂਤੀ ਕਰਕੇ ਮਨ ਨੇ ਆਪਣੀਆਂ ਲੋੜਾਂ ਸਮਝਦੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜੈਸਾ ਮਨ ਮੰਨ ਲੈ ਪਰ ਮੰਨ ਲੈ। ਆਪਦੀ ਗਿਆਤ ਲਈ ਅਰਜ਼ ਕਰਾਂ, ਜੋ ਮਨ ਮੰਨ ਲੈਂਦਾ ਹੈ ਉਹ ਹੈ, ਜੋ ਮਨ ਨਹੀਂ ਮੰਨਦਾ ਉਹ ਮਨ ਦੀ ਦੁਨੀਆਂ ਚ ਨਹੀਂ ਹੈ। ਸਵਾਲ ਇਹ ਨਹੀਂ ਕਿ ਉਹ ਵਸਤੂ ਉਹ ਹਸਤੀ ਹੈ ਜਾਂ ਨਹੀਂ, ਸਵਾਲ ਇਹ ਨਹੀਂ, ਸਵਾਲ ਇਹ ਹੈ ਮਨ ਮੰਨਦਾ ਹੈ ਕਿ ਨਹੀਂ। ਅਕਸਰ ਮਨੁੱਖ ਕਹਿ ਦਿੰਦਾ ਹੈ ਪੜਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਵੇਖਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ। ਜੋ ਮਨ ਮੰਨਦਾ ਹੀ ਨਹੀਂ ਉਹ ਮਨ ਦਾ ਹਿੱਸਾ ਨਹੀਂ ਬਣੇਗਾ। ਮਨ ਦਾ ਹਿੱਸਾ ਉਹੀ ਵਸਤੂ ਉਹੀ ਹਸਤੀ ਬਣਦੀ ਹੈ ਜਿਹਨੂੰ ਮਨ ਮੰਨ ਲੈਂਦਾ, ਮਨ ਮੰਨ ਲੈਂਦਾ। ਮਨ ਪਦਾਰਥ ਨੂੰ ਮੰਨ ਲੈਂਦਾ ਪਰਮਾਤਮਾ ਨੂੰ ਨਹੀਂ ਮੰਨਦਾ, ਮਨ ਪਰਿਵਾਰ ਨੂੰ ਮੰਨ ਲੈਂਦਾ ਨਿਰੰਕਾਰ ਨੂੰ ਨਹੀਂ ਮੰਨਦਾ। ਇੱਕ ਬਹੁਤ ਵੱਡੀ ਸਚਾਈ ਹੈ ਜਿਹਨੂੰ ਖੁੱਲੇ ਦਿਲ ਨਾਲ ਕਬੂਲ ਕਰਨਾ ਹੁੰਦਾ। ਮਨ ਧਨ ਨੂੰ ਮੰਨ ਲੈਂਦਾ, ਮਨ ਧਰਮ ਨੂੰ ਨਹੀਂ ਮੰਨਦਾ। ਮਨ ਪੂਰੇ ਦੇ ਪੂਰੇ ਪਰਿਵਾਰ ਨੂੰ ਮੰਨ ਲੈਂਦਾ, ਸੰਸਾਰ ਨੂੰ ਮੰਨ ਲੈਂਦਾ, ਮਨ ਕਰਤਾਰ ਨੂੰ ਨਹੀਂ ਮੰਨਦਾ। ਜੇ ਤੁਸੀਂ ਆਖੋ ਸਾਡਾ ਮਨ ਮੰਨਦਾ ਕਿਉਂਕਿ ਗੁਰਦੁਆਰੇ ਆਇਆ, ਮਨ ਮੰਨਦਾ ਤਾਂ ਹੀ ਤੇ ਆਇਆ। ਕੋਈ ਮਨੁੱਖ ਕਹਿ ਸਕਦਾ ਸੀ ਮੰਦਿਰ ਜਾ ਰਹੇ ਹਾਂ, ਗੁਰਦੁਆਰੇ ਜਾ ਰਹੇ ਹਾਂ, ਮਸਜਿਦ ਜਾ ਰਹੇ ਹਾਂ, ਨਮਾਜ਼ ਪੜ੍ਹ ਰਹੇ ਹਾਂ, ਪੂਜਾ ਪਾਠ ਕਰ ਰਹੇ ਹਾਂ, ਜਪ ਤਪ ਕਰ ਰਹੇ ਹਾਂ, ਕਥਾ ਕੀਰਤਨ ਸੁਣ ਰਹੇ ਹਾਂ, ਮਨ ਮੰਨਦਾ। ਗੁਸਤਾਖੀ ਮਾਫ ਤੇ ਮਾਫ ਕਰ ਦੇਣਾ, ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ ਕੋਈ ਲੱਖਾਂ ਕਰੋੜਾਂ ਚ ਇੱਕ ਅੱਧਾ ਮਨ ਮੰਨਦਾ ਹੈ, ਬਾਕੀ ਨਹੀਂ ਮੰਨਦਾ। ਇਸ ਸੰਬੰਧ ਵਿੱਚ ਮੈਂ ਦੋ ਸਲੋਕ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਗੱਲ ਪੂਰੀ ਸਪਸ਼ਟ ਹੋ ਜਾਵੇ। ਇਹ ਦੋ ਸਲੋਕ, ਇੱਕ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇੱਕ ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ। ਇਹ ਦੋ ਸਲੋਕ ਜਿਨ੍ਹਾਂ ਬਾਣੀਆਂ ਵਿੱਚ ਹੈਗੇ ਨੇ ਉਹਨਾਂ ਬਾਣੀਆਂ ਦਾ ਸਿਰਲੇਖ ਇੱਕੋ ਹੀ ਹੈ, ਗੌੜੀ ਮਹੱਲਾ ਪੰਜਵਾਂ ਬਾਵਨ ਅਖਰੀ। ਧੰਨ ਗੁਰੂ ਅਰਜਨ ਦੇਵ ਜੀ ਦਾ ਇੱਥੇ ਸਲੋਕ ਬਾਵਨ ਅਖਰੀ ਬਾਣੀ ਦਾ ਨਾਂ ਹੈ, ਗੌੜੀ ਸ੍ਰੀ ਕਬੀਰ ਜੀ ਬਾਵਨ ਅਖਰੀ। ਅੱਖਰਾਂ ਦੀ ਮਹਿਮਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ, ਗੁਰੂ ਅਮਰਦਾਸ ਜੀ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ। ਅੱਖਰਾਂ ਦੀ ਮਹਿਮਾ ਦੇ ਉੱਤੇ ਬਾਵਨ ਅਖਰੀ ਲਿਖੀ ਹੈ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ, ਔਰ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਨੇ ਅੱਖਰਾਂ ਦੀ ਮਹਿਮਾ ਗਾਈ ਹੈ। ਕਿਉਂ? ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਕੌਆ ਵੀ ਕਾਏ ਕਾਏ ਕਰਦਾ ਹੈ, ਸ਼ੇਰ ਵੀ ਗਰਜਦਾ, ਗਊ ਵੀ ਬੋਲਦੀ, ਪੰਛੀ ਵੀ ਚਹਿਚਹਾਉਂਦੇ ਨੇ। ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਅਲਫਾਜ਼ ਨਹੀਂ ਹੈ। ਧੁੰਨ ਤੇ ਪਸ਼ੂਆਂ ਕੋਲ ਵੀ ਹੈ, ਅੱਖਰ ਨਹੀਂ ਹੈ, ਅੱਖਰ ਨਹੀਂ। ਧੁੰਨ ਤੋਂ ਆਵਾਜ਼ ਤੋਂ ਪਸ਼ੂ ਦੀ ਹੋਂਦ ਦਾ ਤੇ ਪਤਾ ਚੱਲ ਜਾਂਦਾ, ਔਰ ਕਿਹੜਾ ਪਸ਼ੂ ਹੈ ਇਹ ਵੀ ਪਤਾ ਚੱਲਦਾ ਵੀ ਇਹ ਤੇ ਸ਼ੇਰ ਦੀ ਗਰਜਨ। ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੋਇਲ ਹੈ, ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੌਆ ਹੈ। ਆਵਾਜ਼ ਤੋਂ ਇਹ ਤੇ ਬੋਧ ਹੁੰਦਾ ਹੈ ਕਿ ਆਵਾਜ਼ ਕਿਸ ਦੀ ਹੈ, ਪਰ ਜਿਸ ਦੀ ਆਵਾਜ਼ ਹੈ ਉਸ ਨੂੰ ਪੁੱਛੀਏ ਤੂੰ ਕਿੱਥੋਂ ਆਇਆ, ਕਿੱਥੇ ਜਾਣਾ, ਕੀ ਲੱਭ ਰਿਹਾ, ਇਹ ਸਭ ਕੁਝ ਕਹਿਣ ਵਾਸਤੇ ਉਹਦੇ ਕੋਲ ਅਲਫਾਜ਼ ਨਹੀਂ ਹੈ, ਅਕਸ਼ਰ ਨਹੀਂ ਹੈ। ਇਸ ਵਾਸਤੇ ਪਸ਼ੂਆਂ ਦਾ ਸਾਰੇ ਦਾ ਸਾਰਾ ਵਿਕਾਸ ਰੁਕਿਆ। ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ, ਪਰ ਹਜ਼ਾਰਾਂ ਸਾਲ ਪਹਿਲੇ ਜਿੱਥੇ ਮਨੁੱਖ ਸੀ ਅੱਜ ਨਹੀਂ ਹੈ। ਇਸਦਾ ਜਿੰਨਾ ਬੈਰੂਨੀ ਵਿਕਾਸ ਹੋਇਆ ਸਭ ਅੱਖਰਾਂ ਦੇ ਆਸਰੇ ਦੇ ਹੋਇਆ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਂਗ ਅਖਰਾਂ ਸਿਰ ਸੰਜੋਗ ਵਖਣ। ਸ਼ੇਖ ਸਾਦੀ ਸਾਹਿਬ ਤੇ ਕਹਿੰਦੇ ਨੇ ਮਨੁੱਖ ਨੂੰ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਵੇਖ ਕੇ ਇਤਨਾ ਹੀ ਪਤਾ ਚੱਲਦਾ ਇਤਨੀ ਇਹਦੀ ਉਮਰ ਕਿਤਨੀ ਹੋਵੇਗੀ, ਉਮਰ ਦਾ ਬੋਧ ਹੋ ਜਾਂਦਾ, ਰੰਗ ਦਾ ਬੋਧ ਹੋ ਜਾਂਦਾ, ਨੈਣ ਨਕਸ਼ ਦਾ ਬੋਧ ਹੋ ਜਾਂਦਾ, ਕਦ ਬੁੱਧ ਦਾ ਬੋਧ ਹੋ ਜਾਂਦਾ, ਕੱਪੜੇ ਕੀ ਪਾਏ ਨੇ ਕੈਸੇ ਪਾਏ ਨੇ ਇਸ ਦਾ ਬੋਧ ਹੋ ਜਾਂਦਾ, ਲੇਕਿਨ ਇਹ ਮਨੁੱਖ ਕੀ ਹੈ ਕੁਛ ਵੀ ਨਹੀਂ ਪਤਾ ਚੱਲਦਾ। ਸੈਕਸ ਦਾ ਪਤਾ ਚੱਲ ਜਾਂਦਾ, ਮੇਲ ਹੈ ਫੀ ਮੇਲ ਹੈ ਇੰਨਾ ਪਤਾ ਚੱਲ ਜਾਂਦਾ, ਇਸਤਰੀ ਹੈ ਪੁਰਸ਼ ਹੈ ਇਤਨਾ ਹੀ ਪਤਾ ਚੱਲਦਾ, ਪਰ ਇਹ ਹੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਮੂਰਖ ਹੈ, ਸਿਆਣਾ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ, ਉੱਕੀ ਨਹੀਂ ਪਤਾ ਚੱਲਦਾ। ਫਿਰ ਕਿਸ ਤਰ੍ਹਾਂ ਪਤਾ ਚੱਲਦਾ ਮਨੁੱਖ ਨੂੰ, ਕਿਵੇਂ ਪੜੀਏ ਇਹ ਮਨੁੱਖ ਕੀ ਹੈ। ਸਾਦੀ ਕਹਿੰਦੇ ਨੇ ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਨ ਐਬੋ ਹੁਨਰ ਨਿਹੁਫਤਾ ਬਾਸ਼ਨ। ਪੰਜ ਦਸ ਦਿਨ ਉਸਦੀ ਸੰਗਤ ਕਰੀਏ ਉਹਦੀ ਬੋਲ ਚਾਲ ਤੋਂ ਪਤਾ ਚੱਲ ਜਾਂਦਾ ਧਾਰਮਿਕ ਹੈ ਕਿ ਅਧਾਰਮਿਕ ਹੈ, ਮੂਰਖ ਹੈ ਕਿ ਸਿਆਣਾ ਹੈ, ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਜਲਦਬਾਜ਼ ਹੈ ਕਿ ਧੀਰਜਵਾਨ ਹੈ। ਇਹ 10-12 ਦਿਨ ਉਸਦੀ ਸੰਗਤ ਕਰਦਿਆਂ ਉਹਦੇ ਬੋਲਾਂ ਨੂੰ ਸੁਣਦਿਆਂ ਸਭ ਕੁਝ ਪਤਾ ਚੱਲਦਾ। ਮਨੁੱਖ ਆਪਣੇ ਬੋਲਾਂ ਤੋਂ ਪਹਿਚਾਣਿਆ ਜਾਂਦਾ ਕੀ ਹੈ। ਸ਼ਕਲ ਸੂਰਤ ਤੋਂ ਤੇ ਸਿਰਫ ਸ਼ਕਲ ਸੂਰਤ ਦਾ ਹੀ ਪਤਾ ਚੱਲਦਾ, ਰੰਗ ਦਾ ਪਤਾ ਚੱਲਦਾ, ਕਦ ਬੁੱਧ ਦਾ ਪਤਾ ਚੱਲਦਾ, ਨੈਣ ਨਕਸ਼ ਦਾ ਪਤਾ ਚੱਲਦਾ, ਰੰਗ ਦਾ ਪਤਾ ਚੱਲਦਾ, ਕੱਪੜਿਆਂ ਦਾ ਪਤਾ ਚੱਲਦਾ, ਸੈਕਸ ਦਾ ਪਤਾ ਚੱਲਦਾ, ਪਰ ਇਹ ਮਨੁੱਖ ਕੀ ਹੈ ਨਹੀਂ ਪਤਾ ਚੱਲਦਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਤ ਐਬੋ ਹੁਨਰ ਨਿਹੁਫਤਾ ਬਾਸ਼ਤ। ਸਿਰਫ ਬੋਲਾਂ ਤੋਂ ਮਨੁੱਖ ਦੀ ਪਹਿਚਾਣ ਹੀ ਨਹੀਂ ਆਉਂਦੀ, ਮਨੁੱਖ ਦਾ ਵਿਕਾਸ ਵੀ ਸਾਰਾ ਬੋਲਾਂ ਦੇ ਖੜਾ, ਅੱਖਰਾਂ ਦੇ ਖੜਾ। ਅਗਰ ਮਨੁੱਖ ਕੋਲ ਅਲਫਾਜ਼ ਬੋਲ ਖੋ ਲੈ ਜਾਣ ਨਾ ਹੋਣ, ਤੇ ਮਨੁੱਖ ਉੱਥੇ ਹੀ ਚਲਾ ਜਾਏਗਾ ਜਿੱਥੇ ਪਸ਼ੂ ਹੈ, ਸਾਰਾ ਵਿਕਾਸ ਰੁਕ ਜਾਏਗਾ। ਜੈਸੇ ਕਿ ਮੈਂ ਇੱਕ ਉਦਾਹਰਣ ਦਿਆਂ, ਗੁੰਗੇ ਦਾ ਸਾਰਾ ਵਿਕਾਸ ਰੁਕਿਆ ਹੋਇਆ, ਕਿਉਂ? ਇਹਦੇ ਕੋਲ ਬੋਲ ਕੋਈ ਨਹੀਂ, ਇਹਦੇ ਕੋਲ ਅਲਫਾਜ਼ ਕੋਈ ਨਹੀਂ, ਇਹਦੇ ਕੋਲ ਅੱਖਰ ਨਹੀਂ ਹੈ, ਸੀਮਤ ਜਿਹੀ ਇਸਦੀ ਦੁਨੀਆ ਹੈ। ਇਸ ਵਾਸਤੇ ਪੰਜਾਬੀ ਚ ਕਹਿੰਦੇ ਨੇ ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ, ਹੋਰ ਕੌਣ ਜਾਣੇ, ਹੋਰ ਕਿਸੇ ਨੂੰ ਕੁਛ ਨਹੀਂ ਪਤਾ ਚੱਲਦਾ। ਗੁੰਗਾ ਮਨੁੱਖ ਕੋਈ ਚੋਟੀ ਦਾ ਸੰਗੀਤਕਾਰ ਨਹੀਂ ਦੇਖਿਆ, ਕਵੀ ਦਾਰਸ਼ਨਿਕ ਨਹੀਂ ਦੇਖਿਆ, ਗੁੰਗਾ ਮਨੁੱਖ ਕੋਈ ਚੰਗਾ ਵਪਾਰੀ ਵੀ ਨਹੀਂ ਦੇਖਿਆ, ਗੁੰਗਾ ਮਨੁੱਖ ਰਾਜਨੀਤਿਕ ਵੀ ਨਹੀਂ ਦੇਖਿਆ। ਜੇ ਧਾਰਮਿਕ ਗ੍ਰੰਥਾਂ ਦੀ ਪੜਚੋਲ ਕਰੀਏ ਕੋਈ ਗੁੰਗਾ ਰਿਸ਼ੀ ਮੁਨੀ ਭਗਤ ਸੰਤ ਵੀ ਨਹੀਂ ਦੇਖਿਆ। ਵਿਕਾਸ ਦੇ ਸਾਰੇ ਦਰਵਾਜ਼ੇ ਬੰਦ ਨੇ, ਤਰੱਕੀ ਦੇ ਸਾਰੇ ਰਸਤੇ ਰੁਕੇ ਹੋਏ ਨੇ। ਇਹਦਾ ਮਤਲਬ ਮਨੁੱਖ ਦਾ ਜਿਤਨਾ ਵਿਕਾਸ ਹੋਇਆ ਹੈ ਉਨਤੀ ਹੋਈ ਹੈ ਜ਼ਬਾਨ ਦੇ ਆਸਰੇ ਤੇ। ਮਹਾਰਾਜ ਆਪ ਕਹਿੰਦੇ ਨੇ ਧਿਆਨ ਦੇਣਾ, ਅਖਰੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਲਾ ਅਖਰਾਂ ਸਿਰ ਸੰਜੋਗ ਵਖਾ। ਦੋ ਬੋਲ ਬੋਲੇ ਉਪਰਾ ਮਨੁੱਖ ਆਪਣਾ ਬਣ ਗਿਆ, ਦੋਸਤੀ ਹੋ ਗਈ, ਦੋਸਤੀ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਪਰ ਦੋ ਬੋਲ ਐਸੇ ਬੋਲੇ ਨੇ ਸੰਬੰਧ ਟੁੱਟ ਗਏ, ਟੁੱਟ ਗਈ ਪ੍ਰੀਤ ਬੁਰ ਬੋਲ। ਮਹਾਰਾਜ ਕਹਿੰਦੇ ਨੇ ਬੜੀ ਪੁਰਾਣੀ ਦੋਸਤੀ ਦੋ ਬੋਲਾਂ ਨਾਲ ਟੁੱਟ ਕੇ ਰਹਿ ਗਏ, ਬੜੇ ਬੜੇ ਘਰੇਲੂ ਕਲੇਸ਼ ਝਗੜੇ ਮਹਾਭਾਰਤ ਇੱਕ ਅੱਖਰ ਤੋਂ ਸ਼ੁਰੂ ਹੋ ਜਾਂਦਾ, ਦ੍ਰੋਪਦੀ ਦੀ ਜ਼ਬਾਨ ਚੋਂ ਹੀ ਨਿਕਲ ਗਿਆ ਸੀ ਕਿ ਅੰਧੇ ਦਾ ਅੰਧਾ ਹੈ, ਧਰਤਰਾਸ਼ਟਰ ਅੰਧਾ ਸੀ, ਉਹਦਾ ਲੜਕਾ ਦੁਰਯੋਧਨ ਇਹ ਅੰਧੇ ਦਾ ਅੰਧਾ ਹੈ। ਲੰਬੇ ਚੌੜੇ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਿਉਂਕਿ ਦ੍ਰੋਪਦੀ बहुत अच्छे चित्रकार से, कवित्री भी सी, संगीतकार भी सी। इतनी कला किसी एक मनुख दे होंदी नहीं, पर उसने नवा महल बनाया सी उन्होंने घर, ते घर दे अंदर सरोवर है। घर दी चट करनी सी, महल दा महूरत होना सी। बड़े बड़े मेहमानों नूं बुलाया सी राजा, राजियां दा महल। तो आपदी ग्यातली अर्ज करा, द्रौपदी ने उस सरोवर नूं सजाया, उहदे ते इस ढंग दी पेंटिंग कीती। उस सरोवर बगीचा लगदा सी, इधर क्यारी बने, इधर क्यारी बने, इधर पुल किड़े, इधर पुल किड़े, हैगा वह पानी सी। पानी विच चित्रकारी, पानी विच बगीचा बना दिता। सिर्फ रंगा बुलाए गए सन, दुर्योधन भी, पांडवों का चचेरा पिया, पर यह जरा देरी नाल आया। देरी नाल आया तो कदमों में तेजी भी सी, फिर मैं वक्त से पहुंचा। तेजी करके उन्हें सोचे रस्ते च होके मैं महल के अंदर दाखिल होवा, नहीं सीधा बगीचे च लग जा। जैसे बगीचे च रंगण की कोशिश की, बगीचा तो है ही नहीं, पानी सी। पानी च कदम रखे डुब, तैरना जानता सी, तैर के बाहर ते आ गया। पर द्रौपदी की कई दिन की मेहनत बर्बाद चली। वो जो सुंदर चित्रकारी की सी उसने, सब खराब। दुर्योधन नु वेख के उदे मुंह निकलिया अंधे दा अंधा ही। सिर्फ इसे एक बोल ने महाभारत करा दिता, इसे एक बोल। बड़े बड़े घर के कलेश देख लेना, किधरे नौ का एक बोल ते किधरे सस का एक बोल, किधरे पिता का एक बोल, किधरे पुत्र का एक बोल, किधरे वड्डे विराह का एक बोल, किधरे छोटे विराह का एक बोल। बड़ा भारी घर नूं कलेश का अखाड़ा बना के रख देना। फिर महाराज की बाणी कहती है, ओ मनुख हौला है केड़ा, जिदे बोल हौले हौले है। मन मत हौली बोले बोल, जिदे बोल हल्के ने, कौड़े ने, फिके ने, झूठे ने, चोट पहुंचाने वाले ने, हौला है। मनुख हौला बोल जो हल्के ने, बोलां च मिठास है, बोलां च दूर दृष्टि है, बोलां विच गहराई है। और जिस बोल च गहराई होवेगी, उचताई भी उसे च होवेगी। जिस दरख्त ने अपनियां शाखां नूं आसमान तक लै जाए। आपदी गैतली अर्ज करां, फिर उस दरख्त नूं अपनियां जड़ां पाताल विच लै जाणियां पैणियां। जो दरख्त अपनियां जड़ां नूं गहरा नहीं लै जा सकिया, वो अपनियां शाखां नूं उपर भी नहीं खा सके। जितनियां जड़ां गहरियां जाणगियां, उतने शाखां उपर उठणगियां। जो बोल गहरे नहीं होंदे, वो बोल उच्चे भी नहीं होंदे। उच्चे बोल, गहरे बोल, मधुर बोल, ये महानता की निशानी है। मनमत हौली बोले बोल, गुरु नानक देव जी महाराज कहते हल्के बोल, छोटे बोल, मनुख दे छोटे होने की पहचान। तो हुण मैं अर्ज करा, मनुख की दुनिया की सारी हलचल, भाईचारा ते संबंध, मनुख की बहुत सारी दुनिया की कल कलेश, लड़ाई ते झगड़े 99% बोलों के आसरे से चल रहे। बोलो, दो बोल बोले प्रीत टुट गई, दो बोल बोले ओपरे बेगाने अपने हो गए। संबंध सारे जुड़ते हैं बोलन ना। जिथे संबंध ना होवन, मनुख कह देंदा साड़ी उत्थे बोल चल नहीं नहीं। वेखदा मनुख सारिया नूं है, लेकिन वेखण दे नाल संबंध नहीं जुड़ते, बोलन नाल जुड़ते। एक सियाणा मेहमान सिर्फ एक दिन दे ची अंदाजा ला लैंदा है, वक्ती तौर ते सही पति पत्नी के संबंध टूटे हुए हैं। क्यों बोलते ही नहीं? दो भरावां के संबंध की दीवार खड़ी है। क्यों बोलते ही नहीं? बोलते ही जिथे बंदे का संबंध होवे मनुख कह देंदा उत्थे साड़ी बोलचाल है, उत्थे साड़ी बोलचाल है। मनुख की दुनिया की सारी तामीर ते मनुख की दुनिया की सारी बर्बादी 99% बोलां ते खड़ी है। ऐसे बोल धर्म ग्रंथां विच जिन्हां नूं पढ़ के ते जप के मनुख भगवान का रूप हो जाता है, पर ऐसे बोल फैश लिटरेचर विच गंदा साहित्य किताबां विच जिन्हों पढ़ के मनुख बिल्कुल शैतान हो जाता। कुछ अखर ही ने उन्होंने मनुख नूं भगवान बना दिता, कुछ अखर ही ने जिन्हां ने मनुख नूं शैतान बना दिता। एक सच्चाई है, बहुत वड्डी सच्चाई है। इस वास्ते गुरु नानक देव जी महाराज, गुरु अमरदास जी महाराज, गुरु अर्जन देव जी, भगत कवि अपनी बाणी च अखरां दी महिमा बयान करदे और उन्हां बाणियां दे नाम ने आसा मल्ला पहला पट्टी लिखी, आसा मल्ला तीजा पट्टी लिखी, तख्ती अखरां दी महिमा है। गौड़ी मल्ला पंजवां बावन अखरे, गौड़ी श्री कबीर जी बावन अखरे। हैरानगी हुई सी मैनू अखरां दी महिमा दे उत्ते इतनी मेहनत की थी। इतना कुछ समझाया गया और एक एक अखर दी मनुख सही वरतों करे। चलो हथ दी किधरे गलत वरतों हो भी गई है, पैर किसे गलत पासे चले भी गए ने, शायद इतनी तबाही ना होए जितना गलत अखर वरत के तबाही हो जाती है, बर्बादी हो जाती है, नुकसान हो जाता है या मिलाप हो जाता है, कुछ प्राप्त हो जाता है। दूर क्यों जाइए, वाहेगुरु शब्द दो अखरां दा जोड़ है, राम अखर दो अखरां दा जोड़ है। ये दो अखरां दा जुड़िया होया अखर जब जब के मनुख राम दा रूप हो जाता है, परमात्मा दा रूप हो जाता है। बोल ऐसे कोई बोले राम दा रूप हो जाता है, बोल ऐसे कोई बोले निरा शैतान बन जाता है। मनुख की दुनिया की महिमा सारी अखरां ते खड़ी। भगत कबीर कहने ने एक एक अखर तो मैं की उपदेश रहे हैं, एक अखर ने मेरे लिए केड़ी दिशा बनाई, एक अखर ने मैनू की सोचण दे जो है मजबूर किया। मैं इस वक्त एक अखर लैंदा क्योंकि 52 अखर कबीर दे ते 52 गुरु अर्जन देव जी दे, ज्यादा नहीं तो फिर 52 दिन ते चाहिए ना खोलण नूं, सुणन नूं, समझाण नूं, पढ़न। हां इको शहर विच मैं इहदी कथा जरूर कीती, जम्मू च 52 अखरी कोई 1.5 महीने समाप्ति हुई सी। 52 अखरी इस एक अखर नूं लैणा, मां अखर उर्दू च मीम कहिंदे ने, एम पंजाबी च मम्मा कहिंदे ने, मां। भगत कबीर कहिंदे ने मम्मा मन सिउ काज है, मन सा रे सिद्ध होए, मन ही मन सिउ कहे कबीरा, मन सा मिलिया ना कोई। मां अखर तो मैं ये प्रेरणा रही है खोज मन दी करने, मन नु साधना है, मन नु समझाना है। क्यों मम्मा मन सिउ काज है, मन साधे सुख हो, मन ही मन सिउ कहे कबीरा, मन सा मिलिया ना कोई। मन दी खोज कर करके मैं इत्थे पहुंचिया, मन जैसा और कुछ भी नहीं, और कुछ भी नहीं। क्यों ऐसा क्यों? इहो मन शक्ति इहो मन सी हो, इहो मन पंच तत्व को जी हो। मन मन जाए ते मन ही भगवान हो जाता है, मन ना मने ते मन ही शैतान हो जाता है। फिर सारी मन नू मनाते हैं। मैं फिर दोहरावां, अक्सर मनुख कह देंदा है ਪੜਿਆ ਤੇ ਹੈ, ਮਨ ਨਹੀਂ ਮੰਨਦਾ। ਸੁਣਿਆ ਤੇ ਹੈ, ਮਨ ਨਹੀਂ ਮੰਨਦਾ। ਵੇਖਿਆ ਤੇ ਹੈ, ਮਨ ਨਹੀਂ ਮੰਨਦਾ। ਮਨ ਨਹੀਂ ਮੰਨਦਾ ਤਾਂ ਫਿਰ ਨਹੀਂ ਹੈ, ਨਹੀਂ। ਮਨ ਜਿਸ ਨੂੰ ਮੰਨ ਲੈਂਦਾ ਤੇ ਮਨ ਜਿਸ ਤੋਂ ਪ੍ਰਭਾਵਿਤ ਹੋ ਜਾਂਦਾ, ਮਨ ਉਸੇ ਦੀ ਮੰਗ ਕਰਦਾ। ਬੜੇ ਧਿਆਨ ਨਾਲ ਸੁਣਨਾ। ਮਨ ਜਿਸ ਦੀ ਮੰਗ ਕਰਦਾ, ਮਨ ਬਾਰ ਬਾਰ ਉਸੇ ਨੂੰ ਯਾਦ ਕਰਦਾ। ਮਨ ਜਿਸ ਨੂੰ ਯਾਦ ਕਰਦਾ, ਫਿਰ ਮਨੁੱਖ ਉਸੇ ਲਈ ਸਮਾਂ ਕੱਢਦਾ, ਵਕਤ ਕੱਢਦਾ, ਸੰਘਰਸ਼ ਕਰਦਾ, ਮਿਹਨਤ ਕਰਦਾ। ਹੁਣ ਇਸ ਨੂੰ ਉਲਟਾ ਕੇ ਮੈਂ ਦੁਹਰਾਵਾਂ, ਜਿਸ ਨੂੰ ਮਨ ਮੰਨਦਾ ਨਹੀਂ ਤੇ ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਫਿਰ ਮਨੁੱਖ ਕੋਲ ਨਾ ਸਮਾਂ ਹੈ, ਨਾ ਸੰਘਰਸ਼ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਜ਼ਿੰਦਗੀ ਵੀ ਮਨੁੱਖ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ। ਨਿਰੰਕਾਰ ਵਾਸਤੇ ਜ਼ਿੰਦਗੀ ਦਾ ਦਸਵਾਂ ਭਾਗ ਵੀ ਕੋਈ ਨਹੀਂ। 24 ਘੰਟੇ ਇੱਕ ਪੈਰ ਤੇ ਵੀ ਧਨ ਵਾਸਤੇ ਖੜਾ ਹੋ ਸਕਦਾ ਹੈ, ਧਰਮ ਵਾਸਤੇ ਤੇ ਅੰਮ੍ਰਿਤ ਵੇਲੇ ਦਾ ਇੱਕ ਘੰਟਾ ਵੀ ਕੋਈ ਨਹੀਂ। ਕੀ ਹੋਇਆ, ਝੂਮ ਝੂਮ ਕੇ ਕੀਰਤਨ ਸੁਣ ਲਿਆ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਜਿਸ ਨੂੰ ਮੰਨਦਾ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਨੂੰ ਹਾਸਲ ਕਰਨ ਲਈ ਨਾ ਸਮਾਂ, ਨਾ ਸੰਘਰਸ਼ ਹੈ, ਲੋੜ ਹੀ ਨਹੀਂ। ਗੱਲ ਖਤਮ। ਕਬੀਰ ਤੇ ਕਿਸੇ ਨੇ ਜ਼ਰੂਰ ਐਸਾ ਪ੍ਰਸ਼ਨ ਕੀਤਾ, ਤੁਸੀਂ ਪਰਮਾਤਮਾ ਨੂੰ ਕਿਵੇਂ ਜਾਣਿਆ? ਇੰਨਾ ਮਹਾਨ ਪਰਮਾਤਮਾ ਔਰ ਤੁਹਾਡੇ ਕੋਲ ਇਤਨਾ ਮਹਾਨ ਗਿਆਨ, ਤੁਸੀਂ ਉਸ ਪਰਮਾਤਮਾ ਨੂੰ ਕਿਵੇਂ ਜਾਣਿਆ? ਕਿਹੜੀ ਸਾਧਨਾ ਕੀਤੀ? ਕਬੀਰ ਕਹਿੰਦੇ ਨੇ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ। ਸਾਡਾ ਮਨ ਹਰੀ ਨੂੰ ਹਰੀ ਕਰਕੇ ਮੰਨ ਗਿਆ। ਜੈਸੇ ਮਨ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲੈਂਦਾ, ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ, ਪਤੀ ਨੂੰ ਪਤੀ ਕਰਕੇ ਮੰਨ ਲੈਂਦਾ, ਮਾਂ ਨੂੰ ਮਾਂ ਕਰਕੇ ਮੰਨ ਲੈਂਦਾ, ਪਿਤਾ ਨੂੰ ਪਿਤਾ ਕਰਕੇ ਮੰਨ ਲੈਂਦਾ। ਜਿਹਨੂੰ ਮੰਨ ਲੈਂਦਾ ਫਿਰ ਉਹਦੀ ਯਾਦ ਵੀ ਚੱਲਦੀ, ਉਹਨੂੰ ਮੰਗਦਾ ਵੀ। ਔਰ ਪੁੱਤਰ ਨੂੰ ਯਾਦ ਕਰਨ ਲਈ ਇਹ ਵਾਜਾ ਵਜਾਉਣ ਦੀ ਲੋੜ ਹੈ, ਮਿੱਤਰ ਨੂੰ ਯਾਦ ਕਰਨ ਵਾਸਤੇ ਤਬਲਾ ਖੜਕਾਉਣ ਦੀ ਲੋੜ ਹੈ, ਪਤੀ ਨੂੰ ਯਾਦ ਕਰਨ ਵਾਸਤੇ ਪਤਨੀ ਨੂੰ ਯਾਦ ਕਰਨ ਵਾਸਤੇ ਜਾਂ ਕਥਾ ਕਹਾਣੀਆਂ ਦੀ ਲੋੜ ਹੈ, ਫਿਲਸਫਾ ਘੋਟਣ ਦੀ ਲੋੜ ਹੈ। ਇਹਦੀ ਯਾਦ ਆਪੇ ਆਉਂਦੀ, ਪੁੱਤਰ ਦੀ ਯਾਦ ਆਪੇ ਆਉਂਦੀ, ਮਿੱਤਰ ਦੀ ਯਾਦ ਆਪੇ ਆਉਂਦੀ, ਭਰਾ ਦੀ ਯਾਦ ਆਪੇ ਆਉਂਦੀ, ਪਤੀ ਦੀ ਯਾਦ ਆਪੇ ਆਉਂਦੀ ਹੈ, ਪਤਨੀ ਦੀ ਯਾਦ ਆਪੇ ਆਉਂਦੀ ਹੈ। ਰਹਿ ਗਈ ਗੱਲ ਪਰਮਾਤਮਾ ਨੂੰ ਯਾਦ ਕਰਨਾ, ਇਹਨੂੰ ਯਾਦ ਕਰਨਾ ਹੋਵੇ ਤਬਲੇ ਵਜਾਓ, ਵਾਜੇ ਖੜਕਾਓ, ਤਬਲੇ ਖੜਕਾਓ, ਛੈਣੇ ਖੜਕਾਓ, ਗਲਾ ਫਾੜ ਫਾੜ ਕੇ ਸੁਰ ਵਿੱਚ ਕਰਕੇ ਅਲਾਪ ਕਰੋ, ਤੇ ਦਿਮਾਗ ਦੀਆਂ ਨਸਾਂ ਨੂੰ ਢਿੱਲਾ ਕਰਕੇ ਫਿਲਸਫਾ ਘੋਟੋ, ਕਥਾ ਕਹਾਣੀਆਂ ਕਰੋ, ਸੇਵਾ ਕਰੋ, ਪੁੰਨ ਕਰੋ, ਦਾਨ ਕਰੋ, ਅੰਮ੍ਰਿਤ ਵੇਲੇ ਉੱਠੋ। ਮੈਂ ਦਾਅਵੇ ਨਾਲ ਕਹਿੰਦਾ, ਸਭ ਕੁਛ ਕਰਦਿਆਂ ਵੀ ਉਹਦੀ ਯਾਦ ਨਹੀਂ ਆਉਂਦੀ, ਨਹੀਂ ਆਉਂਦੀ। ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਨਹੀਂ ਕਰਦਾ, ਉਹਦੇ ਲਈ ਕੋਈ ਸਮਾਂ ਨਹੀਂ, ਉਹਦੇ ਲਈ ਕੋਈ ਵਕਤ। ਕਬੀਰ ਕਹਿੰਦੇ, ਮੈਂ ਸਾਧਨਾ ਪਿਆ ਕਰਦਾ ਕਿ ਮਨ ਨੂੰ ਮਨਾਉਣ ਦੀ, ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮਨ ਲਵੇ, ਮਨ ਲਵੇ, ਦਿਨ ਰਾਤ ਯਤਨ ਪਿਆ ਕਰਦਾ। ਹੁਣ ਮੈਂ ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਹਕੀਕਤ ਹੈ, ਮਨ ਨਹੀਂ ਮੰਨਦਾ ਉਹਨਾਂ ਦਾ ਜੋ ਗੁਰਦੁਆਰਿਆਂ ਚ ਨਹੀਂ ਆਉਂਦੇ, ਮੰਦਰਾਂ ਚ ਨਹੀਂ ਆਉਂਦੇ, ਉਹਨਾਂ ਦਾ ਮਨ ਵੀ ਨਹੀਂ ਮੰਨਦਾ ਜੋ ਆਣ ਕੇ ਬੈਠਦੇ ਨੇ, ਨਹੀਂ ਮੰਨਦਾ। ਆਪਣੇ ਅਨੁਭਵ ਦੁਆਰਾ ਕਹਿਣਾ, ਨਹੀਂ ਮੰਨਦਾ। ਤੁਸੀਂ ਆਖੋਗੇ ਇਹ ਗੱਲ ਤੇ ਗਲਤ ਬਿਆਨੀ ਹੈ, ਮੰਨਦਾ ਥਾਂ ਤੇ ਆ ਗਏ, ਤਾਂ ਪਾਠ ਕਰਦੇ, ਤਾਂ ਗੁਰਦੁਆਰੇ ਆ ਗਏ, ਤਾਂ ਮੰਦਰ ਆ ਗਏ, ਤਾਂ ਮਸਜਿਦ ਵਿੱਚ ਆ ਗਏ, ਨਮਾਜ਼ ਪੜ੍ਹਨ, ਖੁਦਾ ਨੂੰ ਖੁਦਾ ਕਰਕੇ ਮੰਨਦੇ ਹਾਂ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦੇ, ਨਹੀਂ ਮੰਨਦੇ। ਫਿਰ ਕਿਉਂ ਆਇਆ, ਇਹ ਫਿਰ ਗੁਰੂ ਅਰਜਨ ਦੇਵ ਜੀ ਖੋਲਦੇ ਔਰ ਗਜ਼ਬ ਦੀ ਗੱਲ ਧਿਆਨ ਨਾਲ ਸੁਣਨਾ, ਮੰਮੇ ਅੱਖਰ ਕੋਈ ਖੋਲਦਾ, ਮਾਂ ਅੱਖਰ ਉਹ 52 ਅੱਖਰੀ ਕਬੀਰ ਦੀ, ਇਹ 52 ਅੱਖਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਮਹਾਰਾਜ ਇਸ ਸਲੋਕ ਵਿੱਚ ਕਹਿੰਦੇ ਨੇ ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ, ਮਨੁੱਖ ਪਰਮਾਤਮਾ ਕੋਲੋਂ ਮੰਗਦਾ, ਮੰਗਦਾ ਨਹੀਂ। ਮੰਗ ਪੂਰੀ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ, ਮੰਗ ਨਾ ਪੂਰੀ ਹੋਵੇ ਤਾਂ ਸੰਬੰਧ ਟੁੱਟ, ਗੱਲ ਖਤਮ। ਸੰਬੰਧ ਤੇ ਸਿਰਫ ਮੰਗਦਾ। ਤੋਂ ਹੁਣ ਆਪਣੇ ਪਾਵਨ ਪਵਿੱਤਰ ਸਲੋਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਮੰਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਿਹੋ ਸੁਜਾਨਾ। ਮੰਗਦਾ ਐ ਦੇ ਐ ਦੇ ਐ ਦੇ ਐ ਦੇ। ਕਿਆ ਪਰਮਾਤਮਾ ਦਿੰਦਾ? ਦਿੰਦਾ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾ ਦਿੰਦਾ। ਮੰਗਦਾ ਉਹ ਦਿੰਦਾ, ਮੰਗਦਾ ਉਹ ਦਿੰਦਾ। ਜੋ ਦੇਈ ਜਾ ਰਿਹਾ ਉਸ ਨਾਲ ਜੁੜੀ ਜਾ ਰਿਹਾ, ਜੋ ਦਿੰਦਾ ਪਿਆ ਉਸ ਨਾਲ ਟੁੱਟੀ ਜਾ ਰਹੀ ਹੈ। ਹਕੀਕਤ ਹੈ ਮੰਮਾ ਮੰਗਣ ਹਾਰ ਇਆਨਾ ਇਆਨਾ। ਜੋ ਮੰਗਣ ਦਾ ਸੰਬੰਧ ਪਰਮਾਤਮਾ ਨਾਲ ਜੋੜਦਾ ਇਆਨਾ, ਤੇ ਜੋ ਪਰਮਾਤਮਾ ਨਾਲ ਮੰਨਣ ਦਾ ਸੰਬੰਧ ਜੋੜਦਾ ਹੈ, ਮੰਨਦਾ ਹੈ, ਪ੍ਰਭਾਵਿਤ ਹੈ, ਉਹ ਇਤਨਾ ਸਿਆਣਾ ਹੈ। ਮਹਾਰਾਜ ਕਹਿੰਦੇ ਨੇ ਮੰਨੇ ਹਕੀਕਤ ਕਹੀ ਨਾ ਜਾ, ਜੇ ਕੋ ਕਰੇ ਬਚੇ ਪਛਤਾ। ਉਹਦੀ ਤੇ ਮਹਿਮਾ ਬਿਆਨੇ ਨਹੀਂ ਕੀਤੀ ਜਾ ਸਕਦੀ ਜੋ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ। ਇਤਨੀ ਸੌਖੀ ਖੇਡ ਨਾ ਸਮਝਿਆ ਸੀ ਮੰਨਦਿਆਂ ਗੁਰੂ ਨੂੰ ਆਇਆ ਗੁਰਦੁਆਰੇ, ਨਹੀਂ ਮੰਗਦੇ ਕੁਛ ਚਾਹੀਦਾ। ਕੁਛ ਕਾਮਨਾਵਾਂ ਸੰਸਾਰ ਤੋਂ ਨਹੀਂ ਪੂਰੀਆਂ ਹੁੰਦੀਆਂ, ਸ਼ਾਇਦ ਗੁਰੂ ਤੋਂ ਪੂਰੀਆਂ। ਕੁਛ ਕਾਮਨਾਵਾਂ ਪਰਿਵਾਰ ਤੋਂ ਨਹੀਂ ਪੂਰੀਆਂ ਹੁੰਦੀਆਂ, ਸ਼ਾਇਦ ਗੁਰੂ ਤੋਂ ਪੂਰੀਆਂ। ਕੁਝ ਖੇਡ ਬਾਜ਼ਾਰ ਵਿੱਚ ਨਹੀਂ ਬਣ ਸਕੀ, ਸ਼ਾਇਦ ਗੁਰੂ ਕੋਲ ਬਣ ਜਾ। ਕੋਈ ਖੇਡ ਮਿੱਤਰਾਂ ਪੁੱਤਰਾਂ ਕੋਲ ਨਹੀਂ ਬਣ ਸਕੀ, ਸ਼ਾਇਦ ਪ੍ਰਭੂ ਕੋਲ ਬਣ ਜਾ। ਮੰਗਣ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਉਸੇ ਸਲੋਕ ਵਿੱਚ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ। ਪਰ ਜੋ ਮੰਗੇ ਤੋ ਮੰਗੇ ਬੀਆ ਜਾਂਦੇ ਕੁਸਲ ਨਾ ਕਬਹੋ ਥਿਆ। ਬੀਆ ਲੈਂਦੀ ਪੰਜਾਬੀ ਦਾ ਅਕਸਰ ਹੋਵੇ, ਇਹਦੇ ਅਰਥ ਬਣ ਜਾਂਦੇ ਨੇ ਹੋਰ ਬੀਆ ਮੰਗਦਾ, ਹੋਰ ਮੰਗਦਾ। ਤੇ ਬੀਆ ਸ਼ਬਦ ਚੜ੍ਹਦੀ ਪੰਜਾਬੀ ਦਾ ਹੋਵੇ, ਅੰਮ੍ਰਿਤਸਰ ਜਲੰਧਰ ਦੇ ਚ ਬੋਲੀ ਜਾਂਦੀ, ਪਰ ਬੀਆ ਦੇ ਅਰਥ ਨੇ ਭਰੂਥ, ਬਈ ਰੋਟੀ ਹੈ, ਬਿਆਹ ਭੋਜਨ ਹੈ, ਭਰੂਥਾ ਭੋਜਨ ਹੈ। ਇੱਥੇ ਜੋ ਅਰਥ ਬਣਦੇ ਨੇ ਉਹ ਲਹਿੰਦੀ ਪੰਜਾਬੀ ਦਾ ਸ਼ਬਦ ਹੈ, ਹੋਰ ਹੋਰ ਮੰਗਦਾ। ਜੋ ਮੰਗੇ ਤੋ ਮੰਗੇ ਬੀਆ, ਪਰਮਾਤਮਾ ਕੋਲ ਜੋ ਕੁਛ ਵੀ ਮੰਗਦਾ ਹੈ ਪਰਮਾਤਮਾ ਨੂੰ ਛੋੜ ਕੇ ਹੋਰ ਹੋਰ ਮੰਗਦਾ। ਐ ਦੇ ਐ ਦੇ ਐ ਦੇ ਐ ਦੇ, ਇਹ ਮੇਰੇ ਘਰ ਆ ਜਾਏ, ਇਹ ਮੇਰੇ ਘਰ ਆ ਜਾਏ, ਇਹ ਮੇਰੇ ਘਰ ਆ ਜਾਏ। ਪਰਮਾਤਮਾ ਆਖੇ ਮੈਂ ਵੀ ਆ ਜਾਵਾਂ ਤੇਰੇ ਘਰ, ਨਾ ਨਾ ਤੇਰੀ ਕੋਈ ਰੋਣ, ਤੂੰ ਇੱਕ ਪਾਸੇ ਤੇਰੀ ਰੋਣ। ਹੋਰ ਹੋਰ ਮੰਗਦਾ ਪਰਮਾਤਮਾ ਕੋਲੋਂ, ਪਰਮਾਤਮਾ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਦਾ। ਇਸ ਵਾਸਤੇ ਹੋਰ ਹੋਰ ਤੇ ਮਨੁੱਖ ਕੋਲ ਹੋ ਜਾਂਦਾ ਹੈ, ਪਰਮਾਤਮਾ ਨਹੀਂ ਹੁੰਦਾ, ਆਉਂਦੇ ਆਇਆ ਵੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਦਾਸ ਨੇ ਕੱਲ੍ਹ ਤੋਂ ਇੱਕ ਵਿਚਾਰ ਆਰੰਭ ਕੀਤੀ ਸੀ। ਅਸੀਂ ਤਿੰਨਾਂ ਦੇ ਜੋੜ ਹਾਂ, ਤਨ ਮਨ ਆਤਮਾ। ਤਨ ਨੂੰ ਫਿਰ ਦੋ ਭਾਗਾਂ ਵਿੱਚ ਵੰਡਦੇ ਨੇ, ਅਨਮਈ ਕੋਸ਼, ਪ੍ਰਾਣਮਈ ਕੋਸ਼। ਮਨ ਨੂੰ ਵੀ ਦੋ ਭਾਗਾਂ ਵਿੱਚ ਵੰਡਦੇ ਨੇ, ਮਨਮਈ ਕੋਸ਼, ਵਿਗਿਆਨਮਈ ਕੋਸ਼। ਇਹਨਾਂ ਚਾਰਾਂ ਦਾ ਫਿਰ ਅੱਗੋਂ ਆਧਾਰ ਮੂਲ ਆਨੰਦਮਈ ਕੋਸ਼। ਇਹ ਚੂੰਕਿ ਅਨਮਈ ਕੋਸ਼ ਹੈ, ਤਨ ਇਹ ਚੱਲਦਾ ਅਨ ਪਾਣੀ ਦੇ ਆਸਰੇ ਤੇ। ਸਾਡੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ। ਥੋੜ੍ਹਾ ਜਿਹਾ ਦੋਹਰਾ ਦਿਆਂ ਤੱਕ ਲਿੰਕ ਜੁੜ ਜਾਏ। ਇਹ ਤਨ ਬਣਿਆ ਵੀ ਅੰਨ ਤੋਂ ਹੈ, ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜੈਸੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਖੂਨ ਤੇ ਬਿੰਦ ਤੋਂ ਬਣਿਆ ਤੇ ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਖੂਨ ਤੇ ਬਿੰਦ ਭੋਜਨ ਤੋਂ ਬਣਦਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਇਹ ਬਿੰਦ ਤੋਂ ਬਣਦਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਿਤਾ ਦਾ ਬਿੰਦ, ਮਾਂ ਦਾ ਲਹੂ, ਲਹੂ ਭੋਜਨ ਤੋਂ ਬਣਦਾ, ਬਿੰਦ ਭੋਜਨ ਤੋਂ ਬਣਦਾ। ਇੰਜ ਕਲੋ ਤਾਂ ਇਹ ਅਨਮਈ ਕੋਸ਼ ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜਦ ਬਣਿਆ ਭੋਜਨ ਤੋਂ ਹੈ, ਤਾਂ ਫਿਰ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ। ਬਿਨਾਂ ਭੋਜਨ ਤੋਂ ਨਹੀਂ ਜ਼ਿੰਦਾ ਰਹਿ ਸਕ, ਬਣਿਆ ਜੋ ਭੋਜਨ ਤੋਂ ਹੈ। ਇਹ ਅਨਮਈ ਕੋਸ਼ ਬਣਿਆ ਜੋ ਰੋਟੀ ਤੋਂ ਹੈ, ਰੋਟੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਰੋਟੀ ਤੋਂ ਬਣਿਆ ਹੋਇਆ ਸਰੀਰ ਅੰਤਿਮ ਸਮੇਂ ਤੱਕ ਰੋਟੀ ਮੰਗੇਗਾ, ਭੋਜਨ ਮੰਗੇਗਾ, ਅੰਨ ਮੰਗੇਗਾ। ਲੇਕਿਨ ਮਨਮਈ ਕੋਸ਼, ਵਿਗਿਆਨਮਈ ਕੋਸ਼ ਰੋਟੀ ਤੋਂ ਨਹੀਂ ਬਣਿਆ, ਭੋਜਨ ਤੋਂ ਨਹੀਂ ਬਣਿਆ। ਉਹ ਫਿਰ ਕਿਸ ਤਰ੍ਹਾਂ ਬਣਿਆ? ਜਿੱਥੇ ਲੰਬੀ ਯਾਤਰਾ ਕਰਕੇ ਤਨ ਰੋਟੀ ਤੋਂ ਬਣਿਆ, ਰੋਟੀ ਪਚ ਕੇ ਕਿਧਰੇ ਖੂਨ ਬਣੀ ਹੈ, ਰੋਟੀ ਪਚ ਕੇ ਕਿਧਰੇ ਬਿੰਦ ਬਣੀ ਹੈ, ਫਿਰ ਬਿੰਦ ਤੇ ਖੂਨ ਦਾ ਸੰਯੋਗ ਹੋਇਆ ਵਾਸ਼ਨਾ ਕਰਕੇ, ਫਿਰ ਇਹ ਤਨ ਬਣਿਆ ਲੰਬੀ ਯਾਤਰਾ। ਮਨਮਈ ਕੋਸ਼, ਵਿਗਿਆਨਮਈ ਕੋਸ਼, ਇਹ ਸਿੱਧਾ ਬ੍ਰਹਮ ਤੋਂ ਆਇਆ, ਪਰਮਾਤਮਾ ਤੋਂ ਆਇਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਮਨਮਈ ਕੋਸ਼, ਵਿਗਿਆਨਮਈ ਕੋਸ਼ ਅਤਿ ਸੂਕਸ਼ਮ ਹੈ, ਨਿਰਾਕਾਰ ਹੈ। ਇਹ ਅਨਮਈ ਕੋਸ਼, ਪ੍ਰਾਣਮਈ ਕੋਸ਼ ਆਕਾਰ ਰੱਖਦਾ ਹੈ, ਵਜੂਦ ਰੱਖਦਾ ਹੈ। ਦੇਖ ਸਕਦੇ ਹਾਂ, ਆਪਣਾ ਤਨ ਦੇਖ ਸਕਦੇ ਹਾਂ, ਦੂਸਰੇ ਦਾ ਤਨ ਦੇਖ ਸਕਦੇ ਹਾਂ। ਲੇਕਿਨ ਅਸੀਂ ਦੂਸਰੇ ਦਾ ਸੂਖਸ਼ਮ ਸਰੀਰ ਨਹੀਂ ਦੇਖ ਸਕਦੇ, ਦੂਸਰੇ ਦਾ ਮਨ ਨਹੀਂ ਦੇਖ ਸਕਦੇ। ਥੋੜ੍ਹਾ ਜਿਹਾ ਯਤਨ ਕਰੀਏ, ਬਹੁਤ ਹਿੰਮਤ ਕਰੀਏ, ਤੇ ਕਿਧਰੇ ਆਪਣਾ ਮਨ ਥੋੜ੍ਹਾ ਜਿਹਾ ਮਹਿਸੂਸ ਕਰ ਸਕਦੇ ਹਾਂ, ਦੂਸਰੇ ਦਾ ਨਹੀਂ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ, ਕਦੀ ਕਦਾਈ ਕੋਈ ਕਦ ਗੁਰਮੁਖ। ਆਪਣੇ ਸੂਖਸ਼ਮ ਸਰੀਰ ਦੇ ਦਰਸ਼ਨ ਕਰਦਾ ਹੈ ਵੀ ਇਹ ਸਰੀਰ ਮੇਰਾ ਕੀ ਹੈ। ਹੁਣ ਦੋਹਾਂ ਦੀ ਤੁਲਨਾਤਮਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਤਨ ਦੇ ਵਿੱਚ ਸਵਾਸ ਚੱਲਦੇ ਨੇ, ਖੂਨ ਗਰਦਿਸ਼ ਕਰਦਾ, ਦਿਲ ਧੜਕਦਾ,
मन में ही कोश दे विचार चलते ने, यादा चल दिया ने, सोचनी चल दी है। प्राण श्वासां दा चलना, दिल दा धड़कना, खून दा चलना, ये अनमई कोश दी जिंदगी है। विचारां दा चलना, सोचनी दा चलना, सिमृति दा चलना, ये सूक्ष्म शरीर दी जिंदगी है। पर देखना पेगा विचारां दे चलदा की है, सोचनी दे चलदा की है, यादां दे चलदा की है। कहिंदे ने वासना चलदी है, वासना चलदी है। वासना किस दी? प्रभता दी वासना, पदार्थां दी वासना, रूप दी वासना, ऐ चलदी है। यादां दे विचारां दे सोचने दे एक अध्यात्म विचार जिंदगी सारी कर्म कांड च ना लंघ जाए, इस वास्ते मैं ये अर्ज कीता है। एक कथा कीर्तन भी अस्थूल शरीर की लोड़ नहीं है, थोड़े अनमई कोश की पूर्ति इस कथा नाल नहीं होवेगी, कीर्तन नाल नहीं होवेगी, पाठ नाल नहीं होवेगी, जप नाल नहीं होवेगी। अगर इस नाल हो सकती है थले लंगर चलाने की लोड़ नहीं है। ए भजन, ए कथा, ए कीर्तन, ए जप, ए सूक्ष्म शरीर की लोड़ है। ए मनमई कोश की लोड़ है। हुण दूजा नुकता बयान मैं करा। ना समझी दे कारण करके पशु कई दफा नालियां दा गंदा पानी भी पी लैंदे ने, गलत भोजन भी खा लेंदे, जो नहीं खाना चाहिए सूअर वह भी खाता रहा, कुत्ते वह भी खाते रहते, गलत आहार भी करते रहते और गंदा पानी भी पीते रहते। मनुख थोड़ा जिहा सुचेत तन दे तल ते जरूर है, भोजन स्वच्छ होवे, पानी बिल्कुल शुद्ध होवे, फिल्टर शुदा, हवा दे प्रदूषण ना होवे। मन दे प्रति मनुख सुचेत नहीं है। जिवें पशुआं दी आदत बन जाती है गंदा पानी पीण दी, गंदी खुराक खाण दी। महाराज कहिंदे ने फिरदी फिरदी दै दिसां, जल पर बत बन राय, जिथे डिठा मृत को इल बहठी आए। इल बड़ी उच्ची उड़दी है, पहाड़ां तो भी उच्ची उड़न लग पैंदी है, बड़ियां उचाइयां नूं छूंदी है। पर जिथे गंदगी पई होवे, पुरुथा सड़िया गलिया, कोई मांस दा निक्का जिहा भी टुकड़ा पिया होवे, एकदम उपरों थले आउंदी, बड़ी तेजी नाल आउंदी है और जपटा मारदी है। मनुख दार्शनिक है, फिलासफर है, चिंतक है, बड़ा स्याणा है, बड़ी परवाज है, बड़ी उडारी है, पर सूक्ष्म शरीर चूंकि वासना नाल भरे होया है, वासना प्रभता दी, वासना रूप दी, वासना पदार्थां दी, ठीक है उडारी बड़ी उच्ची होवेगी, एकदम वासना करके भ्रष्ट हो जाता है। चाहे छोटी दा दार्शनिक है, फिलोसफर है, विचारक है, कितनी सूझबूझ रखता है, की होया इल दी तरह उच्चा पे उड़दा है, विचार बड़े उच्चे ने, ख्याल बड़े उच्चे पेश करता है, लेखनी बड़ी महान है, कविता बड़िया उचिया ने, पर सतगुर कहने उच्चा उड़दिया होया इल नू वेख के दे भुलेखे च ना पैना, इहदी मानसिक बिरतियां भी उच्ची ने। इत जिथे डिठा मृतको, कोई मुरदार पिया होवे, इल आके बैठ जाएगी।
ਕਿਸੇ ਹੱਦ ਤੱਕ ਮਹਾਰਾਜ ਕਹਿੰਦੇ ਨੇ ਜੋ ਆਪਣਾ ਹੈ ਹੀ ਨਹੀਂ ਉਹ ਮੁਰਦਾਰ ਖਾਣਾ ਹੈ, ਹੱਕ ਪਰਾਇਆ ਨਾਨਕਾ ਉਸ ਸੋਵਰ ਉਸ ਗਾ। ਇਹ ਮੋਈ ਹੋਈ ਗਊ, ਇਹ ਮੁਰਦਾ ਗੁਸਤਾਖੀ ਮਾ, ਬੜੇ ਬੜੇ ਸਿਆਣੇ ਖਾਂਦੇ ਨੇ ਜੋ ਹੱਕ ਹੈ ਹੀ ਆਪਣਾ ਨਹੀਂ। ਵੱਡਾ ਮੁਲਕ ਛੋਟੇ ਮੁਲਕ ਨੂੰ ਹਥਿਆ ਲੈਂਦਾ ਜੋ ਉਸਦਾ ਨਹੀਂ ਹੈ, ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਖਾ ਜਾਂਦੀ ਹੈ ਜੋ ਉਸਦਾ ਹਿੱਸਾ ਨਹੀਂ ਹੈ। ਤਾਕਤਵਰ ਸ਼ਕਤੀਸ਼ਾਲੀ ਮਨੁੱਖ ਦੂਸਰੇ ਦੀ ਮਾਣ ਮਰਿਆਦਾ ਧਨ ਸੰਪਦਾ ਖੋਹ ਲੈਂਦਾ ਜੋ ਉਸਦਾ ਨਹੀਂ ਹੈ, ਜੋ ਉਸਦਾ ਨਹੀਂ ਹੈ ਮੁਰਦਾਰ ਹੈ। ਫਰਕ ਸਿਰਫ ਇਤਨਾ ਹੈ ਜੋ ਆਮ ਢੰਗ ਨਾਲ ਲੁੱਟੇ ਖਾਵੇ ਉਹਨੂੰ ਲੁਟੇਰਾ ਦੁਰਾਚਾਰੀ ਕਾਤਲ ਕਹਿ ਦਿੰਦੇ ਹਾਂ, ਪਰ ਜੋ ਵੱਡੇ ਢੰਗ ਨਾਲ ਕਰੇ ਉਹਨੂੰ ਹੁਕਮਰਾਨ ਕਹਿ ਦਿੰਦੇ ਹਾਂ। ਪਰ ਇੰਨੀ ਗੱਲ ਹੈ, ਹੋਰ ਕੁਛ ਵੀ ਨਹੀਂ, ਉਹਨੂੰ ਰਾਜਾ ਕਹਿ ਦਿੰਦੇ, ਉਹਨੂੰ ਬਾਦਸ਼ਾਹ ਕਹਿ ਦਿੰਦੇ। ਲੇਕਿਨ ਮੁਰਦਾਰ ਖਾਣ ਦੀ ਮਨੁੱਖ ਦੀ ਆਮ ਬਿਰਤੀ ਹੈ। ਇਸ ਵਾਸਤੇ ਗੁਰੂ ਨਾਨਕ ਨੇ ਇਲ ਨਾਲ ਤਸ਼ਬੀਹ ਦਿੱਤੀ ਹੈ, ਮਨੁੱਖ ਦੇ ਉੱਚੇ ਖਿਆਲਾਂ ਨੂੰ ਦੇਖ ਕੇ ਕਿਧਰੇ ਸੋਚ ਨਾ ਲੈਣਾ, ਇਹਦਾ ਜੀਵਨ ਵੀ ਬੜਾ ਉੱਚਾ ਹੋਵੇਗਾ। ਤੇ ਜਿੱਠੇ ਡਿੱਠਾ ਮਿਰਤਕੋ ਇਲ ਬਹਿਠੀ ਆਏ। ਅਸਥੂਲ ਸਰੀਰ ਰੋਜ਼ ਰੋਜ਼ ਕਮਜ਼ੋਰ ਹੁੰਦਾ ਹੈ, ਬਿਰਧ ਹੁੰਦਾ ਹੈ। ਸੂਖਸ਼ਮ ਸਰੀਰ ਰੋਜ਼ ਰੋਜ਼ ਜਵਾਨ ਆਉਂਦਾ, ਸ਼ਕਤੀਸ਼ਾਲੀ ਆਉਂਦਾ, ਬੁੱਢਾ ਨਹੀਂ ਆਉਂਦਾ। ਇੱਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ, ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ, ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ, ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਭਾਵ, ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ, ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ, ਸੂਖਸ਼ਮ ਸਰੀਰ ਖਤਮ ਹੀ ਨਹੀਂ ਆਉਂਦਾ ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜ ਦੇ ਚਾਹੀ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ। ਮੁੜ ਮੁੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚ ਪਾਉਂਦੀ ਰਹਿੰਦੀ ਹੈ, ਤੋ ਜਨਮ ਚੱਲਦਾ ਰਹਿੰਦਾ, ਜਨਮ ਚੱਲਦਾ ਰਹਿੰਦਾ, ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ, ਔਰ ਇਹਦੇ ਨਾਲ ਇਹ ਸੂਖਸ਼ਮ ਸਰੀਰ ਧੱਕੇ ਖਾਂਦਾ ਰਹਿੰਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਅਸਥੂਲ ਤਨ ਦੀ ਸੰਗਤ ਕਰਕੇ, ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤੋ ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਲੋਭ ਬਣ ਜਾਂਦੀ ਹੈ, ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਹੰਕਾਰ ਬਣ ਜਾਂਦੀ ਹੈ, ਤਨ ਦੀਆਂ ਤੇ ਲੋੜਾਂ ਨੇ ਅਧਕ ਸਰੀਰ ਦੀ ਸ਼ਕਤੀ, ਇਸ ਤਨ ਦੀ ਸ਼ਕਤੀ ਅਧਕ ਹੋ ਗਈ ਹੈ। ਤੋ ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ ਨੇ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ, ਲੇਕਿਨ ਇਸ ਵਾਸ਼ਨਾ ਨੂੰ, ਇਸ ਕਾਮ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ। ਤੋ ਫਿਰ ਕੀ ਆਉਂਦਾ? ਇਹ ਤਨ ਨੂੰ ਭ੍ਰਸ਼ਟ ਕਰਨ ਦੇ ਸਫਲ ਹੋ ਜਾਂਦਾ ਸੂਖਸ਼ਮ ਸਰੀਰ ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਜ ਕਹਿੰਦੇ ਨੇ, 90% ਰੋਗ ਸੂਖਸ਼ਮ ਸਰੀਰ ਦੇ ਨੇ, ਮਾਨਸਿਕ ਨੇ, ਸਰੀਰਕ ਨਹੀਂ ਨੇ, ਨਹੀਂ ਨੇ। ਰੋਗ ਕਿਸੇ ਹੋਰ ਜਗ੍ਹਾ ਤੇ, ਉਸਦੀ ਬੁਨਿਆਦ ਕਿਸੇ ਹੋਰ ਜਗ੍ਹਾ ਹੈ, ਇਲਾਜ ਕਿਸੇ ਹੋਰ ਜਗ੍ਹਾ ਕੀਤਾ ਜਾ ਰਿਹਾ। ਅੱਜ ਤੱਕ ਇਸ ਸੰਬੰਧ ਵਿੱਚ ਬੜੇ ਤਜਰਬੇ ਹੋਏ, ਪਹਿਲੇ ਆਯੁਰਵੇਦ ਆਚਾਰੀਆ ਆਏ, ਫਿਰ ਯੂਨਾਨੀ ਇਲਾਜ ਆਇਆ, ਫਿਰ ਐਲੋਪੈਥੀ ਆਈ, ਹੋਮਿਓਪੈਥੀ ਆਈ,
ਅੱਜਕੱਲ ਨੈਚੁਰਪੈਥੀ ਦਾ ਬੜਾ ਜ਼ੋਰ, ਭਾਵੇਂ ਕੁਛ ਵੀ ਹੋਵੇ ਰੋਗੀ ਤੇ ਉਤਨੇ ਹੀ ਉਤਨੇ ਨੇ। ਜੋ ਜੋ ਦੀਸੇ ਸੋ ਸੋ ਰੋਗੀ, ਨਵੇਂ ਤੋਂ ਨਵੇਂ ਹੌਸਪੀਟਲ ਬਣਦੇ ਜਾਂਦੇ ਨੇ, ਨਵੇਂ ਤੋਂ ਨਵੇਂ ਮਰੀਜ਼ ਪੈਦਾ ਹੋ ਰਹੇ ਨੇ, ਵੱਡੇ ਵੱਡੇ ਹਸਪਤਾਲ ਭਰਦੇ ਜਾ ਰਹੇ ਨੇ, ਰੋਗੀਆਂ ਨਾਲ ਭਰਦੇ ਜਾ ਰਹੇ ਨੇ, ਬਣਦੇ ਜਾ ਰਹੇ ਨੇ। ਰੋਗ ਤਾਂ ਨਹੀਂ ਮਿਟਿਆ। ਜਿਸਦਾ ਰੋਗ ਜ਼ਰਾ ਸੀਮਾ ਤੋਂ ਅੱਗੇ ਚਲਾ ਜਾਂਦਾ ਹੈ, ਉਹਨੂੰ ਫਿਰ ਹੌਸਪੀਟਲ ਦਾਖਲ ਕਰਨਾ ਪੈਂਦਾ ਹੈ। ਜਿਹਦਾ ਰੋਗ ਅਜੇ ਸੀਮਾ ਦੇ ਚੋਂ ਚੱਲਦਾ ਫਿਰਦਾ ਪਿਆ, ਅਸੀਂ ਉਸ ਨੂੰ ਤੰਦਰੁਸਤ ਕਹਿੰਦੇ ਹਾਂ, ਨਹੀਂ ਹੈ ਤੰਦਰੁਸਤ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਧਰੇ ਤੰਦਰੁਸਤ ਨਾ ਸਮਝ ਲੈਣਾ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਵਸਥ ਨਹੀਂ ਹੈ ਇਹ, ਤੰਦਰੁਸਤ ਨਹੀਂ ਹੈ। ਜਿੱਥੇ ਤੱਕ ਇਸਦਾ ਮਨ ਸਵਸਥ ਨਹੀਂ ਹੋਇਆ, ਤੇ ਪਤਾ ਹੈ ਸਵਸਥ ਦੇ ਅਖਰੀ ਅਰਥ ਕੀ ਨੇ, ਸੰਸਕ੍ਰਿਤ ਦਾ ਸ਼ਬਦ ਹੈ, ਇਹਦੇ ਅਰਥ ਤੇ ਸਿਹਤ ਕਰ ਲੈਂਦੇ ਨੇ, ਤੰਦਰੁਸਤੀ ਕਰ ਲੈਂਦੇ ਨੇ। ਲੇਕਿਨ ਸੰਸਕ੍ਰਿਤ ਦਾ ਇਹ ਸਵਸਥ ਸ਼ਬਦ ਬੜੀ ਆਪਣੇ ਵਿੱਚ ਗਹਿਰਾਈ ਰੱਖਦਾ ਹੈ। ਸਵੈ ਇਸਥਿਤੀ ਆਪਣੇ ਵਿੱਚ ਟਿਕ ਗਿਆ, ਹੁਣ ਮਨ ਆਪਣੇ ਵਿੱਚ ਆਨੰਦਿਤ ਹੋ ਗਿਆ, ਟਿਕ ਗਿਆ, ਤੇ ਪਰਮਾਤਮਾ ਦੀ ਅੰਸ ਹੈ ਭਾਵ, ਪਰਮਾਤਮਾ ਟਿਕ ਗਿਆ, ਆਪਣੇ ਘਰ ਟਿਕ ਗਿਆ, ਉਹਨੂੰ ਕਹਿੰਦੇ ਨੇ ਸਵਸਥ। ਜੋ ਸਵੈ ਇਸਥਿਤ ਹੋ ਗਿਆ, ਸਵੈ ਵਿੱਚ ਇਸਥਿਤ ਹੋ ਗਿਆ, ਉਹ ਫਿਰ ਹੋ ਸਕਦਾ ਹੈ ਸ਼ਾਇਦ ਤਨ ਦੇ ਤਲ ਤੇ ਵੀ ਨਵਾਂ ਨਰੋਆ ਹੋਵੇ। ਜਿਨ੍ਹਾਂ ਨੂੰ ਤੁਸੀਂ ਤਨ ਦੇ ਤਲ ਤੇ ਤੰਦਰੁਸਤ ਦੇਖਦੇ ਹੋ, ਨਹੀਂ ਨੇ, ਦਿਖਾਈ ਦੇ ਰਹੇ ਨੇ, ਰੋਗ ਅਜੇ ਜ਼ਰਾ ਸੀਮਾ 'ਚ ਹੈ। ਇਹ ਵੀ ਮੈਂ ਅਰਜ਼ ਕਰਦੇ ਅਜੇ ਜ਼ਰਾ ਸੀਮਾ ਤੋਂ ਅੱਗੇ ਨਹੀਂ ਗਿਆ। ਅਨੇਕਾਂ ਪ੍ਰਕਾਰ ਦੇ ਰੋਗਾਂ ਨਾਲ ਇਹ ਦੇਹੁਰੀ ਭਰੀ ਹੋਈ ਹੈ, ਲੇਕਿਨ ਇਹਦੀਆਂ ਜੜ੍ਹਾਂ ਸੂਕਸ਼ਮ ਸਰੀਰ ਦੇ ਚ ਨੇ, ਮਨ ਦੇ ਚ ਨੇ। ਅਸਥੂਲ ਸਰੀਰ ਦੇ ਚੋਂ ਰੋਗ ਨਿਕਲਣ ਆਯੁਰਵੇਦ ਆਚਾਰੀਆ ਅੱਗੇ ਆਏ, ਹੋਮਿਓਪੈਥੀ ਆਈ, ਯੂਨਾਨੀ ਇਲਾਜ ਆਇਆ, ਐਲੋਪੈਥੀ ਹੈ, ਹੋਰ ਬੜੇ ਯਤਨ ਨੇ, ਲੇਕਿਨ ਗੁਸਤਾਖੀ ਮਾਫ, ਮਨੁੱਖ ਦਾ ਮਨ ਕਿਵੇਂ ਸਵਸਥ ਹੋਵੇ? ਸਵੈ ਇਸਥਿਤ ਆਪਣੇ ਵਿੱਚ ਟਿਕੇ, ਇਹਦੇ ਕੋਈ ਮਨੁੱਖ ਉਦਮ ਵੀ ਨਹੀਂ ਕਰਦਾ, ਯਤਨ ਵੀ ਨਹੀਂ ਕਰਦਾ, ਸਮਾਂ ਵੀ ਨਹੀਂ ਕੱਢਦਾ, ਇਹਦੀ ਲੋੜ ਵੀ ਨਹੀਂ ਸਮਝਦਾ। ਤਾਂ ਹੁੰਦਾ ਕੀ ਪਿਆ, ਰੋਜ਼ ਰੋਜ਼ ਮਨੁੱਖ ਦਾ ਮਨਮਈ ਕੋਸ਼, ਵਿਗਿਆਨਮਈ ਕੋਸ਼ ਰੋਗੀ ਹੁੰਦਾ ਜਾ ਰਿਹਾ। ਇਹਨੂੰ ਵਿਗਿਆਨਮਈ ਕੋਸ਼ ਕਿਉਂਕਿ ਹੈ, ਇਹਦੇ 'ਚ ਸ਼ਕਤੀਆਂ ਬੜੀਆਂ ਨੇ, ਇਹਦੇ 'ਚ ਬੜਾ ਕੁਛ ਹੈ, ਬਸ਼ਰਤੇ ਇਸ ਨੂੰ ਸੁਚੇਤ ਕਰੀਏ। ਤਨ ਦੀ ਸੰਗਤ ਕਰਦਿਆਂ ਕਰਦਿਆਂ, ਕਿਉਂਕਿ ਤਨ ਜੜ ਹੈ, ਤੋ ਸੂਕਸ਼ਮ ਸਰੀਰ ਵੀ ਅਚੇਤ ਹੋ ਗਿਆ। ਜੈਸੀ ਸੰਗਤ ਵੈਸੀ ਰੰਗਤ, ਸੰਗਤ ਦਾ ਅਸਰ ਹੈ। ਇਹ ਪੰਜੇ ਦੇ ਪੰਜੇ ਤੱਤ ਜੜ ਨੇ, ਜੜ ਦੀ ਸੰਗਤ ਕਰਦਿਆਂ ਕਰਦਿਆਂ ਸੂਕਸ਼ਮ ਸਰੀਰ ਵੀ ਜੜ ਹੋ ਗਿਆ, ਭਾਵ ਅਚੇਤ ਹੋ ਗਿਆ, ਸੌ ਗਿਆ। ਤੋ ਮੈਂ ਕਈ ਦਫ਼ਾ ਅਰਜ਼ ਕੀਤੀ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਇਸ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਵਾਸਤੇ, ਇਸ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਇਹ ਕਿਤਨਾ ਜਪੀਏ, ਬਾਰੰਗ ਵਾਰ ਵਾਰ ਪ੍ਰਭ ਜਪੀਏ, ਜਪੀ ਜਾ ਜਪੀ ਜਾ, ਉਤਨੇ ਚਿਰ ਤੱਕ ਜਪੀ ਜਾ ਜਿਤਨੇ ਚਿਰ ਤੱਕ ਮਨ ਪੂਰਾ ਜਾਗਦਾ ਨਹੀਂ। ਪੂਰਨ ਤੌਰ ਤੇ ਜਾਗਿਆ ਹੋਇਆ ਮਨੁੱਖ ਸੂਕਸ਼ਮ ਤਲ ਤੇ, ਮਹਾਰਾਜ ਕਹਿੰਦੇ ਨੇ, ਇਸ ਗ੍ਰਹਿ ਮੇ ਕੋਈ ਜਾਗ੍ਰਤ ਰਹੇ, ਇਸ ਗ੍ਰਹਿ ਮੇ ਕੋਈ ਜਾਗ੍ਰਤ ਰਹੇ, ਸਾਬਤ ਵਸਤ ਉਹ ਆਪਣੀ ਲਵੇ। ਸਾਬਤ ਵਸਤੂ ਕੀ? ਪਰਮਾਤਮਾ, ਪਰਮ ਰਸ, ਪਰਮ ਆਨੰਦ। ਇਹ ਕਿਸ ਨੂੰ ਪ੍ਰਾਪਤ ਹੁੰਦਾ? ਜਿਹਦਾ ਮਨ ਪੂਰਨ ਤੌਰ ਤੇ ਜਾਗ ਗਿਆ।
ਕਹਿੰਦੇ ਨੇ ਇੱਕ ਭਾਗ ਹੀ ਜਾਗਿਆ, ਮਨ ਦੇ ਨੌ ਭਾਗ ਸੁੱਤੇ ਪਏ ਨੇ। ਤੋ ਉਸ ਇੱਕ ਭਾਗ ਨੂੰ ਥੋੜਾ ਜਿਹਾ ਪਦਾਰਥਾਂ ਦਾ ਬੋਧ ਹੈ, ਥੋੜਾ ਜਿਹਾ ਸੰਸਾਰ ਦਾ ਬੋਧ ਹੈ, ਬਾਕੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਵਾਸਤੇ ਗੁਰਬਾਣੀ ਇੱਕ ਹੋਰ ਸ਼ਬਦ ਵਰਤਦੀ ਹੈ, ਜਾਗਤ ਸੋਇਆ ਜਨਮ ਗਵਾਇਆ। ਇਹ ਜਾਗਦਾ ਦਿਖਾਈ ਦੇ ਰਿਹਾ ਜਦਕਿ ਟੋਟਲੀ ਸੁੱਤਾ ਪਿਆ। ਕੋਈ ਪਰਮਾਤਮਾ ਦਾ ਪਤਾ ਨਹੀਂ, ਕੋਈ ਪਰਮ ਰਸ ਦਾ ਪਤਾ ਨਹੀਂ, ਕੋਈ ਸਮਾਧੀ ਦਾ ਗਿਆਨ ਨਹੀਂ, ਕੋਈ ਪ੍ਰੇਮ ਦਾ ਪਤਾ ਨਹੀਂ, ਕੋਈ ਉਸ ਮਹਾਨ ਚਾਨਣ ਦਾ ਪਤਾ ਨਹੀਂ। ਜਾਗਤ ਦਿਖਾਈ ਦੇ ਰਿਹਾ, ਜਾਗਦਾ ਸੋਇਆ, ਇਹ ਤੇ ਸੂਕਸ਼ਮ ਸਰੀਰ ਦੇ ਤਲ ਤੇ ਸੋਇਆ ਹੋਇਆ, ਸੁੱਤਾ ਹੋਇਆ। ਜਾਗਤ ਸੋਇਆ ਜਨਮ ਗਵਾਇਆ। ਵਾਹਿਗੁਰੂ ਵਾਹਿਗੁਰੂ ਦੇ ਜਪ ਨਾਲ ਜਦ ਕੋਈ ਸੂਕਸ਼ਮ ਸਰੀਰ ਨੂੰ ਅੱਧ ਤੋਂ ਵੱਧ ਜਗਾ ਲੈਂਦਾ, ਐਸੇ ਮਨੁੱਖ ਨੂੰ ਕੋਈ ਗੈਬੀ ਸ਼ਕਤੀਆਂ ਮਿਲ ਜਾਂਦੀਆਂ ਨੇ, ਜਿਹਨੂੰ ਰਿਧੀਆਂ ਸਿੱਧੀਆਂ ਵੀ ਕਹਿ ਦਿੰਦੇ ਨੇ। ਐਸਾ ਮਨੁੱਖ ਉਸ ਸੂਕਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚੋਂ ਕੱਢ ਵੀ ਸਕਦਾ, ਕਿਧਰੇ ਲੈ ਜਾ ਵੀ ਸਕਦਾ, ਫਿਰ ਵਾਪਸ ਲਿਆ ਸਕਦਾ। ਤੁਸੀਂ ਆਖੋਗੇ ਮੈਂ ਕੀ ਆਖਦਾ ਪਿਆ, ਸਾਡੇ ਗੁਰਮਤ ਵਿੱਚ ਵੀ ਐਸਾ ਹੁੰਦਾ ਰਿਹਾ, ਬਾਬਾ ਰਾਮ ਰਾਏ ਕਰਦੇ ਰਹੇ। ਹਰ ਦੂਜੇ ਤੀਜੇ ਮਹੀਨੇ ਉਹ ਐਸਾ ਕਰ ਲੈਂਦੇ ਸਨ, ਫਿਰ ਵਾਪਸ ਆ ਜਾਂਦੇ ਸਨ। ਇੱਕ ਦਫ਼ਾ ਆਪਣੀ ਪਤਨੀ ਨੂੰ ਕਿਹਾ, ਮੈਂ ਇੱਕ ਹਫ਼ਤੇ ਬਾਅਦ ਆਉਣਾ, ਮੇਰੇ ਇਸ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ, ਕਿਉਂਕਿ ਕੁਛ ਮਸੰਦ ਮੇਰੇ ਦੁਸ਼ਮਣ ਨੇ ਅਤੇ ਮੈਨੂੰ ਮੁਰਦਾ ਜਾਣ ਕੇ ਕਿਧਰੇ ਹੋਰ ਅਨਰਥ ਨਾ ਕਰ ਬੈਠਣ। ਪਤਨੀ ਨੇ ਕਿਹਾ, ਮੈਂ ਦੱਸਾਂਗੀ ਨਹੀਂ ਕਿਸੇ ਨੂੰ। ਲੇਕਿਨ ਮਸੰਦਾ ਨੂੰ ਪਤਾ ਚੱਲ ਗਿਆ। ਤੀਸਰੇ ਦਿਨ ਉੱਥੇ ਅਰਥੀ ਸਜਾ ਕੇ ਲਿਆਏ, ਬਈ ਰਾਮ ਰਾਏ ਗੁਜ਼ਰ ਗਏ ਨੇ, ਖਤਮ ਹੋ ਗਏ, ਆਪਾਂ ਲੈ ਜਾਣਾ, ਚਿਤਾ ਜਲਾਣੀ ਹੈ। ਹੁਣ ਇਹ ਮਸੰਦ ਬਹੁਤੇ ਸਨ, ਭ੍ਰਸ਼ਟ ਹੋ ਗਏ ਸਨ, ਇਹਨਾਂ ਦੀ ਗਲਤ ਵਰਤੋਂ ਰਾਮ ਰਾਏ ਕਰਦੇ ਰਹੇ ਤੋ ਮਸੰਦ ਅੱਜ ਰਾਮ ਰਾਏ ਦੀ ਗਲਤ ਵਰਤੋਂ ਕਰਨ ਲੱਗ ਪਏ। ਇਸ ਤਰ੍ਹਾਂ ਹੀ ਹੁੰਦਾ ਹੈ, ਚਿਤਾ ਤੇ ਲਿਟਾ ਦਿੱਤਾ ਹੈ ਸਰੀਰ, ਮਰਿਆ ਹੋਇਆ ਸਰੀਰ ਤੇ ਆਕੜ ਜਾਂਦਾ, ਪਰ ਇਹ ਤਿੰਨ ਦਿਨ ਦਾ ਨਹੀਂ ਆਕੜਿਆ ਹੋਇਆ ਸੀ, ਇਹ ਮੁਰਦਾ ਨਹੀਂ ਸੀ, ਪਰ ਲਿਟਾ ਦਿੱਤਾ, ਕਫਨ ਪਾ ਕੇ ਲੈ ਚਲੇ। ਰੁਦਨ ਕਰਦੀ ਰਹਿ ਗਈ ਬਾਬਾ ਰਾਮ ਰਾਏ ਦੀ ਪਤਨੀ, ਸ਼ੋਰ ਸ਼ਰਾਬਾ ਪਾਉਂਦੀ ਰਹਿ ਗਈ, ਤੁਸੀਂ ਜ਼ਿੰਦਾ ਮਨੁੱਖ ਰਹਿ ਜਾ ਰਹੇ ਹੋ ਸ਼ਮਸ਼ਾਨ ਘਾਟ ਦੇ ਵਿੱਚ, ਪਰ ਨਹੀਂ ਮੰਨੇ ਮਸਨ, ਚੇਤਾ ਤੇ ਰੱਖ ਦਿੱਤਾ, ਅੱਗ ਵੀ ਲਾ ਦਿੱਤੀ ਹੈ, ਅੱਧਾ ਸਰੀਰ ਜਲ ਗਿਆ। ਗੁਰਪ੍ਰਤਾਪ ਸੂਰਜ ਦੀ ਕਥਾ ਜੋ ਸਾਰੇ ਇਤਿਹਾਸਕ ਸਥਾਨਾਂ ਵਿੱਚ ਹੁੰਦੀ ਹੈ, ਅੱਧਾ ਸਰੀਰ ਜਦ ਜਲ ਗਿਆ ਤੋ ਬਾਬਾ ਰਾਮ ਰਾਏ ਵਾਪਸ ਆਏ, ਸੂਕਸ਼ਮ ਸਰੀਰ ਆਇਆ। ਪਰ ਹੁਣ ਦੇਹੀ ਅੱਧੀ ਤੋਂ ਜ਼ਿਆਦਾ ਜਲ ਚੁੱਕੀ ਸੀ, ਸੂਕਸ਼ਮ ਸਰੀਰ ਲਈ ਪ੍ਰਵੇਸ਼ ਕਰਨ ਦਾ ਸਾਧਨ ਖਤਮ ਹੋ ਚੁੱਕਿਆ ਸੀ। ਫਿਰ ਵੀ ਪ੍ਰਵੇਸ਼ ਕਰਕੇ ਇਸ ਅੱਧੇ ਜਲੇ ਸਰੀਰ ਦੇ ਚੋਂ ਵੀ ਆਵਾਜ਼ ਬੁਲੰਦ ਹੋਈ, ਐ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਨੂੰ ਡੇਰਾਦੌਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਹਾਨ ਜ਼ਾਲਮ ਤੇ ਦੁਸ਼ਟ ਜਾਣ ਕੇ ਜ਼ਿੰਦਾ ਜਲਾ ਦਿੱਤਾ। ਇਤਿਹਾਸ ਹੈ, ਰਾਮ ਰਾਏ ਅਕਸਰ ਐਸਾ ਕਰ ਲੈਂਦੇ ਸਨ, ਸ਼ਾਇਦ ਆਪਣੇ ਸ਼ੰਕਰਾਚਾਰੀਆ ਦਾ ਨਾਂ ਸੁਣਿਆ ਹੋਵੇ, ਉਹ ਵੀ ਕਰ ਲੈਂਦਾ ਸੀ, ਇਸ ਤਰ੍ਹਾਂ ਉਹ ਵੀ ਕਰ ਲੈਂਦਾ ਸੀ। ਮੰਡਨ ਮਿਸ਼ਰ ਜੋ ਮਾਂਡਲਾ ਦੇ ਚ ਰਹਿੰਦੇ ਸਨ, ਉਹਨਾਂ ਦੇ ਨਾਂ ਕਰਕੇ ਸ਼ਹਿਰ ਦਾ ਨਾਮ ਮਾਂਡਲਾ ਹੈ, ਮੱਧੇ ਭਾਰਤ ਦਾ ਇੱਕ ਵੱਡਾ ਸ਼ਹਿਰ ਹੈ ਮਾਂਡਲਾ। ਇੱਥੇ ਮੰਡਨ ਮਿਸ਼ਰ ਰਹਿੰਦੇ ਸਨ, ਬੜੇ ਉੱਚ ਕੋਟੀ ਦੇ ਵਿਦਵਾਨ, ਤੇ ਸ਼ੰਕਰਾਚਾਰੀਆ ਦਾ ਜ਼ਮਾਨਾ ਸੀ, ਤੇ ਉਹਨਾਂ ਦਿਨਾਂ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਢੰਗ ਆਉਂਦਾ ਸੀ, ਜਗ੍ਹਾ ਜਗ੍ਹਾ ਵਿਚਾਰ ਵਟਾਂਦਰਾ ਕਰਨਾ,
ਜਿਹੜਾ ਵਿਚਾਰ ਵਿੱਚ ਹਾਰ ਜਾਏ ਉਹਦੇ ਕੋਲ ਸਾਰੇ ਗ੍ਰੰਥ ਲੈ ਲੈਣਾ ਇੱਧਰ ਦੇ। ਹੁਣ ਇਹ ਗ੍ਰੰਥ ਪੜ੍ਹਨ ਦਾ ਤੇਰਾ ਹੱਕ ਨਹੀਂ ਹੈ। ਮੰਡਨ ਵਿਸ਼ਰ ਇਹ ਸ਼ੰਕਰਾਚਾਰੀਆ ਕੋਲ ਹਾਰ ਗਏ, ਜਦਕਿ ਸ਼ੰਕਰਾਚਾਰੀਆ ਨੂੰ ਜਗਤ ਗੁਰੂ ਵੀ ਕਹਿੰਦੇ ਸਨ। ਜਗਤ ਗੁਰੂ ਸ਼ੰਕਰਾਚਾਰੀਆ ਚਾਰ ਮੱਠ ਇਸਨੇ ਬਣਾਏ ਔਰ ਇਸ ਢੰਗ ਨਾਲ ਪ੍ਰਚਾਰ ਕੀਤਾ, ਥੋੜੀ ਜਿਹਾ ਨਾਲ ਹਿੰਸਾ ਜੁੜ ਗਈ, ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੋਂ ਉਖੜ ਗਏ। ਸ਼ੰਕਰਾਚਾਰੀਆ ਕਰਕੇ ਬੌਧ ਧਰਮ ਹਿੰਦੁਸਤਾਨ ਤੋਂ ਨਿਕਲਿਆ। ਬਹੁਤ ਸਾਰੇ ਤੇ ਮਾਰ ਦਿੱਤੇ ਗਏ, ਜ਼ਿੰਦਾ ਜਲਾ ਦਿੱਤੇ ਗਏ, ਕਤਲ ਕੀਤੇ ਗਏ, ਪਰ ਕੁਛ ਭਿਕਸ਼ੂ ਨੱਸ ਗਏ ਤਿੱਬਤ, ਬਰਮਾ, ਲੰਕਾ, ਕੁਝ ਹੋਰ ਚੋਟੀ ਦੇ ਹੋਰ ਵੀ ਅੱਗੇ ਚਲੇ ਗਏ, ਚਾਈਨਾ, ਜਾਪਾਨ। ਸਾਰਾ ਏਸ਼ੀਆ ਜਿਹੜਾ ਅੱਜ ਬੁੱਧਿਸਟ ਹੈ, ਬਾਅਦ ਵਿੱਚ ਰਸ਼ੀਆ, ਅਫਗਾਨਿਸਤਾਨ ਵੀ ਇਸ ਦੀ ਲਪੇਟ ਚ ਆਇਆ, ਬੋਧੀ ਸਨ। ਇਹਦੇ ਪਿੱਛੇ ਤਾਲਿਬਾਨਾਂ ਨੇ ਬੋਧੀਆਂ ਦੇ ਵੱਡੇ ਵੱਡੇ ਮੰਦਰ ਗਿਰਾਏ ਨੇ। ਬਹੁਤ ਧਰਮ ਸਾਰੇ ਭਾਰਤ ਵਿੱਚ ਛਾਇਆ ਹੋਇਆ ਸੀ ਸ਼ੰਕਰਾਚਾਰੀਆ ਦੇ ਅਤਵੈਤਵਾਦ ਦੇ ਪ੍ਰਚਾਰ ਨਾਲ, ਔਰ ਇਸ ਦੇ ਨਾਲ ਹਿੰਸਾ ਜੁੜ ਗਈ। ਸੂਰਜਵੰਸ਼ੀ ਰਾਜਿਆਂ ਨੇ ਹਿੰਸਾ ਸ਼ੁਰੂ ਕਰ ਦਿੱਤੀ ਤੋ ਪੈਰ ਉਖੜ ਗਏ। ਮਹਾਤਮਾ ਬੁੱਧ ਨੇ ਭਿਕਸ਼ੂ ਤਿਆਰ ਕੀਤੇ ਸਨ, ਲੜਾਕ ਤੇ ਹੈ ਨਹੀਂ ਸਨ, ਤੋ ਪੈਰ ਉਖੜ ਗਏ। ਸ਼ੰਕਰਾਚਾਰੀਆਂ ਨੇ ਮੰਡਨ ਮਿਸਰ ਨੂੰ ਅਦਵੈਤਵਾਦ ਦੀ ਵਿਚਾਰ ਵਿੱਚ ਹਰਾ ਦਿੱਤਾ ਔਰ ਆਖਿਆ, ਮੰਡਨ ਜੀ ਹੁਣ ਜਿਤਨੇ ਗ੍ਰੰਥ ਨੇ ਮੇਰੇ ਹਵਾਲੇ ਕਰੋ ਔਰ ਮੇਰੀ ਕਦਮਾਂ ਤੇ ਜੋਕ ਕੇ ਹਾਰ ਤਸਲੀਮ ਕਰੋ। ਬੜੀ ਭੀੜ ਵਿੱਚ ਇਹ ਵਿਚਾਰ ਵਟਾਂਦਰਾ ਹੋਇਆ ਸੀ। ਮੰਡਨ ਮਿਸ਼ਰ ਜਦ ਕਬੂਲ ਕਰਨ ਲਈ ਖੜਾ ਹੋਇਆ ਹਾਰ, ਇਹਦੀ ਪਤਨੀ ਅੱਗੇ ਆ ਗਈ। ਉਹ ਸ਼ੰਕਰਾਚਾਰੀਆ ਨੂੰ ਕਹਿੰਦੀ ਹੈ, ਮੈਂ ਕੁਝ ਬਹੁਤ ਇੱਕ ਜ਼ਰੂਰੀ ਜਿਹਾ ਵਿਚਾਰ ਵੀ ਇਸ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ, ਉਹਨੂੰ ਵੀ ਧਿਆਨਪੂਰਵਕ ਸਰਵਣ ਕਰ ਲੈਣਾ। ਮੰਡਨ ਮਿਸ਼ਰ ਦੀ ਪਤਨੀ ਅੱਗੇ ਆ ਗਈ, ਕਹਿਣ ਲੱਗੀ ਸ਼ੰਕਰਾਚਾਰੀਆ ਨੂੰ, ਇਹ ਜਗਤ ਗੁਰੂ ਇੱਕ ਗੱਲ ਸੁਣੋ, ਗ੍ਰਸਤੀ ਹੀ ਪੂਰਨ ਹੁੰਦਾ ਹੈ ਪਤਨੀ ਨਾਲ। ਤੁਸੀਂ ਮੰਡਨ ਮਿਸ਼ਰ ਨੂੰ ਹਰਾਇਆ, ਅਰਧ ਸਰੀਰ ਨੂੰ ਹਰਾਇਆ, ਪੂਰੇ ਨੂੰ ਨਹੀਂ, ਮੈਂ ਮੌਜੂਦ ਹਾਂ, ਮੈਨੂੰ ਹਰਾਓ ਤਾਂ ਮੰਡਨ ਮਿਸ਼ਰ ਦੀ ਹਾਰ ਹੋਵੇਗੀ, ਵਰਨਾ ਨਹੀਂ। ਇਸ ਤਰ੍ਹਾਂ ਤੁਸੀਂ ਆਪਣੀ ਜਿੱਤ ਦਾ ਨਾਰਾ ਨਹੀਂ ਲਾ ਸਕਦੇ, ਇਸ ਤਰ੍ਹਾਂ ਮੰਡਨ ਮਿਸ਼ਰ ਤੁਹਾਨੂੰ ਗ੍ਰੰਥ ਨਹੀਂ ਪੇਸ਼ ਕਰੇਗਾ, ਉਹ ਤੁਹਾਡੇ ਕਦਮਾਂ ਤੇ ਝੁੱਕ ਕੇ ਹਾਰ ਨਹੀਂ ਤਸਲੀਮ ਕਰੇਗਾ, ਤੁਸੀਂ ਮੈਨੂੰ ਹਰਾਓ। ਸ਼ੰਕਰਾਚਾਰੀਆ ਕਹਿਣ ਲੱਗੇ, ਠੀਕ ਹੈ, ਵਿਚਾਰ ਦਾ ਵਿਸ਼ਾ ਪਹਿਲੇ ਤੂੰ ਰੱਖਣਾ ਹੈ ਕਿ ਮੈਂ ਰੱਖਾਂ? ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਹੁਣ ਮੈਂ ਰੱਖਾਂਗੀ। ਪਹਿਲੇ ਉਹਨੇ ਕਾਮ ਸੂਤਰ ਅੱਗੋਂ ਰੱਖ ਦਿੱਤਾ। ਸ਼ਾਇਦ ਆਪ ਨੂੰ ਪਤਾ ਹੋਵੇ, ਰਿਸ਼ੀ ਵਾਤਸਾਇਨ ਹੋਏ ਨੇ ਜਿਨ੍ਹਾਂ ਨੇ ਸਿਰਫ ਕਾਮ ਦੇ ਉੱਤੇ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਉਸ ਵਕਤ ਦੇ ਬੜੇ ਬੜੇ ਆਚਾਰੀਆ, ਸੰਤ ਮਹੰਤ, ਜਦ ਮਨ ਰਿਸ਼ੀ ਵਾਤਸਾਇਨ ਨੂੰ, ਕਿਉਂਕਿ ਰਿਸ਼ੀ ਸੀ, ਬੜਾ ਅਭਿਆਸੀ, ਸਮਾਧੀ ਲੀਨ, ਉਹਨੂੰ ਆਖਿਆ ਗਿਆ, ਇਹ ਤੂੰ ਕਿਸ ਵਿਸ਼ੇ ਤੇ ਲਿਖ ਰਿਹਾ? ਉਹਨੇ ਬੜੀ ਪ੍ਰਬਲ ਦਲੀਲ ਦਿੱਤੀ, ਲੋਭ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਤੇ ਲੋਭ ਕਰ ਕਰਕੇ ਜੋ ਲੋਕ ਭ੍ਰਸ਼ਟ ਹੋਏ ਨੇ ਉਹ ਵੀ ਬੋਲਿਆ ਜਾ ਸਕਦਾ, ਹੰਕਾਰ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਔਰ ਹੰਕਾਰ ਜਿਨ੍ਹਾਂ ਨੂੰ ਹਿੰਸਕ ਬਣਾ ਦਿੰਦਾ ਤੇ ਮਹਾਨ ਜ਼ਾਲਮ ਬਣਾ ਦਿੰਦਾ ਤੇ ਅਨਰਥ ਕਰਦੇ ਨੇ, ਇਸ ਤੇ ਵੀ ਬੋਲਿਆ ਜਾ ਸਕਦਾ, ਕ੍ਰੋਧ ਤੇ ਵੀ ਬੋਲਿਆ ਜਾ ਸਕਦਾ, ਮੋਹ ਤੇ ਵੀ ਬੋਲਿਆ ਜਾ ਸਕਦਾ, ਪਰ ਕਾਮ ਜਿਹੜਾ ਇਸਤਰੀ ਨੂੰ ਗਨਕਾ ਬਣਾ ਦਿੰਦਾ ਤੇ ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦਾ, ਅਗਰ ਸੀਮਾ ਤੋਂ ਅੱਗੇ ਹੋ ਜਾਏ, ਕਿਉਂ ਨਹੀਂ ਬੋਲਿਆ ਜਾ ਸਕਦਾ, ਕਿਉਂ ਨਹੀਂ ਲਿਖਿਆ ਜਾ ਸਕਦਾ? ਰਿਸ਼ੀ ਵਾਤਸਾਇਨ, ਜਾਂ ਤੇ ਕਹੋ ਹਰ ਇੱਕ ਦਾ ਕਾਮ ਸੀਮਾ ਚਾਹੇ, ਕੋਈ ਭ੍ਰਸ਼ਟ ਨਹੀਂ ਆਉਂਦਾ, ਕੋਈ ਪੁਰਸ਼ ਬਲਾਤਕਾਰੀ ਨਹੀਂ, ਕੋਈ ਇਸਤਰੀ ਗਨਕਾ ਨਹੀਂ, ਗੁਸਤਾਖੀ ਮਾਫ,
ਸਾਰੀ ਦੁਨੀਆਂ ਦੇ ਵਿੱਚ ਧਨ ਖਤਰੇ 'ਚ ਹੈ, ਜਾਨ ਖਤਰੇ 'ਚ ਹੈ, ਇਸਤਰੀ ਦੀ ਅਸਮਤ ਇੱਜ਼ਤ ਆਬਰੂ ਖਤਰੇ 'ਚ ਹੈ ਸਾਰੀ ਦੁਨੀਆਂ 'ਚ। ਕਿਉਂ? ਜਿਨ੍ਹਾਂ ਦਾ ਅਹੰਕਾਰ ਸੀਮਾ ਤੋਂ ਵੱਧ ਗਿਆ ਉਹ ਕਿਸੇ ਦੇ ਲਈ ਵੀ ਜਾਨ ਦਾ ਖਤਰਾ ਬਣ ਸਕਦੇ ਨੇ। ਜਿਨ੍ਹਾਂ ਦਾ ਲੋਭ ਸੀਮਾ ਤੋਂ ਅਗਾਂਹ ਵੱਧ ਗਿਆ ਉਹ ਕਿਸੇ ਦੀ ਧਨ ਸੰਪਦਾ ਲਈ ਖਤਰਾ ਬਣ ਸਕਦੇ ਨੇ। ਕਿਸੇ ਦਾ ਕਾਮ ਸੀਮਾ ਤੋਂ ਅੱਗੇ ਚਲਾ ਗਿਆ ਉਹ ਕਿਸੇ ਦੀ ਵੀ ਇੱਜ਼ਤ ਆਬਰੂ ਅਸਮਤ ਲਈ ਖਤਰਾ ਬਣ ਸਕਦੇ ਨੇ। ਤੁਸੀਂ ਇੱਕ ਸ਼ਹਿਰ ਦਾ ਵੀ ਨਾਂ ਨਹੀਂ ਲੈ ਸਕਦੇ, ਇਹ ਤਿੰਨ ਖਤਰੇ ਇਸ ਸ਼ਹਿਰ ਦੇ ਵਿੱਚ ਨਹੀਂ ਨੇ, ਹਰ ਜਗ੍ਹਾ ਨੇ, ਹਰ ਜਗ੍ਹਾ ਨੇ। ਵਾਤਸਾਇਨ ਕਹਿੰਦੇ ਨੇ, ਮੈਂ ਇਸ ਵਿਸ਼ੇ ਤੇ ਬੋਲਾਂਗਾ, ਇਸ ਵਾਸਤੇ ਬੋਲਾਂਗਾ ਕਿ ਗਨਕਾਪਣ ਜੋ ਇਸਤਰੀ ਦੇ ਤਲ ਤੇ ਪੈਦਾ ਹੁੰਦਾ ਖਤਮ ਹੋਵੇ, ਬਲਾਤਕਾਰੀ ਤਲ ਜੋ ਪੁਰਸ਼ ਦੇ ਤਲ ਤੇ ਆਉਂਦਾ ਖਤਮ ਹੋਵੇ। ਸਾਰੀ ਦੁਨੀਆਂ ਵਿੱਚ ਵੱਖ ਵੱਖ ਸਾਜ਼ੋ ਸਮਾਨ ਦੇ ਬਾਜ਼ਾਰ ਨੇ, ਸਬਜ਼ੀ ਮੰਡੀ ਹੈ, ਲੋਹਾ ਮੰਡੀ ਹੈ, ਕਲੌਥ ਮਾਰਕੀਟ ਆਉਂਦੀ ਹੈ, ਸਾਰੀ ਦੁਨੀਆਂ 'ਚ ਇਸਤਰੀਆਂ ਦੇ ਬਾਜ਼ਾਰ ਵੀ ਨੇ ਜਿੱਥੇ ਇਸਤਰੀ ਦੀ ਅਸਮਤ ਵਿਕਦੀ ਆ, ਇੱਜ਼ਤ ਵਿਕਦੀ ਹੈ ਸਾਰੀ ਦੁਨੀਆਂ 'ਚ। ਇੱਥੇ ਮਨੁੱਖ ਹੈ, ਇਨਸਾਨ ਹੈ, ਪੁਰਸ਼ ਦਾ ਬਲਾਤਕਾਰ ਹੀ ਹੋਣਾ, ਇਸ ਤਰ੍ਹਾਂ ਦਾ ਇਸਤਰੀ ਦਾ ਗਨਕਾ ਹੋ ਜਾਣਾ, ਇਹ ਦੋਹਾਂ ਦੇ ਤਾਲਮੇਲ ਤੋਂ ਇਸ ਤਰ੍ਹਾਂ ਦਾ ਹੋਇਆ। ਆਪਦੀ ਗਿਆਤ ਲਈ ਅਰਜ਼ ਕਰਾਂ, ਦਸਮ ਗ੍ਰੰਥ ਵਿੱਚ ਇੱਕ ਭਾਗ ਸਤਿਗੁਰ ਨੇ ਇਸ 'ਤੇ ਲਿਖਿਆ, ਗੁਰੂ ਗੋਬਿੰਦ ਸਿੰਘ ਨੇ, ਜਿਸ ਦੇ ਉੱਤੇ ਬੜਾ ਰੌਲਾ ਪਾਇਆ ਕਈਆਂ ਨੇ। ਗੁਰੂ ਗੋਬਿੰਦ ਸਿੰਘ ਐਸਾ ਨਹੀਂ ਲਿਖ ਸਕਦੇ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਹਿੰਦੂ ਜਗਤ ਵਿੱਚ ਇੱਕ ਰਿਸ਼ੀ ਲਿਖਦਾ ਹੈ ਉਹਨੂੰ ਤੇ ਉਹ ਰਿਸ਼ੀ ਕਹਿੰਦੇ ਨੇ, ਸੰਤ ਕਹਿੰਦੇ ਨੇ, ਤੇ ਦਸਮ ਗ੍ਰੰਥ ਦੇ ਬੋਲ ਪੜ ਕੇ ਤੁਹਾਡੀਆਂ ਉਂਗਲੀਆਂ ਉੱਡ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਤੇ। ਇਸ ਦਲੀਲ ਦਾ ਕੋਈ ਜਵਾਬ ਨਹੀਂ ਸੀ। ਵਿਵਾਦ ਚੱਲਦਾ ਪਿਆ ਔਰ ਜਿਨ੍ਹਾਂ ਜਿਨ੍ਹਾਂ ਨੇ ਲਿਖਿਆ ਹੈ ਕਰੀਬਨ ਕਰੀਬਨ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤੇ ਗਏ। ਮੈਂ ਫਿਰ ਅਰਜ਼ ਕਰਾਂ, ਜੇ ਮੋਹ ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ। ਮੋਹ ਮਨੁੱਖ ਨੂੰ ਭ੍ਰਸ਼ਟ ਕਰ ਦਿੰਦਾ ਹੈ। ਮੋਹ ਤੋਂ ਮੁਰਾਦ ਮੇਰਾ, ਇਹ ਸਿਰਫ ਮੇਰਾ ਹੈ, ਇਸ ਵਾਸਤੇ ਮੈਨੂੰ ਚੰਗਾ ਲੱਗਦਾ ਹੈ, ਮੈਨੂੰ ਆਪਣਾ ਕਰੂਪ ਬੱਚਾ ਵੀ ਚੰਗਾ ਲੱਗਦਾ, ਪੜੋਸੀ ਦਾ ਸੁੰਦਰ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਜੋ ਮੇਰਾ ਹੈ ਉਸ ਨਾਲ ਮੋਹ ਹੈ, ਜੋ ਪੜੋਸੀ ਦਾ ਉਹਦੇ ਨਾਲ ਮੇਰਾ ਮੋਹ ਨਹੀਂ। ਮੈਨੂੰ ਆਪਣਾ ਔਗਣਹਾਰਾ ਬੱਚਾ ਵੀ ਚੰਗਾ ਲੱਗਦਾ ਹੈ, ਕਿਉਂਕਿ ਮੋਹ ਹੈ। ਪੜੋਸੀ ਦਾ ਗੁਣਵਾਨ ਬੱਚਾ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਮੋਹ ਮੇਰਾ, ਉਹ ਮੇਰਾ ਹੈ ਹੀ ਨਹੀਂ। ਇਹ ਮੋਹ ਵੀ ਬੜਾ ਭ੍ਰਸ਼ਟ ਕਰਦਾ ਹੈ। ਮੇਰਾ ਜੋ ਮੇਰਾ ਹੈ ਇਹ ਉਸ ਨਾਲ ਇਨਸਾਫ ਕਰਦਾ ਹੈ, ਜੋ ਮੇਰਾ ਨਹੀਂ ਉਸ ਨਾਲ ਬੇਇਨਸਾਫੀ ਕਰਦਾ ਹੈ, ਉਸ ਨਾਲ ਇਨਸਾਫ ਨਹੀਂ ਕਰਦਾ। ਇਸ ਵਾਸਤੇ ਮੋਹ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਹੰਕਾਰ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਲੋਭ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਕਾਮ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਔਰ ਕ੍ਰੋਧ ਵੀ ਇਤਨਾ ਕਠੋਰ ਮਨੁੱਖ ਨੂੰ ਬਣਾ ਦਿੰਦਾ ਹੈ, ਬੜੇ ਬੜੇ ਅਨਰਥ ਕਰਵਾ ਦਿੰਦਾ ਹੈ। ਮੰਡਨ ਮਿਸ਼ਰ ਦੀ ਪਤਨੀ ਨੇ ਕਾਮਸੂਤਰ ਦੀ ਚਰਤਾ ਛੇੜੀ ਔਰ ਕਹਿ ਦਿੱਤਾ ਸ਼ੰਕਰਾਚਾਰੀਆ ਨੂੰ, ਯਾ ਤੇ ਕਹੋ ਚਾਰ ਹੀ ਵਿਸ਼ੇ ਨੇ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਪੰਜਵਾਂ ਹੈ ਹੀ ਨਹੀਂ, ਤੇ ਜੇ ਪੰਜਵਾਂ ਹੈ ਤੇ ਮੈਂ ਇਹਦੇ ਨਾਲ ਇਹਦੀ ਤੁਹਾਡੇ ਨਾਲ ਚਰਚਾ ਕਰਨੀ ਹੈ। ਉਹ ਵਿਚਾਰਾ ਬਾਲ ਬ੍ਰਹਮਚਾਰੀ ਸ਼ੰਕਰਾਚਾਰੀ, ਕਾਮ ਦੀਆਂ ਬਾਰੀਕੀਆਂ ਦਾ ਉਸਨੂੰ ਬੋਧ ਨਹੀਂ ਸੀ, ਕਾਮ ਅਸੀਮ ਹੋ ਸਕੇ ਅਭਿਆਸ ਕਰ ਕਰਕੇ ਉਹ ਸਾਰੀ ਬਿਰਤੀ ਨੂੰ ਰਾਮ ਦਾ ਰਸ ਬਣਾ ਚੁੱਕਿਆ ਸੀ, ਸਮਾਧੀ ਲੀਨ ਸੀ ਪੁਰਸ਼। ਕਾਮ ਸੀਮਾ ਤੋਂ ਵੱਧ ਹੋਵੇ ਇਹ ਉਸਦੀ ਜ਼ਿੰਦਗੀ ਚ ਹੋ ਨਹੀਂ ਸਕਦਾ ਸੀ, ਔਰ ਕਾਮ ਦਾ ਰੂਪ ਬਦਲ ਗਿਆ ਸੀ, ਕਾਮ ਰਾਮ ਦੇ ਚ ਬਦਲ ਗਿਆ। ਕਾਮ ਰਸ ਰਾਮ ਰਸ ਬਣ ਗਿਆ, ਨਾਮ ਰਸ ਬਣ ਗਿਆ। ਇਹ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਖੋਲਾਂਗਾ। ਤੋ ਇਸ ਨੂੰ ਕੋਈ ਅਨੁਭਵ ਨਹੀਂ ਸੀ। ਤੋ ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਯਾ ਤੇ ਹਾਰ ਕਬੂਲ ਕਰੋ, ਆਪਣੇ ਗ੍ਰੰਥ ਮੇਰੇ ਹਵਾਲੇ ਕਰੋ,
या जिहड़े सूत्र मैं रखे ने इहदा खुलासा करो, जवाब देओ। पता है शंकराचार्या ने हाथ जोड़ के आखे मैनू घट तो घट चार महीने की मोहलत दे रहे, चार महीने बाद फिर चर्चा करांगे। तू मंडन मिश्र की पत्नी है, एक महान विद्वान दी, इतना मौका मैनू दे। एक स्त्री दे अगों वक्त दा ओ पुरुष जिहदे नाल लकब जुड़िया है जगत गुरु शंकराचार्य, ओ पुरुष जिसने बौद्ध धर्म दे पैर हिंदुस्तान दे चुखाड़ के रख दिते, ओ पुरुष जो महान विद्वान सी जिसने चार मठ बनाए ने जिथों हिंदू धर्म बारे फैसला आंदा है। शायद आपनों पता होवे जद इंदिरा गांधी जगन्नाथपुरी दर्शन करने वास्ते गई, पुजारियां ने रोक दिता, तेरा पति फिरोज खान सी, इस मंदिर विच केवल जैन बौद्ध सिख ते हिंदू जा सकते। पुजारियां ने रोक दिता, ये पेपर सी टीवी थे, बच्चे बच्चे दी जबान ते उस वक्त चढ़ी गल। इंदिरा कहण लगी तुसी धर्म दे मुखी नहीं हो, चार मठां तो पहले फैसला कराओ मैं जा सकदी हां कि नहीं जा सकती। उन्हां चार मठां दे जो बैठे हुए ने मुखी उन्हां नूं शंकराचार्य कहा जांदा है अज दे, क्योंकि शंकराचार्य दी गद्दी ते बैठे ने, चार मठ उन्होंने बनाए सन। जिवें तख्त अकाल तख्त धन गुरु हरगोबिंद साहब जी महाराज ने बनाया, उत्थों दे सिरमौर नूं अकाल तख्त दा जथेदार कहिंदे ने, ਉਹ ਚਾਰ ਜਿਹੜੇ ਮੱਠ ਨੇ ਉਹਨਾਂ ਦੇ ਮੁਖੀਆਂ ਨੂੰ ਅੱਜ ਵੀ ਜਗਤ ਗੁਰੂ ਸ਼ੰਕਰਾਚਾਰਿਆ ਕਹਿੰਦੇ ਹਨ। ਅੱਜ ਵੀ ਚਾਰਾਂ ਨੇ ਫੈਸਲਾ ਦੇ ਦਿੱਤਾ, ਵੈਸੇ ਇੱਕ ਦਾ ਫੈਸਲਾ ਵੀ ਕਾਬਲੇ ਕਬੂਲ ਹੁੰਦਾ ਹੈ, ਚਾਰਾਂ ਨੇ ਫੈਸਲਾ ਦੇ ਦਿੱਤਾ ਨਹੀਂ ਜਾ ਸਕਦੇ, ਖਾਲੀ ਹੱਥ ਵਾਪਸ ਆਉਣਾ ਪਿਆ ਸੀ। ਸ਼ਾਇਦ ਆਪ ਨੂੰ ਪਤਾ ਹੋਵੇ ਮੰਦਰ ਦੇ ਚ ਨਹੀਂ ਜਾ ਸਕੇ ਸੀ, ਸ਼ੰਕਰਾਚਾਰਿਆ ਦਾ ਹੁਕਮ ਕਿੰਤੂ ਪਰੰਤੂ ਕਰਨ ਦੀ ਕੋਈ ਗੱਲ ਹੀ ਨਹੀਂ, ਕਿਸੇ ਹਿੰਦੂ ਨੇ ਕਿੰਤੂ ਪਰੰਤੂ ਨਹੀਂ ਕੀਤੀ।

0: You're listening to KRPI 1550 Radio, Ferndale, Washington.
1: ਕਈਆਂ ਸਾਲਾਂ ਵਿੱਚ ਗੁਰਤਾ ਗੱਦੀ ਤੇ ਰਹਿ ਕੇ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। 22 ਮੰਜੀਆਂ ਥਾਪੀਆਂ, ਜਿਹਦੇ ਵਿੱਚ ਪਹਿਲੀ ਮੰਜੀ ਮੱਥੋ ਤੇ ਮੁਰਾਰੀ ਦੇ ਨਾਮ, ਇੱਕ ਮੰਜੀ ਬਾਬਾ ਸਚਨ ਸੱਚ ਦੇ ਨਾਮ, ਇੱਕ ਮੰਜੀ ਸਾਧ ਸੰਗਤ ਬਾਬਾ ਜਿਹਨੂੰ ਅੱਲਾ ਖਾਨ ਦੇ ਨਾਮ, ਉਹ ਹੈ ਤੇ ਮੁਸਲਮਾਨ ਸੀ, ਉਹਨੂੰ ਵੀ ਮੰਜੀ ਥਾਪ, ਇੱਕ ਭਾਈ ਪਾਰੋ ਜੁਲਕੇ ਦੇ ਨਾਮ, ਇੱਕ ਮੰਜੀ ਸਾਧ ਸੰਗਤ ਬਾਬਾ ਸਾਬਣ ਮੱਲ ਦੇ ਨਾਮ, ਇੱਕ ਮੰਜੀ ਬਾਬਾ ਜਿਹਨੂੰ ਲੋਕ ਉਦੋਂ ਗੰਗੂ ਖੱਤਰੀ ਕਹਿੰਦੇ ਸੀ, ਬਾਬਾ ਗੰਗ ਦਾਸ ਦੇ ਨਾਮ, ਜਿਨ੍ਹਾਂ ਦੀ ਜਗ੍ਹਾ ਤੇ ਆਪਾਂ ਬੈਠੇ। ਇਹ ਹੁਣ ਸੁਣਿਓ ਧਿਆਨ ਨਾਲ। ਜਦੋਂ ਬਾਬੇ ਸਾਵਣ ਮੱਲ ਨੂੰ ਪਹਿਲਾਂ ਮੰਜੀ ਦਿੱਤੀ ਨਾ, ਇਹ 22 ਮੰਜੀਆਂ 'ਚ ਬਾਬੇ ਹਿੰਦਾਲ ਦੀ ਮੰਜੀ ਵੀ ਹੈ। ਜਦੋਂ ਬਾਬੇ ਸਾਵਣ ਮੱਲ ਨੂੰ ਮੰਜੀ ਦਿੱਤੀ, ਪਾਤਸ਼ਾਹ ਨੇ ਪ੍ਰਚਾਰ ਥਾਪਿਆ, ਜਪਜੀ ਸਾਹਿਬ ਯਾਦ ਕਰਾਇਆ, ਬਾਣੀ ਦਾ ਉਪਦੇਸ਼ ਦਿੱਤਾ ਤੇ ਨਾਲ ਕਿਹਾ ਤੁਸੀਂ ਪ੍ਰਚਾਰਕ ਬਣ ਕੇ ਪ੍ਰਚਾਰ ਕਰਨੇ, ਜਾਓ ਪਹਾੜੀ ਇਲਾਕੇ 'ਚ ਪ੍ਰਚਾਰ ਕਰਕੇ ਆ। ਕਹਿੰਦੇ ਮਹਾਰਾਜ ਸਤ ਵਚਨ, ਇੱਥੇ ਹਿਮਾਚਲ ਵਿੱਚ ਹਰੀਪੁਰ ਰਿਆਸਤ ਪੈਂਦੀ ਹੈ, ਉੱਥੇ ਵੀ ਅਸਥਾਨ ਹੈ। ਇਹ ਪਹਾੜੀਆਂ ਵਿੱਚ ਆ ਕੇ ਪਹਾੜੀ ਇਲਾਕੇ 'ਚ ਬਾਬੇ ਸਾਵਣ ਮੱਲ ਨੇ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ। ਜਦੋਂ ਹਰੀਪੁਰ ਰਿਆਸਤ ਵਿੱਚ ਆਏ, ਉਸ ਇਲਾਕੇ ਵਿੱਚ ਪ੍ਰਚਾਰ ਕਰਦਿਆਂ ਜਿਵੇਂ ਜਿਵੇਂ ਨਾਮ ਦੀ ਵਡਿਆਈ ਕਰਦੇ ਨੇ, ਤਿਵੇਂ ਤਿਵੇਂ ਨਾਮ ਜਪਣ ਵਾਲੇ ਦੀ ਵੀ ਸੋਭਾ ਹੁੰਦੀ ਹੈ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਸੇਵਾ ਤੇ ਸਿਮਰਨ ਕਰਕੇ ਵੇਖੋ ਵਡਿਆਈ ਹੁੰਦੀ ਹੈ। ਅੱਛਾ, ਵਡਿਆਈ ਮਾਇਆ ਨਾਲ ਵੀ ਹੁੰਦੀ ਹੈ। ਤੁਹਾਡੇ ਕੋਲ 5-10 ਕਰੋੜ ਰੁਪਈਏ ਹੈ, ਇਲਾਕੇ ਵਿੱਚ ਇਲੈਕਸ਼ਨ ਵਿੱਚ ਖੜ ਜਾਓ, ਤੁਹਾਡੇ ਬੋਰਡ ਲੱਗ ਜਾਣੇ, ਨਾਮ ਹੋ ਜਾਣੇ, ਸਾਧ ਸੰਗਤ ਪੈਸੇ ਨਾਲ ਵੀ ਵਡਿਆਈਆਂ ਹੁੰਦੀਆਂ, ਪਰ ਬਹੁਤੀ ਦੇਰ ਨਹੀਂ ਰਹਿੰਦੀਆਂ। ਜਿਨ੍ਹਾਂ ਦੀ ਵਡਿਆਈ ਪੈਸੇ ਜਾਂ ਰਾਜ ਕਰਕੇ ਹੈ, ਉਹ 5 ਸਾਲ ਹੁੰਦੀ, ਉਸ ਤੋਂ ਬਾਅਦ ਮੁੱਕ ਜਾਂਦੀ ਹੈ, ਬੋਰਡ ਬਦਲ ਜਾਂਦੇ ਨੇ ਭਾਈ, ਉਹ ਬੋਰਡਾਂ 'ਤੇ ਫੋਟੋਆਂ ਬਦਲ ਜਾਂਦੀਆਂ ਨੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਸੀ, ਭਾਈ ਸੋਭਾ ਵਡਿਆਈ ਰਹਿਣੀ ਹੈ ਨਾਮ ਦੀ, ਮਾਇਆ ਦੀ ਵਡਿਆਈ ਬਹੁਤੀ ਦੇਰ ਨਹੀਂ ਰਹਿਣੀ, ਹੁੰਦੀ ਜ਼ਰੂਰ ਹੈ। ਇਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਨੇ, ਜਿੱਥੇ ਮਹਾਰਾਜ ਨੇ ਬਚਨ ਕਹੇ, ਇਸ ਯੁੱਗ ਮੈਂ ਸੋਭਾ ਨਾਮ ਕੀ, ਪੜ੍ਹਿਓ ਇੱਕ ਵਾਰ, ਇਸ

ਨਾ ਹੋਏ ਭਾਈ ਮਾਇਆ ਦੀ ਸੋਭਾ ਚਾਰ ਕੁ ਦਿਨਾਂ ਦੀ ਹੈ, ਅੱਜ ਹੈ ਥੋੜੇ ਸਾਲਾਂ ਨੂੰ ਖਤਮ ਹੋ ਜਾਣੀ। ਅੱਛਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਮੈਂ ਇਹ ਗੱਲਾਂ ਨਾਲ ਦੀ ਨਾਲ ਤਾਂ ਕਰਦਾ ਹੁੰਦਾ ਜਦੋਂ ਪ੍ਰਤੱਖ ਸਾਹਮਣੇ ਆਉਂਦਾ ਬੰਦੇ ਨੂੰ ਵਿਸ਼ਵਾਸ ਆ ਜਾਂਦਾ। ਜਿਹੜੇ ਬੰਦੇ ਅੱਜ ਉਹ ਸਰੀਰ 'ਚ ਜਿਉਂਦੇ ਨੇ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ, ਮੈਂ ਤੁਹਾਨੂੰ ਮਿਲਾ ਵੀ ਸਕਦਾ ਪਰ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਉਹਨਾਂ ਬਾਰੇ। ਜਿਹਨਾਂ ਬੰਦਿਆਂ ਕੋਲ 22-22 ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਾਉਣ ਆਉਂਦੀਆਂ ਸੀ, ਮੰਤਰੀ ਸਾਹਿਬ ਆਏ ਨੇ ਚੰਡੀਗੜ੍ਹੋਂ, 3 ਦਿਨ ਰਹਿਣੇ, ਕੰਮ ਕਰਾਉਣੇ, ਸਾਨੂੰ ਗ੍ਰਾਂਟ ਦੇ ਦਿਓ ਜੀ, ਸਾਡੀਆਂ ਗਲੀਆਂ ਪੱਕੀਆਂ ਕਰ ਦਿਓ ਜੀ, ਸਾਨੂੰ ਧਰਮਸ਼ਾਲਾ ਵਾਲੇ ਪੈਸੇ ਦੇ ਦਿਓ, ਸਾਡੇ ਸਕੂਲੇ ਦੇ ਦਿਓ। 22-22 ਪਿੰਡਾਂ ਦੀਆਂ ਪੰਚਾਇਤਾਂ ਮੰਤਰੀ ਸਾਹਿਬ ਕੋਲ ਸਵੇਰੇ ਘਰ ਆਉਂਦੀਆਂ ਸੀ, 250-250 ਕੁਰਸੀ ਬੰਦਿਆਂ ਨਾਲ ਭਰ ਜਾਂਦੀ ਸੀ ਕੰਮ ਕਰਾਉਣ ਵਾਲਿਆਂ ਦੀ। ਅੱਜ ਉਹ ਬੰਦੇ ਸਰੀਰ 'ਚ ਜਿਉਂਦੇ ਨੇ, ਇੱਕ ਵੀ ਬੰਦਾ ਉਹਨਾਂ ਕੋਲ ਕੰਮ ਨਹੀਂ ਕਰਾਉਣ ਜਾਂਦਾ। ਬੰਦੇ ਦੇ ਜਿਉਂਦਿਆਂ ਦੀ ਵਡਿਆਈ ਖਤਮ ਹੋ ਜਾਂਦੀ ਹੈ। ਅੱਜ ਉਹ ਬੰਦੇ ਸਰੀਰ ਵਿੱਚ ਨੇ, ਇੱਕ ਵੀ ਬੰਦਾ ਕੰਮ ਕਰਾਉਣ ਨਹੀਂ ਜਾਂਦਾ। ਕਿਉਂ? ਵਡਿਆਈਆਂ ਮੁੱਕ ਗਈਆਂ ਨੇ, ਸਰਕਾਰਾਂ ਬਦਲ ਜਾਂਦੀਆਂ ਨੇ, ਵਡਿਆਈ ਮੁੱਕ ਜਾਂਦੀ ਹੈ, ਪਰ ਜਪਣ ਵਾਲਿਆਂ ਦੀ ਵਡਿਆਈ ਸਦਾ ਰਹਿੰਦੀ ਹੈ। ਸਦੀਆਂ ਗੁਜ਼ਰ ਗਈਆਂ, ਆ ਧਰਤੀ 'ਤੇ ਵਡਿਆਈ ਹਰੇਕ ਸਾਲ ਹੁੰਦੀ ਹੈ। ਕਿਉਂ ਹੁੰਦੀ ਹੈ ਭਾਈ? ਸਰਕਾਰਾਂ ਬਦਲ ਜਾਂਦੀਆਂ ਨੇ, ਸਦੀਆਂ ਲੰਘ ਗਈਆਂ, ਇਹ ਜਪਣ ਵਾਲਿਆਂ ਦੀ ਵਡਿਆਈ ਹੈ, ਇਹ ਸਿੱਖੀ ਕਮਾਉਣ ਵਾਲਿਆਂ ਦੀ ਵਡਿਆਈ ਹੈ, ਇਹ ਸੇਵਾ ਕਰਨ ਵਾਲਿਆਂ ਦੀ ਵਡਿਆਈ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਆਵੇ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਬਾਬੇ ਸਾਵਣ ਮੱਲ ਨੂੰ ਮੰਜੀ ਥਾਪੀ, ਜਾਓ ਪਹਾੜੀ ਇਲਾਕੇ 'ਚ ਪ੍ਰਚਾਰ ਕਰੋ। ਜਦੋਂ ਪ੍ਰਚਾਰ ਕੀਤਾ ਵਡਿਆਈ ਹੋਈ। ਹੁਣ ਸਾਨੂੰ ਪਾਤਸ਼ਾਹ ਨੇ ਕਥਾ ਦੀ ਸੇਵਾ ਦਿੱਤੀ ਹੈ, ਵਡਿਆਈ ਗੁਰੂ ਦੀ ਕਰਦੇ ਹਾਂ ਅਤੇ ਭਾਈ ਸਾਡਾ ਵੀ ਲੋਕ ਸਤਿਕਾਰ ਕਰਦੇ ਨੇ। ਇਹਦੇ ਵਿੱਚ ਬੰਦਾ ਮਾਣ ਹੰਕਾਰ ਕਰੇ, ਲਓ ਜੀ ਮੈਂ ਤਾਂ ਕਥਾ ਕਰਦਾ, ਮੈਨੂੰ ਤਾਂ ਇੰਨੇ ਸਾਲ ਹੋ ਗਏ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ। ਉਹ ਹੱਥ ਸਿਰ ਤੋਂ ਚੁੱਕ ਲਏ, ਕਿਸੇ ਬੰਦੇ ਨੇ ਨਹੀਂ ਪੁੱਛਣਾ ਸਾਨੂੰ, ਇਹ ਸਭ ਕੋਈ ਗੁਰੂ ਦੀ ਨਜ਼ਰ ਹੈ। ਬਾਬੇ ਸਾਵਣ ਮੱਲ ਨੂੰ ਗੁਰੂ ਨੇ ਬਖਸ਼ਿਸ਼ਾਂ ਕਰਕੇ ਤੋਰਿਆ, ਤੋਰਨ ਲੱਗਿਆਂ ਗੋਇੰਦਵਾਲ ਸਾਹਿਬ ਤੋਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਹੱਥੀਂ ਇੱਕ ਰੁਮਾਲ ਦਿੱਤਾ, ਕਹਿੰਦੇ ਲਓ ਸਾਵਣ ਮੱਲ ਜੀ, ਜਿੱਥੇ ਲੋੜ ਪਵੇ, ਐਂ ਲੱਗੇ ਵੇ ਕੋਈ ਕੰਮ ਹੋ ਨਹੀਂ ਰਿਹਾ, ਜਾਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਆ ਰੁਮਾਲ ਵਰਤ ਲਈ, ਜਿਹੜਾ ਕੰਮ ਦੁਨੀਆਂ 'ਚ ਨਹੀਂ ਵੀ ਹੋਏਗਾ ਉਹ ਵੀ ਹੋ ਜਾਏਗਾ, ਜਿਹੜਾ ਕੰਮ ਅਸੰਭਵ ਹੋਏਗਾ ਉਹ ਵੀ ਹੋ ਜਾਏਗਾ। ਬਖਸ਼ਿਸ਼ਾਂ ਦੇ ਕੇ ਪ੍ਰਚਾਰ ਕਰਨ ਤੋਰਿਆ, ਆ ਹਰੀਪੁਰ ਰਿਆਸਤ ਵਿੱਚ ਪਹਾੜੀ ਇਲਾਕੇ ਵਿੱਚ ਮੰਡੀ ਸਕੇਤ ਤੋਂ ਲੈ ਕੇ ਬੜਾ ਪ੍ਰਚਾਰ ਕੀਤਾ। ਸੋਭਾ ਵਡਿਆਈ ਹੋਈ, ਬਾਬਾ ਸਾਵਣ ਮੱਲ, ਬਾਬਾ ਸਾਵਣ ਮੱਲ ਹੋ ਗਈ। ਹਰੀਪੁਰ ਦੇ ਰਾਜੇ ਦਾ ਲੜਕਾ ਮਰ ਗਿਆ। ਜਦੋਂ ਹਜੀ ਹਰੀਪੁਰ ਦੇ ਰਾਜੇ ਦਾ ਲੜਕਾ ਮਰ ਗਿਆ, ਉਹ ਰਾਜੇ ਨੂੰ ਕਿਸੇ ਨੇ ਦੱਸਿਆ, ਹੁਣ ਮਰਿਆ ਨੂੰ ਕੋਈ ਜਿਉਂਦਾ ਨਹੀਂ ਕਰ ਸਕਦਾ, ਸੋਗ ਦੀ ਲਹਿਰ ਫੈਲ ਗਈ, ਮਸ਼ਾਲਾਂ ਬੁਝਾ ਦਿੱਤੀਆਂ ਗਈਆਂ। ਕਈ ਦਿਨ ਦਾ ਰੋਣਾ ਹਰੀਪੁਰ ਰਿਆਸਤ ਵਿੱਚ ਰੱਖਤਾ, ਕੋਈ ਬੰਦਾ ਚੁੱਲ੍ਹਾ ਨਹੀਂ ਬਾਲੇਗਾ। ਕਿਉਂ? ਰਾਜੇ ਦਾ ਘਰ ਉੱਜੜ ਗਿਆ, ਉਹਦਾ ਲੜਕਾ ਮਰ ਗਿਆ। ਕਿਸੇ ਨੇ ਦੱਸਿਆ ਰਾਜੇ ਨੂੰ, ਕਹਿੰਦੇ ਆਪਣੇ ਇਲਾਕੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਕੋਈ ਸੰਤ ਆਏ ਹੋਏ ਆ, ਉਹ ਸੰਤ ਦਾ ਨਾਮ ਬਾਬਾ ਸਾਵਣ ਮੱਲ ਹੈ, ਜਿਹੜਾ ਕੰਮ ਨਹੀਂ ਵੀ ਹੁੰਦਾ ਉਹ ਕਰ ਦਿੰਦਾ। ਰਾਜਾ ਤੇ ਉਹਦੀ ਰਾਣੀ ਬਾਬੇ ਸਾਵਣ ਮੱਲ ਦੇ ਚਰਨਾਂ 'ਚ ਆਏ, ਆ ਕੇ ਰੋਣ ਲੱਗੇ, ਤਾਹਾਂ ਮਾਰਨ ਲੱਗੇ, ਹੱਥ ਜੋੜ ਕੇ ਕਿਹਾ, ਜੇ ਤੂੰ ਪੂਰਾ ਹੈ, ਜੇ ਤੇਰਾ ਗੁਰੂ ਪੂਰਾ ਹੈ, ਫਿਰ ਸਾਡੇ ਬੱਚੇ ਨੂੰ ਜਿਉਂਦਾ ਕਰ, ਸਾਡੇ ਲੜਕੇ ਤੋਂ ਬਗੈਰ ਸਾਡਾ ਰਾਜ ਸਭ ਕੁਝ ਤਬਾਹ ਹੋ ਗਿਆ, ਸਾਡਾ ਕੁਝ ਨਹੀਂ ਰਿਹਾ। ਜਦੋਂ ਕਿਹਾ ਨਾ, ਜੇ ਤੂੰ ਪੂਰਾ, ਜੇ ਤੇਰਾ ਗੁਰੂ ਪੂਰਾ, ਸਾਡੇ ਬੱਚੇ ਨੂੰ ਜਿਉਂਦਾ ਕਰ, ਸਾਵਣ ਮੱਲ ਦੇ ਮਨ 'ਚ ਆਇਆ, ਇਹ ਤਾਂ ਮੇਰੇ ਗੁਰੂ ਨੂੰ ਵੀ ਕਹਿਣ ਲੱਗ ਪਏ। ਬਾਬੇ ਸਾਵਣ ਮੱਲ ਨੇ ਕਿਹਾ, ਜੇ ਮੈਨੂੰ ਕਹਿੰਦੇ ਮੈਂ ਤੁਹਾਡਾ ਬੱਚਾ ਨਹੀਂ ਜਿਉਂਦਾ ਕਰਨਾ ਸੀ, ਮੈਂ ਗੁਰੂ ਦੇ ਘਰੋਂ ਕਰਾਮਾਤ ਨਹੀਂ ਸੀ ਕੋਈ ਵਿਖਾ ਸਕਦਾ, ਪਰ ਹੁਣ ਗੱਲ ਮੇਰੇ ਗੁਰੂ ਦੀ ਆ ਗਈ ਹੈ, ਤੁਸੀਂ ਮੇਰੇ ਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਦਿੱਤਾ, ਜੇ ਤੇਰਾ ਗੁਰੂ ਪੂਰਾ, ਸਾਡਾ ਬੱਚਾ ਜਿਉਂਦਾ ਕਰ। ਬਾਬਾ ਸਾਵਣ ਮੱਲ ਉੱਠ ਕੇ ਖੜੇ ਹੋ ਗਏ, ਕਹਿੰਦੇ ਚਲੋ ਕਿੱਥੇ ਆ ਤੁਹਾਡਾ ਬੱਚਾ, ਮਹਿਲਾਂ ਵਿੱਚ ਚਲੇ ਗਏ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਕਿਹਾ, ਗੱਲ ਹੁਣ ਗੁਰੂ 'ਤੇ ਆ ਗਈ ਹੈ, ਮੈਂ ਗੁਰੂ 'ਤੇ ਮਾਣ ਰੱਖ ਕੇ ਕਰਨ ਲੱਗੇ। ਅਰਦਾਸ ਕਰਕੇ ਬਾਬੇ ਸਾਵਣ ਮੱਲ ਨੇ ਉਹ ਰੁਮਾਲ ਵਰਤਤਾ,
ਜਿਹਨੂੰ ਵੈਦਾਂ ਨੇ ਕਿਹਾ ਹੁਣ ਦਵਾਈ ਨਹੀਂ ਕੰਮ ਕਰ ਰਹੀ, ਇਹ ਤੇ ਮਰ ਗਿਆ। ਕੁੰਮਾਂ ਚ ਗਏ ਹੋਏ ਹਰੀਪੁਰ ਦੇ ਰਾਜੇ ਦੇ ਪੁੱਤਰ ਨੂੰ ਰੁਮਾਲ ਮੂੰਹ ਤੇ ਰੱਖ ਕੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ, ਬਾਬੇ ਸਾਵਣ ਮੱਲ ਨੇ ਜਿਉਂਦਾ ਕਰ ਦਿੱਤਾ। ਰਾਜੇ ਹਰੀਪੁਰ ਦਾ ਰਾਜਾ, ਹਰੀਪੁਰ ਰਿਆਸਤ ਦਾ ਜਿਹੜਾ ਰਾਜਾ, ਉਹਦਾ ਲੜਕਾ ਕੋਮਾ ਵਿੱਚ ਪਿਆ ਸੀ, ਰੁਮਾਲ ਮੂੰਹ ਤੇ ਰੱਖ ਕੇ ਬਾਬੇ ਸਾਵਣ ਮੱਲ ਨੇ ਅਰਦਾਸ ਕੀਤੀ, ਉਹਦੇ ਸਵਾਸ ਵਾਪਸ ਚੱਲ ਪਏ, ਉਹ ਜਿਉਂਦਾ ਹੋ ਗਿਆ। ਤੇ ਸਾਧ ਸੰਗਤ ਹੁਣ ਜੈ ਜੈਕਾਰ ਹੋਣੀ ਸੁਭਾਵਿਕ ਸੀ। ਮਹਿਲਾਂ ਵਿੱਚ ਮਸ਼ਾਲਾਂ ਜਗਾ ਦਿੱਤੀਆਂ ਗਈਆਂ, ਅਨਾਜ ਦੇ ਭੰਡਾਰ ਖੋਲ ਦਿੱਤੇ। ਰਾਜੇ ਨੇ ਕਿਹਾ ਗਰੀਬਾਂ ਨੂੰ ਵੰਡ ਦਿਓ ਅਨਾਜ, ਅੱਜ ਖੁਸ਼ੀ ਦੀ ਕੋਈ ਹੱਦ ਨਹੀਂ। 7 ਦਿਨ ਦਾ ਰਾਜੇ ਨੇ ਰਿਆਸਤ ਵਿੱਚ ਮੇਲਾ ਰੱਖ ਲਿਆ, ਦੂਰੋਂ ਦੂਰੋਂ ਗਰੀਬ ਗੁਰਬੇ ਆਉਂਦੇ ਨੇ, ਅਨਾਜ ਵੰਡਿਆ ਜਾ ਰਿਹਾ। ਬਾਬੇ ਸਾਵਣ ਮੱਲ ਦੇ ਗਲ ਵਿੱਚ ਹਾਰ ਪਾਏ, ਰਾਜੇ ਨੇ ਆਪਣੇ ਤਖਤ ਉੱਤੇ ਉੱਚੀ ਜਗ੍ਹਾ ਤੇ ਬਾਬੇ ਸਾਵਣ ਮੱਲ ਨੂੰ ਬਿਠਾਇਆ, ਇੰਨੀ ਵਡਿਆਈ ਕੀਤੀ, ਇਹ ਸੰਤ ਜੀ ਤੁਹਾਡੇ ਕਰਕੇ ਮੇਰਾ ਬੱਚਾ ਜਿਉਂਦਾ ਹੋ ਗਿਆ। ਜਦੋਂ ਬਾਬੇ ਸਾਵਣ ਮੱਲ ਦੀ ਪੂਜਾ ਹੋਈ, ਹੁਣ ਬਾਬੇ ਸਾਵਣ ਮੱਲ ਨੂੰ ਰਾਜਾ ਹਰੀਪੁਰ ਰਿਆਸਤ ਦਾ ਰਾਜਾ ਕਹਿੰਦਾ, ਕੋਈ ਸੇਵਾ ਲਾਓ ਮੈਨੂੰ। ਤਾਂ ਸਾਧ ਸੰਗਤ, ਬਾਬੇ ਸਾਵਣ ਮੱਲ ਨੇ ਕਿਹਾ ਇੱਕ ਸੇਵਾ ਹੈ ਤੇਰੇ ਲਾਇਕ। ਸਾਡੇ ਵੱਡਿਆਂ ਨੇ ਭਾਵ ਸਾਡੇ ਗੁਰੂ ਨੇ ਨਗਰ ਵਸਾਇਆ ਵਿਆਸਾ ਦੇ ਕੰਢੇ ਗੋਇੰਦਵਾਲ ਸਾਹਿਬ, ਉੱਥੇ ਲੱਕੜ ਦੀ ਲੋੜ ਹੈ, ਸ਼ਤੀਰੀਆਂ ਦੀ ਲੋੜ ਹੈ, ਵਧੀਆ ਲੱਕੜ ਵਿਆਰ ਦੀ ਵੱਢ ਕੇ ਚੀਲ ਦੀ ਲੱਕੜ ਦੀਆਂ ਸ਼ਤੀਰੀਆਂ ਬਣਾ ਕੇ ਗੋਇੰਦਵਾਲ ਸਾਹਿਬ ਪਹੁੰਚਾਉਣੀਆਂ। ਉਹਨਾਂ ਕਿ ਉੱਥੇ ਕਿਵੇਂ ਪਹੁੰਚਾਵਾਂਗੇ? ਬਾਬੇ ਸਾਵਣ ਮੱਲ ਨੇ ਕਿਹਾ ਲੱਕੜ ਦੀਆਂ ਸ਼ਤੀਰੀਆਂ ਸਹੀ ਚਰਵਾ ਲਾ, ਉਹ ਸ਼ਤੀਰੀਆਂ ਦੇ ਵਿਹੜੇ ਬਣਾਏ ਜਾਣਗੇ। ਲੱਕੜਾਂ ਜੋੜ ਕੇ ਸ਼ਤੀਰੀਆਂ ਦੇ ਵਿਹੜੇ ਬਣਾ ਕੇ ਜਿਹੜਾ ਆ ਪਹਾੜ ਤੋਂ ਦਰਿਆ ਭੋਇਣ ਡਿੱਗਦਾ, ਇਹੀ ਪਾਣੀ ਅੱਗੇ ਵਿਆਸਾ ਜਾ ਕੇ ਮਿਲਦਾ। ਕਹਿੰਦੇ ਪਹਾੜੀ ਤੋਂ ਉੱਪਰੋਂ ਉਹ ਵਿਹੜੇ ਲੱਕੜ ਸ਼ਤੀਰੀਆਂ ਸੁੱਟ ਦਾਂਗੇ, ਨਾਲ ਆਪਣੇ ਤਾਰੂ ਬੰਦੇ ਕੁਝ ਕੱਲ ਜਿਹੜੇ ਦਰਿਆ ਦੇ ਰਾਹੀਂ ਲੱਕੜ ਨਾਲ ਚੱਲਦਿਆਂ ਚੱਲਦਿਆਂ ਜਦੋਂ ਵਿਆਸਾ ਦਰਿਆ ਗੋਇੰਦਵਾਲ ਸਾਹਿਬ ਲੱਕੜ ਪਹੁੰਚੇਗੀ ਕੱਢ ਲਾਂਗੇ। ਸਾਧ ਸੰਗਤ, ਇੱਥੋਂ ਜੰਗਲ ਵਿੱਚੋਂ ਰਾਜੇ ਨੇ ਸ਼ਤੀਰੀਆਂ ਵਢਾਈਆਂ, ਲੱਕੜ ਵੜਾ ਕੇ ਸ਼ਤੀਰੀਆਂ ਚਰਾ ਕੇ ਵਿਹੜੇ ਬਣਾ ਕੇ ਹਰੀਪੁਰ ਦੇ ਰਾਜੇ ਨੇ ਉਹ ਲੱਕੜ ਕੱਲੀ, ਟੰਨਾਂ ਦੇ ਟੰਨ ਮਣਾ ਮੂਹੀ ਲੱਕੜ ਸ਼੍ਰੀ ਗੋਇੰਦਵਾਲ ਸਾਹਿਬ ਵਾਸਤੇ ਪਾਣੀ ਤੋਂ ਰੋੜ ਦਿੱਤੀ, ਨਾਲ ਤਾਰੂ ਬੰਦੇ ਭੇਜ ਦਿੱਤੇ। 1.5 ਮਹੀਨੇ ਵਿੱਚ ਉਹ ਸਹਿਜੇ ਸਹਿਜੇ ਪਾਣੀ 'ਚ ਤਰਦੀ ਹੋਈ ਲੱਕੜ ਗੋਇੰਦਵਾਲ ਸਾਹਿਬ ਪਹੁੰਚੀ, ਜਿੱਥੇ ਵਿਆਸਾ ਦੇ ਕੰਢੇ ਅਸਥਾਨ ਬਣਿਆ ਹੋਇਆ ਸੀ, ਜਿਹਨੂੰ ਪਾਤਸ਼ਾਹ ਨੇ ਕਿਹਾ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਣਾਇਓ। ਬਿਪਾਸ ਦਾ ਅਰਥ ਵਿਆਸਾ। ਲੱਕੜਾਂ ਪਹੁੰਚੀਆਂ ਉੱਥੇ, ਸਿੱਖ ਪਹਿਲਾਂ ਘੱਲਤੇ ਬਾਬੇ ਸਾਵਣ ਮੱਲ ਨੇ। ਪਾਤਸ਼ਾਹ ਨੂੰ ਬੇਨਤੀ ਕੀਤੀ ਜੀ ਹਰੀਪੁਰ ਦੇ ਰਾਜੇ ਨੇ ਬਾਬੇ ਸਾਵਣ ਮੱਲ ਦੇ ਕਹਿਣ 'ਤੇ ਲੱਕੜ ਧੱਲੀ ਹੈ, ਜਾ ਕੇ ਗੋਇੰਦਵਾਲ ਸਾਹਿਬ ਕੱਢ ਲਈ। ਗੁਰੂ ਅਮਰਦਾਸ ਮਹਾਰਾਜ ਨੇ ਸਭ ਨੂੰ ਵੰਡ ਦਿੱਤੀ, ਭਾਈ ਸ਼ਤੀਰੀਆਂ ਲੈ ਜਾਓ, ਆਪੋ ਆਪਣੇ ਘਰ ਬਣਾਓ। ਗੋਇੰਦਵਾਲ ਸਾਹਿਬ ਘਰ ਪੱਕੇ ਬਣਨ ਲੱਗ ਪਏ। ਖੱਤਰੀਆਂ ਦੀ ਵੰਸ਼, ਖੱਤਰੀਆਂ ਵਿੱਚੋਂ 12 ਜਾਤਾਂ ਨੇ ਅੱਗੇ ਖੱਤਰੀਆਂ ਦੀਆਂ, ਉਹ ਸਾਰਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ ਗੋਇੰਦਵਾਲ ਸਾਹਿਬ। ਸਭ ਨੂੰ, ਗਰੀਬਾਂ ਨੂੰ ਕਿਹਾ ਭਾਈ ਸ਼ਤੀਰੀ ਜਿਹਨੂੰ ਲੱਕੜ ਜਿੰਨੀ ਚਾਹੀਦੀ ਹੈ ਲੈ ਜਾਓ, ਆਪਣੇ ਪੱਕੇ ਘਰ ਸ਼ਤੀਰੀਆਂ ਪਾ ਕੇ ਕੰਨੇ ਬਣਾਓ। ਕੰਨੇ ਪਾ ਕੇ ਪੱਕੇ ਘਰ ਲਿਪ ਦਿੱਤੇ ਗਏ, ਗੋਇੰਦਵਾਲ ਸਾਹਿਬ ਸੋਹਣਾ ਬਣ ਗਿਆ। ਗੁਰੂ ਅਮਰਦਾਸ ਮਹਾਰਾਜ ਬਾਬੇ ਸਾਵਣ ਮੱਲ ਦੀ ਸੇਵਾ ਤੋਂ ਖੁਸ਼ ਨੇ। ਹੁਣ ਗੁਰੂ ਅਮਰਦਾਸ ਮਹਾਰਾਜ ਨੇ ਸੁਨੇਹਾ ਘੱਲਿਆ ਬਾਬਾ ਸਾਵਣ ਮੱਲ ਨੂੰ ਕਿ ਵਾਪਸ ਆਓ ਗੋਇੰਦਵਾਲ ਸਾਹਿਬ। ਜਦੋਂ ਸੁਨੇਹਾ ਮਿਲਿਆ ਨਾ ਹਰੀਪੁਰ ਰਿਆਸਤ ਵਿੱਚ, ਇਹਨਾਂ ਮਹੀਨਿਆਂ ਵਿੱਚ ਕਈ ਸਾਲ ਲੰਘ ਗਏ, ਬਾਬੇ ਸਾਵਣ ਮੱਲ ਨੂੰ ਰਾਜਾ ਬੜਾ ਮਾਣ ਦਿੰਦਾ, ਸ਼ਾਹੀ ਭੋਜਨ ਛਕਾਉਂਦਾ, ਗੱਦੀ ਤੇ ਬਿਠਾਉਂਦਾ, ਆਪਣਾ ਗੁਰੂ ਮੰਨ ਕੇ ਪੂਜਾ ਕਰਦਾ, ਰਾਜੇ ਰਾਣੀਆਂ ਪੈਰਾਂ 'ਚ ਮੱਥਾ ਟੇਕਦੇ ਨੇ, ਰਾਜਾ ਪੈਰ ਧੋ ਧੋ ਕੇ ਬਾਬੇ ਸਾਵਣ ਮੱਲ ਦੇ ਪੀਂਦਾ। ਬਾਬੇ ਸਾਵਣ ਮੱਲ ਦੇ ਮਨ 'ਚ ਆ ਗਿਆ, ਜੇ ਮੈਂ ਗੋਇੰਦਵਾਲ ਸਾਹਿਬ ਚਲਾ ਗਿਆ, ਗੁਰੂ ਅਮਰਦਾਸ ਮਹਾਰਾਜ ਨੇ ਰੁਮਾਲ ਵਾਪਸ ਲੈ ਲੈਣਾ, ਜੇ ਰੁਮਾਲ ਵਾਪਸ ਲੈ ਲਿਆ ਮੈਂ ਤਾਂ ਖਾਲੀ ਰਹਿ ਜਾਣਾ, ਮੇਰੀ ਕੋਲ ਜੋ ਕਰਾਂ ਮਾਤ ਹੈ ਰੁਮਾਲ ਕਰਕੇ ਹੈ, ਜੇ ਮੈਂ ਵਾਪਸ ਗਿਆ ਕਿਤੇ ਰੁਮਾਲ ਵਾਪਸ ਨਾ ਲੈ ਲੈਣਾ। ਬਹਾਨਾ ਬਣਾ ਕੇ ਸਿੱਖਾਂ ਦੇ ਹੱਥ ਚਿੱਠੀ ਕੱਲੀ, ਮੈਨੂੰ ਹਰੀਪੁਰ ਦਾ ਰਾਜਾ ਆਉਣ ਨਹੀਂ ਜੀ ਦਿੰਦਾ, ਉਹ ਮਜਬੂਰ ਕਰਦਾ, ਇਸ ਲਈ ਮੈਂ ਗੋਇੰਦਵਾਲ ਸਾਹਿਬ ਨਹੀਂ ਆ ਸਕਦਾ, ਮੈਂ ਇੱਧਰ ਹੀ ਰਵਾਂਗਾ। ਗੁਰੂ ਅਮਰਦਾਸ ਮਹਾਰਾਜ ਘੱਟ ਘੱਟ ਦੀਆਂ ਜਾਣਨ ਵਾਲੇ ਨੇ। ਸਾਧ ਸੰਗਤ, ਇਹ ਮੈਂ ਤਾਂ ਸੁਣਾ ਰਿਹਾ, ਸੇਵਾ ਕਰਕੇ ਵਡਿਆਈ ਆਉਂਦੀ ਹੈ, ਸੇਵਾ ਕਰਕੇ ਕਰਾਮਾਤ ਵੀ ਆਉਂਦੀ ਹੈ,
ਪਰ ਜੇ ਕਿਸੇ ਨੂੰ ਹੰਕਾਰ ਹੋ ਜਾਏ ਗੁਰੂ ਜਦੇ ਵਾਪਸ ਲੈ ਲੈਂਦਾ। ਸੇਵਾ ਕਰਕੇ ਮਾਣ ਨਹੀਂ ਕਰੀਦਾ, ਜੇ ਹੰਕਾਰ ਆ ਜਾਏ ਗੁਰੂ ਸਾਰੀਆਂ ਚੀਜ਼ਾਂ ਵਾਪਸ ਲੈ ਲੈਣ। ਜਦੋਂ ਬਾਬੇ ਸਾਵਣ ਮਲ ਦੇ ਮਨ 'ਚ ਸ਼ੰਕਾ ਆ ਗਿਆ, ਗੁਰੂ ਨੇ ਰੁਮਾਲ ਵਾਪਸ ਲੈ ਲੈਣਾ? ਜੇ ਰੁਮਾਲ ਵਾਪਸ ਲੈ ਲਿਆ ਮੇਰੀ ਸ਼ਕਤੀ ਘੱਟ ਜਾਣੀ, ਮੈਨੂੰ ਕਿਹਨੇ ਪੂਜਣੇ? ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਬਹਾਨਾ ਬਣਾ ਕੇ ਚਿੱਠੀ ਲਿਖਤੀ, ਪਾਤਸ਼ਾਹ ਸਭ ਕੁਝ ਜਾਣਦੇ ਹੋ ਤਾਂ ਘੱਟ ਘੱਟ ਕੇ ਪਟ ਪਟ ਕੀ ਜਾਣੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਭ ਕੁਝ ਜਾਣਦੇ ਸੀ, ਪਾਤਸ਼ਾਹ ਹੱਸ ਪਏ, ਕਹਿੰਦੇ ਭਾਈ ਸਾਵਣ ਮੱਲ ਨੂੰ ਗੁਰੂ ਬਣਨ ਦਾ ਅੰਦਰ ਮਾਣ ਪੈਦਾ ਹੋ ਗਿਆ। ਕਹਿੰਦੇ ਭਾਈ ਸਾਵਣ ਮੱਲ ਨੂੰ ਮਾਣ ਨੇ ਖਾ ਲਿਆ, ਸਾਵਣ ਮੱਲ ਦੇ ਅੰਦਰ ਲਾਲਚ ਆ ਗਿਆ, ਸਾਵਣ ਮੱਲ ਪੂਜਾ ਦਾ ਗੁਲਾਮ ਹੋ ਗਿਆ, ਸਾਵਣ ਮੱਲ ਲੋਕਾਂ ਦੀ ਪੂਜਾ ਦਾ ਗੁਲਾਮੀ ਕਰਨ ਲੱਗ ਪਿਆ। ਕਹਿੰਦੇ ਮਹਾਰਾਜ ਫੇਰ ਪਾਤਸ਼ਾਹ ਹੱਸ ਪਏ, ਕਹਿੰਦੇ ਭਾਈ ਸਾਵਣ ਮੱਲ ਨੂੰ ਭੁਲੇਖਾ ਆ, ਖਬਰਿਆ ਇੱਕ ਫੁੱਟ ਦੇ ਚੌਰਸ ਕੱਪੜੇ ਰੁਮਾਲ ਵਿੱਚ ਹੀ ਕਰਾਮਾਤ ਹੈ। ਕਹਿੰਦੇ ਰੁਮਾਲ ਤਾਂ ਇੱਕ ਕੱਪੜਾ ਹੈ, ਉਹਦੇ ਪਿੱਛੇ ਕਰਾਮਾਤਾਂ ਤਾਂ ਮੇਰੇ ਗੁਰੂ ਨਾਨਕ ਦੀਆਂ ਵਰਤਦੀਆਂ ਨੇ। ਭਾਈ ਰੁਮਾਲ ਤਾਂ ਇੱਕ ਕੱਪੜਾ ਆ, ਕਹਿੰਦੇ ਪਿੱਛੇ ਕਰਾਮਾਤ ਤਾਂ ਮੇਰੇ ਗੁਰੂ ਨਾਨਕ ਦੀ ਵਰਤਦੀ ਹੈ। ਰੁਮਾਲ ਦਾ ਤਾਂ ਇੱਕ ਬਹਾਨਾ ਬਣਿਆ ਹੋਇਆ, ਉਹ ਸਾਵਣ ਮੱਲ ਨੂੰ ਭੁਲੇਖਾ ਪੈ ਗਿਆ, ਖਰਿਆ ਮੈਂ ਰੁਮਾਲ ਕਰਕੇ ਖਬਰਿਆ ਕੁਝ ਬਣ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਹੱਸ ਪਏ, ਸਿੱਖਾਂ 'ਚ ਬੈਠੇ ਪਤਾ ਕੀ ਕਹਿੰਦੇ? ਕਹਿੰਦੇ ਗੱਲ ਇਕੱਲੇ ਰੁਮਾਲ ਜਾਂ ਕੱਪੜੇ ਦੀ ਨਹੀਂ ਹੈ, ਜੇ ਗੁਰੂ ਨਾਨਕ ਬਖਸ਼ਣ ਦੇਣ ਤੇ ਆਉਣ, ਕਹਿੰਦੇ ਭਾਈ ਸਾਵਣ ਮੱਲ ਨੂੰ ਭੁਲੇਖਾ ਪੈ ਗਿਆ, ਖਰਿਆ ਰੁਮਾਲ ਵਿੱਚ ਹੀ ਕਰਾਮਾਤ ਹੈ, ਜੇ ਕਰਾਮਾਤ ਦੇਣ ਤੇ ਆ ਜਾਈਏ, ਕਹਿੰਦੇ ਆਹ ਗੰਗੂ ਖੱਤਰੀ ਬੈਠਾ ਇਹਨੂੰ ਅਸੀਂ ਰਾਜਾ ਬਣਾ ਦਈਏ। ਭਾਈ ਆ ਸੰਗਤ ਵਿੱਚ ਭਾਂਡੇ ਮਾਂਜਣ ਵਾਲਾ, ਸੇਵਾ ਕਰਨ ਵਾਲਾ, ਜਿਹਨੇ ਲੋਕਾਂ ਨੂੰ ਇਸ਼ਤੀਰੀਆਂ ਵੰਡ ਕੇ ਘਰ ਬਣਾਇਆ, ਕਹਿੰਦੇ ਜੇ ਬਖਸ਼ਿਸ਼ਾਂ ਦੇਣ ਤੇ ਆ ਜਾਣ, ਜੇ ਗੁਰੂ ਨਾਨਕ ਦੀ ਨਜ਼ਰ ਹੋ ਜਾਏ, ਅਸੀਂ ਤਾਂ ਆ ਗੰਗੂ ਖੱਤਰੀ ਵਰਗਿਆਂ ਤੇ ਬਖਸ਼ਿਸ਼ ਕਰਕੇ ਇਹਨੂੰ ਰਾਜੇ ਬਣਾ ਦਈਏ। ਇੰਨੀ ਗੱਲ ਕਹਿਣ ਦੀ ਦੇਰ ਸੀ, ਬਸ ਪਾਤਸ਼ਾਹ ਦੀ ਇੱਕੋ ਦ੍ਰਿਸ਼ਟੀ ਸੰਗਤ ਵਿੱਚ ਬੈਠੇ ਭਾਈ ਗੰਗੂ ਖੱਤਰੀ ਤੇ ਪਈ। ਉਹਦਾ ਤਨ ਮਨ ਨਿਹਾਲ ਹੋ ਗਿਆ। ਜਦੋਂ ਗੁਰੂ ਨਜ਼ਰ ਭਰ ਕੇ ਵੇਖਦਾ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ, ਜਿਹਨੂੰ ਪਿੰਡ 'ਚ ਲੋਕ ਗੰਗੂ ਖੱਤਰੀ ਕਹਿੰਦੇ ਸੀ, ਬਸ ਥੋੜ੍ਹੇ ਦਿਨਾਂ ਵਿੱਚ ਹੀ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ, ਜੋ ਜ਼ਬਾਨ ਤੋਂ ਕਹਿਣ ਉਹ ਗੰਗੂ ਖੱਤਰੀ ਦਾ ਵਚਨ ਪੂਰਾ ਹੋਣ ਲੱਗ ਪਿਆ। ਜੋ ਜ਼ਬਾਨ ਤੋਂ ਕਹਿਣ ਭਾਈ ਗੰਗੂ ਦਾ ਬੋਲ ਪੂਰਾ ਹੋਣ ਲੱਗ ਪਿਆ। ਕਿਸੇ ਨੇ ਕਿਹਾ ਉਹ ਗੰਗੂ ਵੀ ਬਾਬਾ ਬਣ ਗਿਆ, ਉਹਦੇ ਬੋਲ ਵਿਅਰਥ ਨਹੀਂ ਜਾਂਦੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬਹਿ ਗਏ ਆ ਕੇ, ਕਹਿੰਦੇ ਮਹਾਰਾਜ ਲੋਕ ਮੈਨੂੰ ਬਾਬਾ ਕਹਿਣ ਲੱਗ ਪਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਿਰ ਤੇ ਹੱਥ ਧਰ ਕੇ ਕਿਹਾ, ਕਹਿੰਦੇ ਵਕਤ ਆਏਗਾ, ਅੱਜ ਤੱਕ ਲੋਕ ਤੈਨੂੰ ਗੰਗੂ ਕਹਿੰਦੇ ਰਹੇ, ਜਾਂ ਦੁਨੀਆਂ ਤੈਨੂੰ ਧੰਨ ਬਾਬਾ ਗੰਗਦਾਸ ਕਹੇਗੀ। ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ, ਔਰ ਸਾਧ ਸੰਗਤ ਉੱਧਰ ਬਾਬੇ ਸਾਵਣ ਮੱਲ ਦੀਆਂ ਸਾਰੀਆਂ ਬਖਸ਼ਿਸ਼ਾਂ ਖਿੱਚ ਲਈਆਂ। ਨਾ ਹੁਣ ਉਹਦਾ ਰੁਮਾਲ ਕੰਮ ਕਰਦਾ, ਨਾ ਉਹਦੇ ਚਿੱਤ ਨੂੰ ਸਕੂਨ ਹੈ। ਮਾਇਆ ਤਾਂ ਆ ਜਾਂਦੀ ਹੈ, ਪਰ ਚਿੱਤ ਵਿੱਚ ਸਕੂਨ ਆਉਣਾ ਬਹੁਤ ਵੱਡੀ ਗੱਲ ਹੈ। ਪੈਸਾ ਧਨ ਦੌਲਤ ਰਾਜ ਹੋਣਾ ਵਡਿਆਈ ਹੋਣੀ ਅਲੱਗ ਗੱਲ ਹੈ, ਮਨ ਦਾ ਸਕੂਨ ਹੋਣਾ ਅਲੱਗ ਗੱਲ ਹੈ, ਉਹ ਸਿਮਰਨ ਤੋਂ ਬਗੈਰ ਨਹੀਂ ਆਉਂਦਾ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਗੁਣ ਗਲਣੇ ਸ਼ੁਰੂ ਹੋ ਜਾਂਦੇ ਜਦੋਂ ਨਾਮ ਭੁੱਲ ਜਾਂਦਾ। ਬਾਬੇ ਸਾਵਣ ਮੱਲ ਦਾ ਸਿਮਰਨ ਖੁੱਸ ਗਿਆ, ਬਾਬੇ ਸਾਵਣ ਮੱਲ ਦੀਆਂ ਬਖਸ਼ਿਸ਼ਾਂ ਖੁੱਸ ਗਈਆਂ, ਹੁਣ ਬਾਬੇ ਸਾਵਣ ਮੱਲ ਦੇ ਗੁਣ ਗਲਣ ਲੱਗ ਪਏ। ਜਿਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਸੀ, ਆਸਾ ਮਹਲਾ ਪਹਿਲਾ ਤਿੱਤ ਸਰਵਰੜ ਪਹੀਲੇ ਨੇ ਵਾਸਾ ਪਾਣੀ ਪਾਵਕ ਤਿਨੈ ਕੀਆ। ਮੋਹ ਵਿੱਚ ਫਸ ਗਏ ਨਾ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੋਵੀ ਅਲੇ। ਪੜੋ, ਮਨ ਇੱਕ ਨ ਚੇਤਸ ਮੋੜ ਮਨਾ, ਮਨ ਇੱਕ ਨ ਚੇਤਸ, ਸਾਰੇ ਆਖੋ ਮਨ ਇੱਕ ਨ ਚੇਤਸ ਮੋੜ ਮਨਾ, ਮਨ ਇੱਕ ਨ ਚੇਤਸ, ਫਿਰ ਹੋਏਗਾ ਕੀ? ਕਹਿੰਦੇ

ਤੇਰੇ ਬਾਬੇ ਸਾਵਣ ਮਲ ਦੇ ਗੁਣ ਗਲ ਗਏ, ਅੰਦਰ ਦਾ ਸਕੂਨ ਖਤਮ ਹੋ ਗਿਆ। ਸਾਧ ਸੰਗਤ, ਉਹ ਸਾਰੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਨੇ, ਜਿਹਨੂੰ ਲੋਕ ਕਦੇ ਗੰਗੂ ਕਹਿੰਦੇ ਸੀ, ਧੰਨ ਬਾਬਾ ਗੰਗਦਾਸ ਵਿੱਚ ਭਰ ਦਿੱਤੀਆਂ। ਬਾਬੇ ਗੰਗਦਾਸ ਨੂੰ ਬਚਨ ਕਹੇ, ਜਾ ਗੰਗਦਾਸ ਜਿੱਧਰ ਨੂੰ ਤੇਰਾ ਮੁੱਖ ਹੈ ਚਲਾ ਜਾ, ਜਿੱਧਰ ਜਾਏਗਾ ਦੁਨੀਆ ਤੇਰੇ ਚਰਨਾਂ 'ਚ ਨਮਸਕਾਰ ਕਰੇਗੀ, ਤੇਰੀ ਜ਼ੁਬਾਨ ਤੋਂ ਗੁਰੂ ਦਾ ਸ਼ਬਦ ਸੁਣ ਕੇ ਲੋਕਾਂ ਦਾ ਲੋਕ ਤੇ ਪਰਲੋਕ ਸਵਰੇਗਾ। ਐਸੀ ਮਸਤੀ ਆਈ ਸਾਧ ਸੰਗਤ, ਕਦੇ ਆ ਪਹਾੜ ਦੀਆਂ ਕੰਧਰਾਂ ਕੰਨਿਆਂ ਵਿੱਚ ਲੁੱਕ ਕੇ ਬਹਿ ਗਏ ਬਾਬਾ ਗੰਗਦਾਸ, ਕਹਿਣਗੇ ਮੈਂ ਤੇ ਕੁਝ ਵੀ ਨਹੀਂ ਸੀ, ਮੈਨੂੰ ਇੰਨੀਆਂ ਬਖਸ਼ਿਸ਼ਾਂ ਕਰ। ਅੱਜ ਸਾਧ ਸੰਗਤ ਕਿੰਨੇ ਆਸਾਨ, ਕਿੰਨੀ ਵੱਡੀ ਗੱਦੀ ਉਹਨਾਂ ਦੇ ਨਾਮ 'ਤੇ ਚੱਲਦੀ ਹੈ। ਬਾਬਾ ਸੀਤਲ ਦਾਸ ਜੀ, ਜਿਹੜੇ ਬਾਬਾ ਜਵਾਹਰ ਦਾਸ ਹੋਏ, ਉਹ ਵੀ ਵਿੱਚੋਂ ਇਹ ਸਾਰੀ ਗੱਦੀ ਉਹਨਾਂ ਦੀ ਹੈ। ਪਾਕਿਸਤਾਨ ਤੋਂ ਇੱਥੋਂ ਲੈ ਕੇ ਪਾਕਿਸਤਾਨ ਗੁਜਰਾਂ ਵਾਲੇ ਤੱਕ, ਖਟਖੜ ਤੱਕ, ਉੱਥੇ ਬਾਬਾ ਜੀ ਦੀ ਇਹ ਸੇਵਾ ਸਿੱਖੀ ਪ੍ਰਚਾਰ ਚੱਲਦਾ ਰਿਹਾ ਗੱਦੀ ਦਾ। ਔਰ ਇਹ ਤੁਹਾਡੇ ਧਿਆਨ ਵਿੱਚ ਹੋਏਗਾ, ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ, ਸ਼ਹੀਦ ਭਗਤ ਸਿੰਘ ਦੇ ਜਿਹੜੇ ਬਜ਼ੁਰਗ ਸੀ, ਉਹਨਾਂ ਦੇ ਬਜ਼ੁਰਗਾਂ ਨੇ ਇਹ ਬਾਬਾ ਗੰਗਦਾਸ ਦੀ ਗੱਦੀ ਦਾ ਅੱਗੇ ਬਾਬਾ ਜਵਾਹਰ ਸਿੰਘ ਜੀ ਦਾ ਝੰਡਾ ਲੈ ਕੇ ਇੱਧਰ ਆਏ। ਅੱਜ ਜਿਹੜਾ ਖਟਕੜਾਂ ਦੇ ਲਾਗੇ ਉਹ ਝੰਡਾ ਜਿੱਥੇ ਗੱਡਿਆ, ਉੱਥੇ ਪਿੰਡ ਖਟਕੜ ਕਲਾਂ ਵੀ ਵਸਿਆ, ਔਰ ਉੱਥੇ ਉਹ ਗੁਰਦੁਆਰੇ ਦਾ ਨਾਮ ਵੀ ਝੰਡਾ ਜੀ। ਅੱਜ ਉਹ ਗੁਰਦੁਆਰੇ ਦਾ ਨਾਮ ਵੀ ਝੰਡਾ ਜੀ। ਇਹ ਝੰਡੇ ਕਿਹਨਾਂ ਦੇ ਰਹਿੰਦੇ ਨੇ? ਝੰਡੇ ਬੁੰਗੇ ਜੁਗੋ ਜੁਗ ਅਟਲ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਨਾਮ ਜਪੇ, ਜਿਨ੍ਹਾਂ ਨੇ ਸੇਵਾ ਕਮਾਈ ਹੈ। ਬਾਕੀ ਦੁਨੀਆਂ ਦੇ ਧਵਜ ਤਾਂ ਬਿਨ ਸਜਾਂਦੇ ਨੇ। ਲਾਲ ਕਿਲੇ ਤੇ ਕਿੰਨੇ ਰਾਜਿਆਂ ਦੇ ਝੰਡੇ ਝੁੱਲ ਗਏ, ਨਾ ਰਾਜੇ ਰਹੇ ਨਾ ਝੰਡੇ ਰਹੇ। ਸਾਧ ਸੰਗਤ, ਕਦੇ ਇੱਥੇ ਬਾਬਰ ਨੇ ਆ ਕੇ ਝੰਡਾ ਚਲਾਇਆ, ਕਦੇ ਮੁਹੰਮਦ ਸ਼ਾਹ ਰੰਗੀਲੇ ਦਾ ਝੰਡਾ ਰਿਹਾ, ਕਦੇ ਲੋਧੀਆਂ ਦਾ ਰਾਜ ਰਿਹਾ, ਕਦੇ ਨਾਦਰ ਸ਼ਾਹ ਦਾ ਰਾਜ ਰਿਹਾ, ਕਦੇ ਅੰਗਰੇਜ਼ਾਂ ਦੇ ਝੰਡੇ ਝੁੱਲਦੇ ਰਹੇ। ਇੱਥੇ ਰਾਜ ਦੇ ਝੰਡਿਆਂ ਵਾਲਿਆਂ ਦੇ ਝੰਡੇ ਮੁੱਕ ਗਏ, ਬੰਦਗੀ ਵਾਲਿਆਂ ਦੇ ਝੰਡੇ ਅੱਜ ਵੀ ਗੁਰਦੁਆਰਾ ਝੰਡਾ ਸਾਹਿਬ ਬਣ ਕੇ ਝੁੱਲਦੇ ਨੇ। ਖੈਰ, ਬਾਬਾ ਗੰਗਦਾਸ ਸਾਹਿਬ ਇਸ ਧਰਤੀ 'ਤੇ ਆ ਗਏ, ਉੱਧਰ ਬਾਬੇ ਸਾਵਣ ਮਲ ਦਾ ਸਕੂਨ ਖਤਮ ਹੋ ਗਿਆ। ਜਦੋਂ ਅੰਦਰ ਦਾ ਸਕੂਨ ਨਾ ਰਹੇ, ਜਿਹਨੇ ਆਨੰਦ ਮਾਣਿਆ ਹੋਵੇ ਉਹਦੇ ਕੋਲੋਂ ਆਨੰਦ ਵਾਪਸ ਲੈ ਲਿਆ ਜਾਏ, ਇਹ ਤੋਂ ਵੱਡਾ ਦੁਨੀਆ 'ਚ ਹੋਰ ਕੋਈ ਦੁੱਖ ਨਹੀਂ ਹੈ। ਸਾਧ ਸੰਗਤ, ਤੁਸੀਂ ਪਿਆਰ ਵਾਲੇ ਬੈਠੇ ਹੋ, ਦੁਨਿਆਵੀ ਤੌਰ 'ਤੇ ਜਿਹਦੇ ਨਾਲ ਪਿਆਰ ਹੋਵੇ ਨਾ, ਜੇ ਉਹ ਬੁਲਾਉਣੋਂ ਹਟ ਜਾ ਚਾਰ ਦਿਨ, ਆਪਣੇ ਦਿਲ ਤੋਂ ਪੁੱਛਿਆ ਜਾਣੀ ਹੈ ਕੀ ਬਣਦਾ। ਜਿਹਦੇ ਨਾਲ ਪਿਆਰ ਹੋਵੇ ਉਹ ਬੁਲਾਉਣੋਂ ਹਟ ਜਾਏ ਤਾਂ ਸੱਜਣੋਂ ਅੰਦਰੋਂ ਮਨ ਫਿਰ ਦੁਖੀ ਹੁੰਦਾ। ਇਹ ਚਿੱਤ ਵਿੱਚ ਤੁਹਾਡੇ ਧਿਆਨ 'ਚ ਰਹੇਗਾ, ਦੁੱਖ ਵਿੱਚ ਕੋਈ ਆਪਣਾ ਆ ਕੇ ਨਾਲ ਬਹਿ ਜਾਏ, ਦੁੱਖ ਸੁੱਖ ਬਣ ਜਾਂਦਾ। ਸੁੱਖ ਵਿੱਚ ਸੈਂਕੜੇ ਹਜ਼ਾਰਾਂ ਲੋਕ ਹੋਣ, ਸੁੱਖ ਵਿੱਚ ਕੋਈ ਆਪਣਾ ਨਾਲ ਨਾ ਹੋਵੇ, ਸੁੱਖ ਵੀ ਦੁੱਖ ਲੱਗਦਾ। ਤੁਹਾਡਾ ਪਰਿਵਾਰਕ ਤੌਰ 'ਤੇ ਤਜਰਬਾ ਰਹਿਣਾ, ਦੁੱਖ ਵਿੱਚ ਕੋਈ ਆਪਣਾ ਆ ਕੇ ਨਾਲ ਬਹਿ ਜਾਏ ਤੁਹਾਨੂੰ ਦੁੱਖ ਵੀ ਸੁੱਖ ਲੱਗਦਾ, ਹੌਸਲਾ ਆ ਜਾਂਦਾ। ਤੇ ਤੁਹਾਡੇ ਸੁੱਖ ਵਿੱਚ ਹਜ਼ਾਰਾਂ ਲੋਕ ਪਹੁੰਚੇ ਹੋਣ ਪਰ ਤੁਹਾਡਾ ਆਪਣਾ ਕੋਈ ਸਕਾ ਨਾ ਪਹੁੰਚਿਆ ਹੋਵੇ, ਤੁਹਾਨੂੰ ਸੁੱਖ ਵੀ ਦੁੱਖ ਨਜ਼ਰ ਆਉਂਦਾ। ਅੱਜ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤੋਂ ਦੂਰ ਹੋ ਗਏ, ਬਾਬੇ ਸਾਵਣ ਮਲ ਦੇ ਦਿਲ ਨੂੰ ਖਿੱਚ ਪੈ ਗਈ। ਫਿਰ ਮਨ 'ਚ ਆਇਆ ਉਹ ਮਨਾ, ਹੁਣ ਤਾਂ ਰੁਮਾਲ ਵਿੱਚ ਵੀ ਕੁਝ ਨਹੀਂ ਰਿਹਾ, ਸਾਰਾ ਕੁਝ ਲੈ ਲਿਆ। ਹੁਣ ਅੰਦਰੋਂ ਮਨ ਨੇ ਕਿਹਾ, ਤੂੰ ਧੋਖਾ ਕੀਤਾ ਗੁਰੂ ਨਾਲ, ਤੂੰ ਗੁਰੂ ਨਾਲ ਬੇਈਮਾਨੀ ਕੀਤੀ ਹੈ, ਤੂੰ ਗੁਰੂ ਦੇ ਹੁਕਮ ਅਦੁੱਲੀ ਕੀਤੀ ਹੈ, ਤੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਸੱਦਿਆ ਸੀ, ਤੂੰ ਗਿਆ ਨਹੀਂ, ਤੂੰ ਰਾਜ ਭਾਗ ਸੁੱਖਾਂ ਦਾ ਲਾਲਚ ਕਰ ਲਿਆ। ਹੁਣ ਪਛਤਾਵਾ ਕੀਤਾ ਮਨ 'ਚ। ਵੱਡੇ ਤੋਂ ਵੱਡਾ ਅਪਰਾਧ ਬਖਸ਼ਿਆ ਜਾਂਦਾ ਜਦੋਂ ਕੋਈ ਪਛਤਾਵਾ ਕਰ ਲੈ, ਵੱਡੇ ਤੋਂ ਵੱਡਾ। ਬਾਬੇ ਸਾਵਣ ਮੱਲ ਨੇ ਪਛਤਾਵਾ ਕੀਤਾ, ਹਰੀਪੁਰ ਦੇ ਰਾਜੇ ਨੂੰ ਕਿਹਾ, ਮੈਂ ਗੁਰੂ ਨਹੀਂ, ਗੁਰੂ ਧੰਨ ਗੁਰੂ ਅਮਰਦਾਸ ਹੈ। ਮੇਰੇ ਕੋਲ ਰੁਮਾਲ ਦਾ ਟੁਕੜਾ ਹੈ ਪਰ ਇਸ ਰੁਮਾਲ ਵਿੱਚ ਬਖਸ਼ਿਸ਼ਾਂ ਗੁਰੂ ਅਮਰਦਾਸ ਦੀਆਂ ਨੇ, ਤੇਰੇ ਪੁੱਤ ਨੂੰ ਜਿਉਂਦਾ ਕਰਨ ਦਾ ਨਾਂ ਮੇਰਾ ਲੱਗਾ ਪਰ ਪਿੱਛੇ ਕਰਾਮਾਤ ਧੰਨ ਗੁਰੂ ਅਮਰਦਾਸ ਸਾਹਿਬ ਦੀ ਹੈ, ਮੈਂ ਕੁਝ ਨਹੀਂ। ਹੁਣ ਸੱਚ ਬੋਲਿਆ, ਹੱਥ ਜੋੜ ਕੇ ਕਿਹਾ, ਚਲੋ ਮੈਂ ਤੁਹਾਨੂੰ ਆਪਣੇ ਗੁਰੂ ਕੋਲ ਲੈ ਜਾ, ਰਾਜਨ ਤੁਹਾਡਾ ਵੀ ਲੋਕ ਪਰਲੋਕ ਸਵਰ ਜਾਏਗਾ, ਮੇਰਾ ਵੀ ਸਵਰ ਜਾਏਗਾ, ਨਹੀਂ ਤਾਂ ਮੈਂ ਤਾਂ ਗੁਰੂ ਤੋਂ ਬੇਮੁੱਖ ਹੋ ਕੇ ਨਰਕਾਂ 'ਚ ਪੈਣਾ ਹੀ ਪੈਣਾ, ਮੇਰੇ ਮਗਰ ਲੱਗ ਕੇ ਤੁਸੀਂ ਵੀ ਡੁੱਬ ਜਾਓਗੇ, ਕਿਉਂਕਿ ਗੁਰੂ ਜਿਨ੍ਹਾਂ ਕਾ ਅੰਧਲਾ
ਸਿੱਖ ਵੀ ਅੰਧੇ ਕਰਮ ਕਰੇਨ। ਅੱਜ ਸੱਚ ਬੋਲ ਕੇ ਕਿਹਾ ਮੈਂ ਗੁਰੂ ਨਹੀਂ, ਗੁਰੂ ਗੁਰੂ ਅਮਰਦਾਸ ਹੈ। ਹਰੀਪੁਰ ਦਾ ਰਾਜਾ ਤਿਆਰ ਹੋਇਆ, ਰਾਜੇ ਨੇ ਆਪਣੀਆਂ ਰਾਣੀਆਂ ਨੂੰ ਤਿਆਰ ਕੀਤਾ, ਰੱਥ ਤਿਆਰ ਕੀਤੇ, ਕੁਝ ਸੁਗਾਤਾਂ ਕੁਝ ਦੁਸ਼ਾਲੇ ਕੀਮਤੀ ਲਏ। ਇਸ ਪਹਾੜੀ ਹਰੀਪੁਰ ਰਿਆਸਤ ਹਿਮਾਚਲ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਾਹਮਣੇ ਹੋਇਆ, ਸ਼ਰਮ ਨਾਲ ਬਾਬੇ ਸਾਵਣ ਮਲ ਦੀਆਂ ਅੱਖਾਂ ਚੁੱਕ ਗਈਆਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਮੋਹਰੇ ਮੱਥਾ ਟੇਕਣ ਲੱਗੇ, ਅੱਖਾਂ ਚੁੱਕ ਗਈਆਂ। ਰਾਜੇ ਨੇ ਮੱਥਾ ਟੇਕਿਆ, ਰਾਣੀ ਨੇ ਟੇਕਿਆ, ਬਾਬਾ ਸਾਵਣ ਮਲ ਸਭ ਤੋਂ ਪਿੱਛੇ ਬਹਿ ਗਿਆ। ਕਿਉਂਕਿ ਜਦੋਂ ਬੰਦੇ ਦੇ ਮਨ 'ਚ ਚੋਰ ਹੋਵੇ ਉਹ ਪਿੱਛੇ ਨੂੰ ਪੈਰ ਜਾਂਦਾ। ਪਰ ਇੱਕ ਗੱਲ ਯਾਦ ਰੱਖਿਓ, ਸਿੱਖ ਬੇਮੁੱਖ ਹੋ ਸਕਦਾ, ਗੁਰੂ ਕਦੇ ਬੇਮੁੱਖ ਨਹੀਂ ਹੁੰਦਾ। ਸਿੱਖ ਵਿਦਾਵਾ ਦੇ ਸਕਦਾ, ਗੁਰੂ ਕਦੇ ਵਿਦਾਵਾ ਨਹੀਂ ਦਿੰਦਾ, ਮੈਂ ਤੇਰਾ ਗੁਰੂ ਨਹੀਂ। ਜਦੋਂ ਬਾਬਾ ਸਾਵਣ ਮਲ ਪਿੱਛੇ ਬਹਿ ਕੇ ਰੋਣ ਲੱਗ ਪਿਆ, ਧੰਨ ਗੁਰੂ ਅਮਰਦਾਸ ਮਹਾਰਾਜ ਦਇਆ ਚਾਹੇ ਆਵਾਜ਼ ਦੇ ਕੇ ਕਿਹਾ, ਸਾਵਣ ਮਲ ਰੋਂਦਾ ਕਿਉਂ ਹੈ, ਤੂੰ ਉੱਠ ਕੇ ਆ। ਗਲਤੀਆਂ ਸਿੱਖਾਂ ਕੋਲੋਂ ਹੁੰਦੀਆਂ ਨੇ ਤੇ ਗੁਰੂ ਬਖਸ਼ਿੰਦ ਹੁੰਦਾ। ਗਲਤੀ ਚੇਲੇ ਕੋਲੋਂ ਹੁੰਦੀ ਹੈ, ਗੁਰੂ ਬਖਸ਼ਿੰਦ ਹੁੰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਪਿਆਰ ਨਾਲ ਬੁਲਾਇਆ। ਰੋਂਦਿਆਂ ਰੋਂਦਿਆਂ ਸਾਵਣ ਮਲ ਚਰਨਾਂ 'ਚ ਜਾ ਕੇ ਡਿੱਗ ਪਿਆ, ਲੰਮੇ ਪੈ ਕੇ ਡੰਡੌਤ ਕਰਕੇ ਕਿਹਾ, ਪਾਤਸ਼ਾਹ ਮੈਂ ਗੁਰੂ ਬਣ ਕੇ ਬਹਿ ਗਿਆ ਸੀ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ, ਤੁਹਾਡੀਆਂ ਬਖਸ਼ਿਸ਼ਾਂ ਕਰਕੇ ਮੇਰੇ ਮਨ 'ਚ ਮਾਣ ਆ ਗਿਆ, ਪਾਤਸ਼ਾਹ ਮੈਨੂੰ ਬਖਸ਼ ਦਿਓ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਵੇਖੋ ਕਿੰਨੇ ਬਖਸ਼ਿੰਦ ਨੇ। ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਗੱਤਿਆਂ ਦੀ ਗੱਤ ਨੇ, ਥਾਮਿਆਂ ਦੀ ਥਾਂ ਗੁਰੂ ਅਮਰਦਾਸ ਮਹਾਰਾਜ ਨੇ। ਚਰਨਾਂ 'ਚ ਲੰਮੇ ਪਏ ਬਾਬੇ ਸਾਵਣ ਮਲ ਨੂੰ ਬਾਹੋਂ ਫੜ ਕੇ ਉਠਾਇਆ ਤੇ ਪਿਆਰ ਦੇ ਕੇ ਗਲ ਨਾਲ ਲਾ ਕੇ ਕਿਹਾ, ਪਿਓ ਉਹੀਓ ਹੁੰਦਾ ਜਿਹੜਾ ਬੱਚਿਆਂ ਦੀ ਭੁੱਲ ਬਖਸ਼ ਦਿੰਦਾ। ਜਾ ਸਾਵਣ ਮਲ ਤੇਰੀ ਭੁੱਲ ਬਖਸ਼ੀ, ਜਾ ਸਾਵਣ ਮਲ ਤੋਂ ਬਖਸ਼ਿਆ ਗਿਆ, ਜਾ ਸਾਵਣ ਮਲ ਜਿਹੜੀ ਸੰਗਤ ਤੂੰ ਨਾਲ ਲੈ ਕੇ ਆਇਆ ਸੰਗਤ ਬਖਸ਼ੀ ਗਈ, ਜਾ ਸਾਵਣ ਮਲ ਤੂੰ ਵੀ ਬਖਸ਼ਿਆ ਗਿਆ, ਤੇਰੀ ਸੰਗਤ ਕਰਨ ਵਾਲੇ ਵੀ ਬਖਸ਼ੇ ਗਏ। ਰਹੀ ਗੱਲ ਦੁਨੀਆਂ ਦੀ ਵਡਿਆਈ ਦੀ, ਕਦੇ ਗੁਰੂ ਨਾਲ ਧੋਖਾ ਨਹੀਂ ਕਰੀਦਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜਿੰਨਾ ਮਾਣ ਵਡਿਆਈ ਸਾਨੂੰ ਮਿਲਦੀ ਹੈ, ਸਾਵਣ ਮਲ ਤੈਨੂੰ ਵੀ ਵਡਿਆਈ ਮਿਲੇਗੀ। ਪਰ ਕਦੇ ਮਾਣ ਨਾ ਕਰੀ, ਜਾਂ ਤੇਰੇ ਲੋਕ ਦੀ ਜ਼ਿੰਮੇਵਾਰੀ ਵੀ ਸਾਡੀ, ਪਰਲੋਕ ਦੀ ਜ਼ਿੰਮੇਵਾਰੀ ਵੀ ਸਾਡੀ। ਪਾਤਸ਼ਾਹ ਨੇ ਬਖਸ਼ਿਆ, ਦੁਆਰਾ ਹਰੀਪੁਰ ਰਿਆਸਤ 'ਚ ਘੱਲਿਆ, ਕਿਹਾ ਸਿੱਖੀ ਦਾ ਪ੍ਰਚਾਰ ਕਰੀ, ਸਾਡੇ ਵਾਂਗ ਤੇਰਾ ਮਾਣ ਸਤਿਕਾਰ ਵਡਿਆਈ ਹੋਏਗੀ। ਸਾਵਣ ਮਲ ਤੇਰਾ ਦੁਨੀਆਂ ਤੇ ਨਾਮ ਰਹੇਗਾ, ਲੋਕ ਪਰਲੋਕ ਸਫਲ ਹੋਏਗਾ, ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਭਾਰ ਉਤਾਰਾ ਹੋਏਗਾ। ਪਰ ਸ਼ਰਤ ਇੱਕ ਹੈ, ਗੁਰੂ ਨਾਨਕ ਦੇ ਚਰਨਾਂ ਤੋਂ ਦੂਰ ਨਾ ਜਾਈ। ਅੱਜ ਬਾਬੇ ਸਾਵਣ ਮਲ ਦੀ ਗੱਦੀ ਵੀ ਪੂਜੀ ਜਾਂਦੀ ਹੈ, ਬਾਬੇ ਗੰਗ ਦਾਸ ਦੀ ਗੱਦੀ ਵੀ ਲੋਕ ਪੂਜਦੇ ਨੇ। ਸਾਧ ਸੰਗਤ, ਜੇ ਆਪਾਂ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਤਾਂ ਆਪਣਾ ਲੋਕ ਤੇ ਪਰਲੋਕ ਸੁਹੇਲਾ ਤੇ ਸਫਲ ਹੋ ਜਾਏਗਾ। ਸਾਡਾ ਲਾਈਫ ਸਟਾਈਲ ਚੇਂਜ ਹੋ ਜਾਏ, ਅਸੀਂ ਗੁਰੂ ਦੇ ਮੁਤਾਬਕ ਚੱਲਣ ਲੱਗ ਪਈਏ। ਜੇ ਸਿੱਖਿਆ ਕੁਝ ਨਹੀਂ ਫਿਰ ਵਿਅਰਥ ਹੈ ਆਉਣਾ। ਸਰੀਰ ਕਰਕੇ ਆਏ ਹਾਂ, ਮਕਸਦ ਪਤਾ ਹੋਣਾ ਚਾਹੀਦਾ। ਇਸ ਲਈ ਸਮਾਗਮ ਦਾ ਨਾਮ ਗੁਰਮਤ ਸਮਾਗਮ ਹੁੰਦਾ ਹੈ। ਇੱਥੇ ਆਪਾਂ ਗੁਰੂ ਦੀ ਮੱਤ ਸਿੱਖਣ ਆਏ ਹਾਂ। ਹੁਣ ਥੋੜ੍ਹਾ ਜਿਹਾ ਧਿਆਨ ਦਿਓ, ਸਿੱਖਣਾ ਕੀ ਹੈ? ਦੋ ਚੀਜ਼ਾਂ ਗੁਰਮਤ ਵਿੱਚ ਬਹੁਤ ਇੰਪੋਰਟੈਂਸ ਰੱਖਦੀਆਂ ਨੇ, ਮਹਾਨਤਾ ਰੱਖਦੀਆਂ ਨੇ, ਮਹੱਤਵ ਰੱਖਦੀਆਂ ਨੇ। ਇੱਕ ਸੇਵਾ, ਦੂਜਾ ਸਿਮਰਨ। ਜਾਂ ਤਾਂ ਇੱਥੇ ਸੇਵਾ ਹੋ ਰਹੀ ਹੈ, ਕੋਈ ਲੰਗਰ ਬਣਾ ਰਿਹਾ, ਕੋਈ ਛਕਾ ਰਿਹਾ, ਕੋਈ ਪਾਰਕਿੰਗ ਲਵਾ ਰਿਹਾ, ਸੇਵਾ ਹੈ। ਜਾਂ ਫਿਰ ਪੰਡਾਲ ਵਿੱਚ, ਦੀਵਾਨ ਵਿੱਚ ਬਹਿ ਕੇ ਆਪਾਂ ਸਿਮਰਨ ਕਰਨਾ। ਤੀਜਾ ਹੋਰ ਕੋਈ ਕੰਮ ਨਹੀਂ ਹੈ। ਇੱਥੇ ਗੁਰੂ ਕੋਲ ਬਹਿਣਾ, ਇੱਥੇ ਜਾਚ ਸਿੱਖਣੀ ਹੈ, ਸੇਵਾ ਕਿਵੇਂ ਕਰਨੀ ਹੈ, ਜਾਚ ਸਿੱਖਣੀ ਹੈ, ਸਿਮਰਨ ਕਿਵੇਂ ਕਰਨਾ। ਕਿਉਂ? ਆਪਣੀ ਮੱਤ ਨਾਲ ਕੀਤੀ ਹੋਈ ਸੇਵਾ ਵਿਅਰਥ ਹੁੰਦੀ ਹੈ। ਆਪਣੀ ਅਕਲ ਨਾਲ ਮੈਂ ਕਹਾਂ ਮੈਂ ਸੇਵਾ ਬਹੁਤ ਕਰਦਾ, ਦਾਨ ਬਹੁਤ ਕੀਤਾ, ਮੈਂ ਸਿਮਰਨ ਕਰਦਾ, ਉਹ ਵਿਅਰਥ ਹੋ ਜਾਏਗਾ। ਕਿਉਂ? ਆਪਣੀ ਮੱਤ ਨਾਲ ਦਿੱਤਾ ਹੋਇਆ ਦਾਨ
ਬੰਦਾ ਹੰਕਾਰੀ ਹੋ ਜਾਂਦਾ, ਮੈਂ ਦਾਨ ਦਿੱਤਾ। ਆ ਜਦੋਂ ਲਿਸਟ ਪੜ੍ਹੀ ਜਾਂਦੀ ਨਾ ਨਾਵਾਂ ਦੀ, ਸਤਸੰਗ ਕਥਾ ਕੀਰਤਨ ਵੱਲ ਧਿਆਨ ਹੋਵੇ ਨਾ ਹੋਵੇ, ਸਾਡੇ ਪਿੰਡਾਂ ਦਾ ਮਾਹੌਲ ਹੈ, ਜਦੋਂ ਸੈਕਟਰੀ ਸਾਹਿਬ ਉੱਠ ਕੇ ਮਾਇਆ ਬੋਲਦੇ ਨਾ, ਫਲਾਨੇ ਬੰਦੇ ਵੱਲੋਂ ਇੰਨੇ, ਫਲਾਨੇ ਵੱਲੋਂ ਇੰਨੇ, ਉਦੋਂ ਸਾਰੇ ਬੰਦੇ ਧਿਆਨ ਨਾਲ ਸੁਣਦੇ। ਮੇਰਾ 500 ਬੋਲਿਆ, ਸਾਡੀ ਖੰਡ ਦੀ ਬੋਰੀ ਬੋਲੀ ਹੈ, ਮੈਂ ਦੇਸੀ ਘਿਓ ਦਾ ਟੀਮ ਦਿੱਤਾ, ਉਹ ਬੋਲਿਆ। ਜੇ ਉਹ ਨਾਮ ਨਾ ਬੋਲਿਆ ਜਾਵੇ ਤਾਂ ਲੋਕ ਇੱਥੋਂ ਤੱਕ ਵੀ ਕਹਿੰਦੇ ਨੇ ਖਾ ਗਏ ਹੋਏ, ਚੋਰ ਹੈ, ਸਾਡਾ ਨਾਂ ਨਹੀਂ ਬੋਲਿਆ। ਇੱਥੇ ਆਪਾਂ ਨਾਮ ਸੁਣਨ ਨਹੀਂ ਆਏ, ਕਿਉਂਕਿ ਜੇ ਦਾਨ ਕਰਕੇ ਹੰਕਾਰ ਪੈਦਾ ਹੋ ਗਿਆ, ਦਾਨ ਵਿਅਰਥ ਹੋ ਜਾਏਗਾ। 500 ਬੰਦੇ ਵਿੱਚ ਨਾਮ ਤਾਂ ਬੋਲ ਦਿੱਤਾ ਜਾਏਗਾ, ਪਰ ਸਾਧ ਸੰਗਤ ਉਹ ਦਾਨ ਦਿੱਤਾ ਵਿਅਰਥ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਤੁਸੀਂ ਹੁਣੇ ਭੋਗ ਵਿੱਚ ਸਲੋਕਾਂ ਸੁਣਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਜਿਵੇਂ ਹਾਥੀ ਨਦੀ ਵਿੱਚ ਨਹਾ ਕੇ ਚਿੱਕੜ ਉੱਪਰ ਪਾ ਲਏ, ਉਹਦਾ ਇਸ਼ਨਾਨ ਕੀਤਾ ਵਿਅਰਥ ਹੈ, ਇੱਦਾਂ ਦਾਨ ਕਰਕੇ ਕੋਈ ਮਾਣ ਕਰ ਲਏ ਉਹਦਾ ਦਾਨ ਦਿੱਤਾ ਵਿਅਰਥ ਹੈ। ਦਾਨ ਕਰਕੇ ਕੋਈ ਹੰਕਾਰ ਕਰੇ ਉਹਦਾ ਦਾਨ ਦਿੱਤਾ ਵਿਅਰਥ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਚਨ ਕਹੇ, ਪਾਤਸ਼ਾਹ ਕਹਿੰਦੇ ਤੀਰਥ ਵਰਤੇ ਅਰ ਦਾਨ ਕਰ। ਤਿੰਨ ਚੀਜ਼ਾਂ ਕਰਕੇ ਤੀਰਥਾਂ 'ਤੇ ਆਏ, ਦਾਨ ਦਿੱਤਾ, ਕੋਈ ਚੰਗਾ ਵਰਤ ਰੱਖਿਆ। ਉਹ ਵਰਤ ਦਾ ਅਰਥ ਹੈ, ਅੱਜ ਬਹੁਤ ਬੰਦੇ ਤੁਹਾਡੇ 'ਚ ਐਸੇ ਹੋਣਗੇ ਜਿਹੜੇ ਸ਼ਰਾਬ ਪੀਣ ਵਾਲੇ ਨੇ, ਪਰ ਤੁਸੀਂ ਗੁਰਦੁਆਰੇ ਆਏ ਹੋ, ਅੱਜ ਵਰਤ ਰੱਖ ਕੇ ਆਏ, ਅੱਜ ਖਾਣਾ ਪੀਣਾ ਨਹੀਂ, ਵੀ ਕੁਝ ਅੱਜ ਨਹਾ ਕੇ ਜਾਣਾ, ਅੱਜ ਗੁਰੂ ਦੇ ਘਰ 'ਚ ਇੰਨਾ ਕੁ ਵਰਤ ਰੱਖਿਆ, ਪਰ ਵਿਅਰਥ। ਜੇ ਮਨ 'ਚ ਮਾਣ ਆ ਜਾਏ, ਪੜ੍ਹੋ ਸਾਹਿਬ ਕਹਿੰਦੇ ਤੀਰਥ ਵਰਤੇ ਅਰਦਾਨ ਕਰੇ

ਦਾਨ ਜਿਵੇਂ ਹਾਥੀ ਦਾ ਇਸ਼ਨਾਨ ਬਿਰਥ, ਏਦਾਂ ਤੇਰਾ ਦਾਨ ਦਿੱਤਾ ਬਿਰਥ। ਮਾਣ ਨਾ ਕਰ, ਸੇਵਾ ਕਰਨੀ ਸਿੱਖ ਕਿਵੇਂ ਕਰੀਦੀ ਹੈ? ਮਹਾਰਾਜ ਸੇਵਾ ਕਿਵੇਂ ਕਰਨੀ? ਕਹਿੰਦੇ ਗੁਰੂ ਕੋਲੋਂ ਸਿੱਖ ਸੇਵਾ ਕਿਵੇਂ ਕਰੀਦੀ ਹੈ? ਸੇਵਾ ਕਰਨ ਵਾਲੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਸੇਵਾਦਾਰ ਕਿੰਨਾ ਵੀ ਅਮੀਰ ਹੋਵੇ, ਕਿੰਨਾ ਵੀ ਵੱਡਾ ਹੋਵੇ, ਉਹ ਸੇਵਾ ਕਰਨ ਵਾਲੇ ਦੇ ਅੰਦਰ ਨਿਮਰਤਾ ਹੋਵੇ। ਭਾਈ ਇੱਕ ਹਾਥੀ ਜਿਹੜਾ, ਇਹਦਾ ਹੁਣ ਪੋਜ਼ਿਟਿਵ ਪੱਖ ਲਿਓ। ਪੋਜ਼ਿਟਿਵ ਪੱਖ ਵਿੱਚ ਪਾਤਸ਼ਾਹ ਨੇ ਬਚਨ ਕਿਹਾ, ਕਹਿੰਦੇ ਮੁਹੱਬਤ ਦਾ ਲੋਹੇ ਦਾ ਕੁੰਡਾ, ਉਹ ਲੋਹੇ ਦੇ ਡੰਡੇ ਦੇ ਨਾਲ ਹਾਥੀ ਵਸ ਵਿੱਚ ਆ ਜਾਂਦਾ, ਉੱਦਾਂ ਹਾਥੀ ਵਿੱਚ 50 ਬੰਦਿਆਂ ਨਾਲੋਂ ਵੀ ਵੱਧ ਤਾਕਤ ਹੈ। 50 ਬੰਦੇ ਵੀ ਇਕੱਠੇ ਹੋ ਕੇ ਹਾਥੀ ਨੂੰ ਕਾਬੂ ਨਹੀਂ ਕਰ ਸਕਦੇ, ਪਰ ਹਾਥੀ ਦੇ ਵਿੱਚ ਇੰਨੀ ਤਾਕਤ ਹੁੰਦੇ ਆ, ਉਹ ਮੁਹੱਬਤ ਦੇ ਕੁੰਡੇ ਦੇ ਅਨੁਸਾਰ ਚੱਲਦਾ। ਏਦਾਂ ਭਾਈ ਤੂੰ ਕਿੰਨਾ ਅਮੀਰ ਹੋਵੇਂ, ਧਨਵਾਨ ਹੋਵੇਂ, ਵਿਦਵਾਨ ਹੋਵੇਂ, ਜੋ ਮਰਜ਼ੀ ਹੋਵੇਂ, ਜਿੱਦਣ ਤੂੰ ਆਗਿਆ ਵਿੱਚ ਚੱਲਣ ਲੱਗ ਪਿਆ, ਉੱਦਣ ਸੇਵਾ ਪ੍ਰਵਾਨ ਹੈ। ਜੇ ਤੂੰ ਸੇਵਾ ਕਰਕੇ ਮਾਣ ਕੀਤਾ, ਸੇਵਾ ਵਿਅਰਥ। ਇਹਨੂੰ ਪਾਤਸ਼ਾਹ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ, ਅਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਗੈ, ਉਪੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾ ਲੇ। ਭਾਈ ਆਪਾਂ ਛੱਡ ਕੇ ਸੇਵਾ ਕਰਕੇ ਵੇਖ, ਤੈਨੂੰ ਸ੍ਰਿਸ਼ਟੀ ਦਾ ਰਾਜ ਮਿਲ ਜਾਏ। ਸੇਵਾ ਕਰਨੀ ਸਿੱਖ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਚੋਂ। ਸਾਧ ਸੰਗਤ, 12 ਸਾਲ ਗਾਗਰ ਢੋਈ ਗੁਰੂ ਅਮਰਦਾਸ ਮਹਾਰਾਜ, 12 ਸਾਲ ਝਾੜੂ ਫੇਰਿਆ ਗੁਰੂ ਅਮਰਦਾਸ ਮਹਾਰਾਜ ਨੇ। ਔਰ ਚੇਤੇ ਰੱਖਿਓ, ਗਾਗਰ ਢੋਣੀ ਝਾੜੂ ਫੇਰਨਾ 12 ਸਾਲਾਂ ਵਿੱਚ 12 ਵਾਰ, ਗਰਮੀਆਂ ਦੀ ਰੁੱਤ ਆਈ, ਸਰਦੀਆਂ ਦੀ ਰੁੱਤ ਆਈ, ਮੀਂਹ ਬਰਸਾਤ ਦੀਆਂ ਰੁੱਤਾਂ ਆਈਆਂ, ਸੇਵਾ ਨਹੀਂ ਛੱਡੀ। 60 ਸਾਲ ਦੀ ਉਮਰ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ, 72 ਸਾਲ ਦੀ ਉਮਰ ਤੱਕ ਸੇਵਾ ਕੀਤੀ। 12 ਸਾਲ ਗਾਗਰ ਢੋਂਦੇ ਰਹੇ, ਝਾੜੂ ਫੇਰਦੇ ਰਹੇ, ਔਰ 12 ਸਾਲ ਸਭ ਤੋਂ ਔਖੀ ਸੇਵਾ ਪਤਾ ਕਿਉਂ ਸੀ? ਜਿੱਥੇ ਖਡੂਰ ਵਿੱਚ ਰਹਿ ਕੇ ਖਡੂਰ ਸਾਹਿਬ ਸੇਵਾ ਕਰਦੇ ਨੇ, ਖਡੂਰ ਸਾਹਿਬ ਦੇ ਲੋਕ ਗੱਲਾਂ ਕਰਦੇ ਨੇ ਕਿ ਵੇਖੋ ਇਹ ਬੁੱਢੇ ਵੇਰੇ ਕੁੜਮਾਂ ਦੇ ਘਰ ਬੈਠੇ, ਬਾਬੇ ਅਮਰਦਾਸ ਨੂੰ ਰੋਟੀ ਨਹੀਂ ਦਿੰਦਾ ਹੋਣਾ ਕੋਈ, ਤਾਂ ਹੀ ਤਾਂ ਕੁੜਮਾਂ ਦੇ ਘਰ ਗਾਗਰ ਢੋਂਦੇ। ਬਾਬੇ ਅਮਰਦਾਸ ਦੇ ਪੁੱਤ ਨੌਹਾਂ ਰੋਟੀ ਨਹੀਂ ਦਿੰਦੇ ਹੋਣੇ, ਤਾਈਓਂ ਤੇ ਬੁੱਢੇ ਵੇਰੀ ਗਾਗਰ ਢੋਂਦਾ, ਝਾੜੂ ਫੇਰਦਾ, ਕੁੜਮਾਂ ਦੇ ਘਰ ਨੌਕਰ ਬਣੇ। ਲੋਕੀ ਬਹੁਤ ਗੱਲਾਂ ਕਰਦੇ ਨੇ, ਪਰ ਧੰਨ ਬਾਬਾ ਅਮਰਦਾਸ, ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਸੇਵਾ ਕਰਨੀ ਨਹੀਂ ਛੱਡੀ। ਸਾਧ ਸੰਗਤ, ਇੱਥੇ ਆਪਣੇ ਬਜ਼ੁਰਗ ਨੂੰ ਲਾਓ ਖਾਂ ਗੁਰਦੁਆਰੇ ਸੇਵਾ 'ਚ। ਕੋਈ ਆਪਣੇ ਬਜ਼ੁਰਗ ਨੂੰ ਗੁਰਦੁਆਰੇ ਸੇਵਾ ਛੱਡ ਕੇ ਜਾਓ, ਜੇ ਚੌਥੇ ਦਿਨ ਤੁਸੀਂ ਲੈਣ ਨਾ ਆ ਜਾਓ, ਪਤਾ ਕਿਉਂ? ਲੋਕਾਂ ਨੇ ਮਿਹਣੇ ਮਾਰਨੇ, ਉਹ ਦੇਖੋ ਬੁੜੇ ਨੂੰ ਗੁਰਦੁਆਰੇ ਚੜ੍ਹਾ ਦਿੱਤਾ, ਵੇਖੋ ਗੁੜੇ ਨੂੰ ਗੁਰਦੁਆਰੇ ਛੱਡ ਦਿੱਤਾ, ਇਹਨਾਂ ਤੋਂ ਰੋਟੀ ਨਹੀਂ ਦੇ ਹੁੰਦੀ, ਇਹਨਾਂ ਦਾ ਬੁੜਾ ਗੁਰਦੁਆਰੇ ਰਹਿੰਦਾ। ਦੁਨੀਆਂ ਦੇ ਤਾਨੇ ਮਿਹਣੇ ਸੁਣਨੇ ਬਹੁਤ ਔਖੇ ਨੇ। ਸਾਧ ਸੰਗਤ, ਜਿੱਦਣ ਕੋਈ ਤਾਨੇ ਮਿਹਣੇ ਝੱਲ ਲੈਂਦਾ, ਉੱਦਣ ਸੇਵਾ ਪ੍ਰਵਾਨ ਹੈ। ਬਾਬੇ ਅਮਰਦਾਸ ਨੂੰ ਮਿਹਣੇ ਵੱਜਦੇ ਰਹੇ, ਇਹਦੇ ਪੁੱਤ ਨੌਹਾਂ ਰੋਟੀ ਨਹੀਂ ਦਿੰਦੇ, ਇਹਦੇ ਪੁੱਤ ਨੌਹਾਂ ਪੁੱਛਦੇ ਨਹੀਂ ਹੋਣੇ, ਤਾਈਓਂ ਤਾਂ ਬੁੱਢੇ ਵੇਰੀ ਆ ਕੇ ਕੁੜਮਾਂ ਦੇ ਘਰ ਗਾਗਰ ਢੋਂਦੇ। 12 ਸਾਲ ਤੰਨੇ ਮਿਹਣੇ ਸੁਣਨ ਤੋਂ ਬਾਅਦ ਬਾਬਾ ਅਮਰਦਾਸ ਸੇਵਾ ਕਰਦੇ ਰਹੇ, ਤੰਨੇ ਮਿਹਣੇ ਸੁਣ ਕੇ ਸੇਵਾ ਕਰਨੀ ਨਹੀਂ ਛੱਡੀ। ਆਪਣੇ ਮਨਾਂ 'ਚ ਝਾਤ ਮਾਰਿਓ, ਆਪਾਂ ਸੇਵਾ ਕਰਨ ਵਾਲੇ ਬੈਠੇ ਹਾਂ। ਤੁਸੀਂ ਪਿੰਡਾਂ 'ਚ ਲੰਗਰ ਲਾਉਂਦੇ ਹੋ, ਸਮਾਗਮ ਕਰਾਉਂਦੇ ਹੋ, ਹਰ ਬੰਦਾ ਕਹਿੰਦਾ ਕਮੇਟੀ ਵਿੱਚ ਮੈਨੂੰ ਪਾ ਦਿਓ, ਹਰ ਬੰਦਾ ਕਹਿੰਦਾ ਮੈਂ ਵੀ ਮੋਹਰੇ ਹੋਣਾ। ਸਾਧ ਸੰਗਤ, ਇਹ ਕਹਿਣਾ ਸੌਖਾ, ਸੇਵਾ ਕਰਨੀ ਬਹੁਤ ਔਖੀ ਹੈ। ਪਤਾ ਕਿਉਂ? ਲੋਕਾਂ ਦੇ ਤੰਨੇ ਮਿਹਣੇ ਸੁਣਨੇ ਸਭ ਤੋਂ ਔਖੇ ਨੇ। ਬਹੁਤ ਬੰਦੇ ਜਿਹੜੇ ਸੇਵਾ ਕਰਨੀ ਛੱਡ ਗਏ, ਬਹੁਤ ਬੰਦੇ ਜਿਨ੍ਹਾਂ ਲੰਗਰ ਲਾਉਣੇ ਛੱਡ ਦਿੱਤੇ, ਬੜੇ ਬੰਦੇ ਜਿਨ੍ਹਾਂ ਨੇ ਸਮਾਗਮ ਕਰਾਉਣੇ ਛੱਡ ਦਿੱਤੇ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਭਾਈ ਹੁਣ ਸਮਾਗਮ ਨਹੀਂ ਕਰਾਉਂਦੇ, ਭਾਈ ਹੁਣ ਤੁਸੀਂ ਲੰਗਰ ਨਹੀਂ ਲਾਉਂਦੇ ਹੋਲੇ ਮਹੱਲੇ 'ਤੇ, ਕੀ ਗੱਲ ਹੋਈ? ਉਹਨਾਂ ਦਾ ਜਵਾਬ ਪਤਾ ਕੀ ਹੁੰਦਾ? ਉਹ ਕਹਿੰਦੇ ਛੱਡੋ ਭਾਈ ਸਾਹਿਬ, ਲੋਕ ਕਦਰੇ ਨਹੀਂ ਕਰਦੇ, ਛੱਡੋ ਭਾਈ ਸਾਹਿਬ, ਸਮਾਗਮ ਕੀ ਕਰਾਉਣਾ,
ਪਿੰਡ ਵਾਲੇ ਕਦਰ ਨਹੀਂ ਕਰਦੇ, ਛੱਡੋ ਭਾਈ ਸਾਹਿਬ ਸਮਾਗਮ ਕੀ ਕਰਾਉਣੇ, ਲੋਕੀ ਕਦਰ ਹੀ ਨਹੀਂ ਕਰਦੇ। ਇਹਦਾ ਮਤਲਬ ਲੋਕੀ ਕਦਰ ਕਰਨ ਤਾਂ ਲੰਗਰ ਲਾਉਣੇ, ਜੇ ਲੋਕੀ ਕਦਰ ਨਾ ਕਰਨ ਤਾਂ ਲੰਗਰ ਨਹੀਂ ਲਾਉਣਾ। ਪਰ ਸਾਧ ਸੰਗਤ ਇਹ ਗੁਰਮਤ ਨਹੀਂ ਹੈ, ਇਹ ਸਾਡੀ ਹੰਕਾਰੀ ਮਤ ਹੈ ਕਿ ਮੈਨੂੰ ਕੋਈ ਵਡਿਆਈ ਨਾ ਦੇਵੇ ਮੈਂ ਸੇਵਾ ਕਰਨੀ ਹਟ ਜਾਣੀ, ਮੈਨੂੰ ਕੋਈ ਮਹਾਨ ਸਨਮਾਨ ਨਾ ਦੇਵੇ ਮੈਂ ਸੇਵਾ ਛੱਡ ਜਾਣੀ। ਲੋਕੀ ਤਾਂ ਗੁਰਦੁਆਰੇ ਬਦਲ ਲੈਂਦੇ ਨੇ, ਪਰ ਪਾਤਸ਼ਾਹ ਤੋਂ ਪੁੱਛੋ ਅੱਜ ਆਪਾਂ ਸਿੱਖਣ ਆਏ ਹਾਂ, ਮਹਾਰਾਜ ਸੇਵਾ ਕਿਵੇਂ ਕਰਨੀ, ਨਾਮ ਕਿਵੇਂ ਜਪਣੇ। ਕਹਿੰਦੇ ਗੁਰੂ ਕੋਲੋਂ ਸਿੱਖ ਰੱਬ ਦਾ ਜਨ ਕਦੇ ਆਪਣਾ ਰਾਹ ਨਹੀਂ ਬਦਲਦਾ। ਉਹ ਲੋਕੀ ਨਿੰਦਿਆ ਵੀ ਕਰਨ ਤਾਂ ਵੀ ਸੇਵਾ ਕਰਨੀ ਛੱਡੀ ਦੀ ਨਹੀਂ, ਲੋਕੀ ਨਿੰਦਿਆ ਕਰਨ ਤਾਂ ਵੀ ਰੱਬ ਦੇ ਜਨ ਆਪਣਾ ਰਾਹ ਨਹੀਂ ਛੱਡਦੇ। ਪਾਤਸ਼ਾਹ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਭਾਈ ਜੇ ਕੋਈ ਨਿੰਦਿਆ ਵੀ ਕਰੇ ਰੱਬ ਦੇ ਜਨ ਆਪਣਾ ਰਸਤਾ ਨਹੀਂ ਛੱਡਦੇ। ਸੇਵਾ ਕਰਨੀ ਔਖੀ ਕਿਉਂ ਹੈ? ਤੁਸੀਂ ਕੋਈ ਵਧੀਆ ਕੰਮ ਕਰੋ, ਲੰਗਰ ਲਾਓ, ਸਮਾਗਮ ਕਰਾਓ, ਕੋਈ ਸਮਾਜ ਸੇਵਾ ਕਰੋ, 100 ਵਿੱਚੋਂ 90 ਬੰਦੇ ਕਹਿਣਗੇ ਬਹੁਤ ਵਧੀਆ ਕੀਤਾ, 100 ਵਿੱਚੋਂ 90 ਬੰਦੇ ਪਿੰਡ ਵਿੱਚ ਕਹਿਣਗੇ ਬਹੁਤ ਵਧੀਆ ਕੀਤਾ, ਬੜਾ ਵਧੀਆ ਕੰਮ ਕਰਦੇ ਨੇ, ਬੜਾ ਵਧੀਆ ਸਮਾਗਮ ਕਰਾਇਆ। 90 ਬੰਦੇ ਕਹਿਣਗੇ ਚੰਗਾ ਕੰਮ ਕੀਤਾ, ਪਰ 10 ਬੰਦੇ ਇੱਦਾਂ ਦੇ ਜ਼ਰੂਰ ਹੋਣਗੇ ਜਿਹੜੇ ਆਪਣਾ ਦੇ ਚੁਰੂ ਭਰ ਪਾਣੀ ਤੈ ਨਿੰਦੇ ਜੈ ਗੰਗਾ ਅੰਨੀ। ਉਹ 100 ਵਿੱਚੋਂ 10 ਬੰਦੇ ਇੱਦਾਂ ਦੇ ਹੋਣਗੇ ਜਿਹੜੇ ਤੁਹਾਨੂੰ ਬਾਅਦ 'ਚ ਕਹਿਣਗੇ ਖਾ ਗਏ ਹੋਏ, ਖਾ ਗਏ ਹੋਏ, ਚੋਰ ਇਕੱਠੇ ਹੋਏ ਆ, ਉਹ ਤੁਹਾਨੂੰ ਸੁਣਨਾ ਪੈਣਾ। ਜੇ ਸੇਵਾਧਾਰ ਸੁਣ ਕੇ ਬਰਦਾਸ਼ਤ ਕਰ ਜਾਏ ਫਿਰ ਸੇਵਾ ਪ੍ਰਵਾਨ ਹੈ, ਜੇ ਸੁਣ ਕੇ ਲੜਨ ਤੁਰ ਪਵੇ ਉਹਦੀ ਸੇਵਾ ਵਿਅਰਥ ਹੈ। ਨਿੰਦਿਆ ਸੁਣ ਕੇ ਵੀ ਉਹਨਾਂ ਦੀ ਨਿੰਦਿਆ ਸੁਣ ਕੇ ਤਾਂ ਵੀ ਨਿਮਰਤਾ ਰੱਖਣੀ। 12 ਸਾਲ ਲੋਕੀ ਬਾਬੇ ਅਮਰਦਾਸ ਨੂੰ ਮਾੜਾ ਕਹਿੰਦੇ ਰਹੇ, ਔਰ ਸਾਧ ਸੰਗਤ ਇਹਦੀ ਤਵਾਰੀਖ ਨੇ ਗੁਆਹੀ ਭਰੀ ਹੈ। ਲੋਕਾਂ ਵਿੱਚ ਕਿੰਨੀ ਕੁ ਗੱਲ ਚੱਲਦੀ ਹੋਏਗੀ, ਖਡੂਰ ਸਾਹਿਬ ਦੀ ਧਰਤੀ 'ਤੇ ਇੱਕ ਕੱਪੜਾ ਬੁਣਨ ਵਾਲੇ ਦੇ ਘਰ ਵਾਲੀ, ਜੁਲਾਏ ਦੇ ਘਰੋਂ ਇੱਕ ਕੱਪੜਾ ਬੁਣਨ ਵਾਲੇ ਦੇ ਘਰ ਵਾਲੀ ਇਹ ਗੱਲ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ, ਛੱਡੋ ਜੀ ਅਮਰੂ ਨੇ ਥਾਵਾਂ ਹੋਗਾ, ਸਦਾ ਹੈ ਗੁੰਮਤਾ ਫਿਰਤਾ, ਨਾ ਕਬੂ ਚੈਨ ਧਰਤਾ ਹੈ, ਬੇਗਾਰਾ ਹੋ ਤੋ ਐਸਾ ਹੋ, ਕੁੜਮਾਂ ਦੇ ਘਰ ਗਾਗਰਾਂ ਢੋਂਦਾ ਅਮਰੂ ਹੋਣਾ। ਇਹਦਾ ਮਤਲਬ ਕਿੰਨੇ ਕੁ ਲੋਕਾਂ 'ਚ ਗੱਲ ਚੱਲਦੀ ਹੋਏਗੀ। ਜੁਲਾਏ ਦੇ ਘਰ ਵਾਲੀ ਖਡੂਰ ਸਾਹਿਬ 'ਚ ਕਹਿੰਦੀ ਹੈ, ਜੇ ਅਮਰੂ ਬੇਨਵਾ ਹੋਗਾ, ਇਹਦਾ ਮਤਲਬ ਪੂਰੇ ਪਿੰਡ ਵਿੱਚ ਲੋਕ ਨਿੰਦਿਆ ਕਰਦੇ ਨੇ, ਤਾਂ ਵੀ ਬਾਬੇ ਅਮਰਦਾਸ ਨੇ ਸੇਵਾ ਨਹੀਂ ਛੱਡੀ। ਔਰ ਜਦੋਂ ਕੰਨਾਂ 'ਚ ਆਵਾਜ਼ ਪਈ ਮੈਨੂੰ ਅਮਰੂ ਨੇ ਥਾਵਾਂ ਕਿਹਾ, ਉਦਣ ਮਨ ਭਰ ਕੇ ਕਿਹਾ, ਕਮਲੀਏ ਹੁਣ ਤਾਂ ਮੈਨੂੰ 12 ਸਾਲ ਹੋ ਗਏ, ਹੁਣ ਮੈਂ ਨਿਥਾਵਾਂ ਨਹੀਂ, ਹੁਣ ਮੈਂ ਗੁਰੂ ਨਾਨਕ ਦੇ ਘਰ ਵਿੱਚ ਥਾਂ ਲੈ ਲਈ ਹੈ, ਹੁਣ ਮੈਂ ਗੁਰੂ ਵਾਲਾ ਹੋ ਗਿਆ। ਉਸੇ ਵਕਤ ਜਦੋਂ ਜ਼ੁਬਾਨ ਤੋਂ ਬੋਲੇ ਨਾ ਬਾਬਾ ਅਮਰਦਾਸ, ਕਹਿੰਦੇ ਗੁਰੂ ਕੀ ਸ਼ਾਨ ਮੈਂ ਕਿਆ ਬਖਤੀ ਹੈ ਕਮਲੀ, ਉਸੀ ਵਕਤ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਦਿਨ ਚੜ੍ਹਦਿਆਂ ਰੌਲਾ ਪੈ ਗਿਆ, ਜੁਲਾਏ ਦੇ ਘਰ ਵਾਲੀ ਕਮਲੀ ਹੋ ਗਈ, ਪਾਗਲ ਹੋ ਗਈ, ਪਾਗਲ ਹੋ ਗਈ। ਉਹ ਪਰਿਵਾਰਾਂ ਵਾਲੇ ਉਹ ਬੀਬੀ ਨੂੰ ਫੜ ਕੇ ਲੈ ਕੇ ਆਏ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ, ਕਹਿੰਦੇ ਜੀ ਤੁਹਾਡੇ ਕੁੜਮ ਨੂੰ ਸਵੇਰੇ ਕੋਈ ਮਾੜੇ ਬਚਨ ਇਹਨੇ ਕਹੇ ਨੇ, ਉਹ ਤੋਂ ਬਾਅਦ ਇਹ ਪਾਗਲ ਹੋ ਗਈ। ਗੁਰੂ ਅੰਗਦ ਦੇ ਮਹਾਰਾਜ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬੁਲਾਇਆ, ਸੱਦ ਕੇ ਕਿਹਾ, ਕਹਿੰਦੇ ਬਾਬਾ ਅਮਰਦਾਸ ਆਹ ਵਿਚਾਰੀ ਨੂੰ ਕੀ ਕਰ ਦਿੱਤਾ ਤੁਸੀਂ, ਜੁਲਾਏ ਦੇ ਘਰ ਵਾਲੀ ਨੂੰ ਕੀ ਕਹਿ ਦਿੱਤਾ? ਉਹਨੇ ਕਿਹਾ, ਮਹਾਰਾਜ ਮੈਂ ਕੁਝ ਨਹੀਂ ਕਿਹਾ। ਬਾਬਾ ਅਮਰਦਾਸ ਬੋਲੇ, ਕਹਿੰਦੇ ਇਹਨੇ ਮੈਨੂੰ ਉਹਨੇ ਥਾਵਾਂ ਕਿਹਾ ਸੀ, ਮੈਂ ਤਾਂ ਇੰਨਾ ਹੀ ਕਿਹਾ, ਗੁਰੂ ਦੀ ਸ਼ਾਨ ਵਿੱਚ ਕਿਉਂ ਕਮਲ ਮਾਰਦੀ ਹੈ ਕਮਲੀਏ, ਮੈਂ ਤਾਂ ਹੁਣ ਗੁਰੂ ਵਾਲਾ, ਹੁਣ ਤੇ ਥਾਂ ਵਾਲਾ ਹੋ ਗਿਆ। ਪਾਤਸ਼ਾਹ ਨੇ ਪਿਆਰ ਵਿੱਚ ਬਚਨ ਕਹੇ, ਕਹਿੰਦੇ ਬਾਬਾ ਅਮਰਦਾਸ ਅੱਜ ਤੋਂ ਬਾਅਦ ਇੱਦਾਂ ਨਾ ਬੋਲਿਆ ਕਰੋ, ਤੁਹਾਡੀ ਰਸਨਾ ਉੱਤੇ ਗੁਰੂ ਨਾਨਕ ਆ ਕੇ ਬਹਿ ਗਏ ਨੇ, ਤੁਹਾਡੀ ਸੇਵਾ ਸਫਲ ਹੋ ਗਈ ਹੈ, ਅੱਜ ਤੋਂ ਬਾਅਦ ਸੰਜੀਦਗੀ ਨਾਲ ਬੋਲਿਆ ਕਰੋ, ਜੋ ਤੁਸੀਂ ਬੋਲਦੇ ਹੋ ਉਹ ਤੁਰ ਦਰਗਾਹ ਵਿੱਚ ਪ੍ਰਵਾਨ ਹੋ ਜਾਣ। ਉਸੇ ਦਿਨ
ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣਾ ਚੋਲਾ ਦਿੱਤਾ। ਉਸੇ ਦਿਨ ਇਸ਼ਨਾਨ ਕਰਕੇ ਚੋਲਾ ਪਹਿਨਾ ਕੇ ਤਖ਼ਤ 'ਤੇ ਬਿਠਾ ਕੇ ਪੰਜ ਪੈਸੇ ਨਰੇਲ ਧਰ ਕੇ ਮੱਥਾ ਟੇਕ ਕੇ ਕਿਹਾ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ, ਨੇ ਗੱਤਿਆਂ ਦੀ ਗੱਤ ਗੁਰੂ ਅਮਰਦਾਸ, ਨੇ ਪੱਤਿਆਂ ਦੀ ਪੱਤ, ਨੇ ਥਾਮਿਆਂ ਦੀ ਥਾਂ, ਨੇ ਧਿਰਿਆਂ ਦੀ ਧਿਰ ਗੁਰੂ ਅਮਰਦਾਸ। 12 ਬਖਸ਼ਿਸ਼ਾਂ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਤਖ਼ਤ 'ਤੇ ਬਿਠਾਇਆ। ਔਰ ਸਾਧ ਸੰਗਤ, ਉਦਣ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ, ਅੱਜ ਵਕਤ ਆ ਗਿਆ, 12 ਸਾਲ ਦੀ ਸੇਵਾ ਬਾਬੇ ਅਮਰਦਾਸ ਦੀ ਪ੍ਰਵਾਨ ਹੋ ਗਈ। ਉਹ ਦੁਨੀਆਂ ਦੇ ਲੋਕੋ, ਇੱਕ ਦਿਨ ਵਕਤ ਆਏਗਾ, ਦੁਨੀਆਂ ਦੇ ਲੋਕ ਕਹਿਣਗੇ, ਧੰਨ ਗੁਰੂ ਅਮਰਦਾਸ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਬਸੰਤ ਦੀ ਰੁੱਤ ਵਿੱਚ ਖਿੜੇ ਹੋਏ ਫੁੱਲ ਗਿਣੇ ਜਾ ਸਕਦੇ ਨੇ ਕਿਸੇ ਟੈਕਨੀਕ ਨਾਲ, ਵਰਦੇ ਹੋਏ ਮੀਂਹ ਦੀਆਂ ਕਿਣੀਆਂ ਗਿਣੀਆਂ ਜਾ ਸਕਦੀਆਂ ਨੇ, ਚੱਲਦੇ ਹੋਏ ਸਾਗਰ ਸਮੁੰਦਰ ਦੀਆਂ ਲਹਿਰਾਂ ਗਿਣੀਆਂ ਜਾ ਸਕਦੀਆਂ ਨੇ, ਪਰ ਧੰਨ ਗੁਰੂ ਅਮਰਦਾਸ, ਜਿਹੜੀ ਸੇਵਾ 12 ਸਾਲ ਤੁਸੀਂ ਕਰਕੇ ਬਖਸ਼ਿਸ਼ਾਂ ਲੈ ਗਏ, ਗੁਰੂ ਅਮਰਦਾਸ ਤੁਹਾਡੇ ਗੁਣ ਨਹੀਂ ਗਿਣੇ ਜਾ ਸਕਦੇ। ਤਾਈਓ ਫਿਰ ਭੱਟ ਸਾਹਿਬਾਨਾਂ ਨੇ ਬਚਨ ਕਹੇ, ਕਹਿੰਦੇ, ਕੰਨ ਹਰ ਬੂੰਦ ਵਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਗੁਰ ਕੇ, ਕਵਜਨ ਭਲ ਉਹਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਇੱਕ ਵਾਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ੀ ਹੋਈ, ਮੰਜੀ ਬਾਬਾ ਗੰਗਦਾਸ ਜੀਆਂ ਦੇ ਅਸਥਾਨ ਤੇ ਬੈਠੇ ਹੋ, ਜਿਹਨੂੰ ਕਦੇ ਪਿੰਡ ਵਿੱਚ ਲੋਕ ਗੰਗੂ ਕਹਿੰਦੇ ਸਨ। ਜਿੱਦਣ ਗੁਰੂ ਅਮਰਦਾਸ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਉਹ ਬਾਬਾ ਗੰਗਦਾਸ ਬਣ ਗਏ। ਅੱਜ ਉਹਨਾਂ ਦੀ ਜਗ੍ਹਾ ਤੇ ਤੁਸੀਂ ਬੈਠੇ ਹੋ। ਇੱਕ ਵਾਰ ਧਿਆਨ ਧਰ ਕੇ ਗੁਰੂ ਅਮਰਦਾਸ ਮਹਾਰਾਜ ਦਾ ਕਹੋ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਆਪਣੀ ਹਾਜ਼ਰੀ ਲੱਗੇ, ਚਿੱਤ ਜੋੜ ਕੇ ਪਿਆਰ ਨਾਲ ਆਪਾਂ ਕਹੀਏ,

सब ना दावे साहो। सतगुरु जी दी साजी नवाजी, गुरु रूप, गुरु खालसा साध संग जी आओ। सरबत संगतां प्यार सत्कार नाल सतगुरु दी बख्शी हुई फतेह उचारण करिए। वाहेगुरु जी का खालसा, वाहेगुरु जी की फतेह। आप जी सरबत संगतां, वाहेगुरु दे दर ते सज करके गुरां दी हजूरी विच कीर्तन निर्मोलक हीरा आनंद माण रहे सो भाई साहब भाई हरबंस सिंह जी जगाधरी वाले। सो सतगुरु ग्रंथ साहिब महाराज सच्चे पातशाह जी जिथे दर्शन बख्शिश कर रहे हैं, नाल नाल महापुरख दीवान की हाजरी आप भी भर रहे ने, और इहदे नाल संगत का उत्साह होर वधदा है। संगत भी बड़े प्यार दे नाल गुरां की बाणी दे जो डूंगे आनंद नूं माण रहियां हन। सतगुरु महाराज ने बख्शिश कीती अपने ते, जिथे आपां कल विचार कर रहे सी चौथा पद, जिथे जाके महाराज ने बाणी उचारण कीती है, चौथी भूमिका दे विच आम बंदे दे बहुत सारे अर्थां नूं जिस प्रकार दिमाग दे विच गल आउंदी कि इहदा इह अर्थ होना है, इहदा इह अर्थ होना है, क्योंकि हरेक दी आपो अपनी सोच हुंदी है। तमोगुणी बंदे एक पंक्ति नूं लै के कहंदे ने संसार दे अंदर जेड़े तमोगुण लोग हुंदे, दस्या सी कल कि खाना पीना पवित्र है, वह कहंदे बाणी च लिखिया खाना पीना पवित्र है। वह दुनिया दे गंदे पदार्थां नूं हाथ विच पड़ के असी आप ये चीजा देखिया हुई। कई बंदे कहणगे तो बाणी च लिखिया खाना पीना पवित्र है, तमो गुणी की सोच है। रजो गुणी की भी इस तरह ही सोच हुंदी है कि खाना पीना तो देखो बाणी च लिखिया सारा पवित्र ही है जी, एवें तुसी तां हाथ धोंदे फिरदे हो, कदे तुसी सुचम दी गल करदे हो, ये तां पंडतां वालियां गल्लां ने। उस तो उपरंत सतोगुणी पुरश जड़े ने उन्हां नूं इस गल दी समझ लगदी है कि गुरमुखां दा जो खाना हुंदा है, जो पीना हुंदा है, वह पवित्रता वाला हुंदा। अर्थ भाव तो यह सी, पर तमो ते रजो गुणी नूं बाणी दी समझ नहीं लगी। वह हर बंदा आपो अपने ढंग नाल अपनी सोच मुताबक बाणी दी अर्थ करदा। आपां देखदे हां प्यार नाल के श्रोमणी गुरमुख ब्रह्म ज्ञानी जिन्हां दी बहुत उच्ची अवस्था, ब्रह्म ज्ञान दी पदवी च इक पदवी आउंदी गुरमुख ब्रह्म ज्ञानी। गुरमुख ब्रह्म ज्ञानी दुनिया ते चंद ही होए ने। सो जिन्हां दे विच बाबा आनंद सिंह जी कलेरां वाले महापुरख, जिन्हां तों माया थर थर कंबदी है, गुरमुख ब्रह्म ज्ञानी बाबा आतर सिंह जी मस्तवाणे वाले, उन्हां दे जीवन विच आउंदा है सस जदों बाबा जी दी परख लई माया ने, क्योंकि परख तां होनी होनी है, जदों सतवीं भूमिका विच जाणा है उदों परख बड़ी तकड़ी हो सकदी। कहिंदे ने लिखिया जीवन दे विच माया ने
ਨਗਨ ਰੂਪ ਧਾਰਨ ਕਰਕੇ ਡਲਾਉਣਾ ਚਾਹਿਆ। ਮਹਾਂਪੁਰਖ ਛੱਪੜ ਦੇ ਵਿੱਚ ਵੜ ਗਏ, ਗਲ ਗਲ ਪਾਣੀ ਵਿੱਚ ਖੜ ਗਏ ਜਾ ਕੇ। ਉਹ ਬਾਹਰ ਖੜੀ ਹੈ, 7 ਦਿਨ ਤੱਕ ਉਹ ਪਾਣੀ ਚ ਖੜੇ ਰਹੇ, 7 ਦਿਨ ਤੱਕ ਬਾਹਰ ਨਹੀਂ ਆਏ। 7 ਦਿਨ ਮਾਇਆ ਪੁਕਾਰਦੀ ਰਹੀ, ਗਲਤ ਪਾਸੇ ਪ੍ਰੇਰਨ ਲਈ। ਅਖੀਰ 7ਵੇਂ ਦਿਨ ਜਾ ਕੇ ਮਾਇਆ ਨੇ ਅਸਲੀ ਰੂਪ ਧਾਰਨ ਕਰਕੇ ਬਾਬਾ ਜੀ ਨੂੰ ਮੱਥਾ ਟੇਕ ਦਿੱਤਾ। ਕਹਿੰਦੀ, ਧੰਨ ਬਾਬਾ ਅਤਰ ਸਿੰਘ ਜੀ, ਧੰਨ ਹੋ ਤੁਸੀਂ, ਤੁਸੀਂ ਹਾਰੇ ਨਹੀਂ, ਤੁਸੀਂ ਜਿੱਤ ਗਏ ਹੋ। ਇਸੇ ਪ੍ਰਕਾਰ ਮਾਇਆ ਤੋਂ ਬਿਲਕੁਲ ਤਿਆਗ ਤੇ ਨਿਰਲੇਪਤਾ ਬਾਬਾ ਆਨੰਦ ਸਿੰਘ ਜੀ, ਕਲੇਰਾਂ ਵਾਲੇ ਮਹਾਂਪੁਰਖ, ਇਸੇ ਇਸੇ ਮਹਾਂਪੁਰਖ ਸੰਸਾਰ ਤੇ ਕਦੇ ਕਦੇ ਆਇਆ ਕਰਦੇ ਨੇ। ਹੁਣ ਲੋਕੀ ਲੱਭਦੇ ਫਿਰਦੇ ਨੇ, ਹੁਣ ਲੋਕੀ ਸਾਨੂੰ ਫੋਨਾਂ ਤੇ ਪੁੱਛਦੇ ਕਦੇ ਮਿਲ ਕੇ, ਕੋਈ ਪੂਰਨ ਪੁਰਖ ਹੈ, ਕੋਈ ਪੂਰਨ ਪੁਰਖ ਹੈ। ਇਹ ਵੀ ਇੱਕ ਸਮਾਂ ਹੀ ਹੁੰਦਾ ਹੈ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਚਨ ਕੀਤਾ ਸੀ ਪੂਰਨ ਪੁਰਖਾਂ ਨੇ, ਕਹਿੰਦੇ ਕੋਈ ਸਮਾਂ ਆਜੂਗਾ, ਧਰਤੀ ਤੇ ਸੰਤਾਂ ਦਾ ਕਾਲ ਪੈ ਜੂਗਾ, ਸੰਤ ਦਿਖਿਆ ਹੀ ਨਹੀਂ ਕਰਨਗੇ, ਪੂਰਨ ਪੁਰਖ ਮਿਲਿਆ ਨਹੀਂ ਕਰਨਗੇ, ਤੇ ਜੇ ਹੋਣਗੇ ਕਹਿੰਦੇ ਉਹ ਗੁਪਤ ਹੋ ਜਾਣਗੇ, ਅੰਦਰ ਵੜ ਕੇ ਬੈਠ ਜਾਣਗੇ। ਕਿਉਂ? ਕਿਉਂਕਿ ਅੱਗੇ ਉਹ ਜਿਹਾ ਜਗਿਆਸੂ ਹੀ ਨਹੀਂ ਹੈ ਜਿਹੜਾ ਉਹਨਾਂ ਤੋਂ ਕੁਛ ਲੈ ਸਕੇ। ਭਾਈ ਸਾਹਿਬ ਹੁਣ ਦੱਸ ਰਹੇ ਸੀ ਨਾ ਕਿ ਅਸੀਂ ਕੱਪੜਿਆਂ ਤੋਂ ਬਾਹਰ ਹੋ ਕੇ ਸੇਵਾ ਕਰਦੇ ਸੀ। ਕੁਦਰਤੀ ਹੁੰਦਾ ਜਦੋਂ ਅਸੀਂ ਮਹਾਂਪੁਰਖਾਂ ਨਾਲ ਹੁੰਦੇ ਸੀ, ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਲ 74 ਤੋਂ ਲੈ ਕੇ ਅਸੀਂ ਵੀ ਇਹੀ ਸੀ। ਹੁਣ ਸਾਨੂੰ ਮਾੜੀ ਜਿਹੀ ਠੰਡ ਹੋ ਜੇ ਪੈਰ ਠਰਨ ਲੱਗ ਜਾਂਦੇ ਆ, ਹੱਥ ਠਰਨ ਲੱਗ ਜਾਂਦੇ ਆ, ਠੰਡ ਲੱਗਣ ਲੱਗ ਜਾਂਦੀ ਹੈ। ਉਦੋਂ ਨਾ ਕੋਈ ਠੰਡ ਲੱਗਦੀ ਸੀ, ਨਾ ਗਰਮੀ ਲੱਗਦੀ ਸੀ। ਮਹਾਂਪੁਰਖਾਂ ਨੇ ਗੁੱਸੇ ਹੋ ਕੇ ਕਹਿਣਾ, ਤੂੰ ਪੈਰ 'ਚ ਜੁੱਤੀ ਨਹੀਂ ਪਾਈ, ਤੈਨੂੰ ਗਰਮੀ ਲੱਗ ਜੂ। ਅਸੀਂ ਕਹੇ, ਕਿਹੜੀ ਗਰਮੀ, ਕਿਹੜੀ ਠੰਡ, ਕੋਈ ਗਰਮੀ ਕੋਈ ਠੰਡ ਨਹੀਂ ਹੈ। ਸੋ ਜਦੋਂ ਕਿਸੇ ਪੂਰਨ ਪੁਰਖ ਦੀ ਆਪਾਂ ਸੇਵਾ ਵਿੱਚ ਹੁੰਦੇ ਹਾਂ, ਉਹਦੀ ਇੰਨੀ ਕਿਰਪਾ ਹੁੰਦੀ ਹੈ, ਨਾ ਤਾਂ ਉਦੋਂ ਨੀਂਦ ਤੰਗ ਕਰੇ, ਨਾ ਭੁੱਖ ਤੰਗ ਕਰੇ, ਨਾ ਕੋਈ ਆਲਸ ਪਵੇ, ਨਾ ਕੋਈ ਦਲਿੱਦਰ ਪਵੇ। ਭੱਜੇ ਹੀ ਫਿਰਨਾ ਜਿਵੇਂ ਪਤਾ ਨਹੀਂ ਕਿ ਹੈਲੀਕਾਪਟਰ ਉੜੇ ਹੀ ਫਿਰਦਾ ਰਹਿੰਦਾ, ਬਸ ਭੱਜੇ ਹੀ ਫਿਰਨਾ। ਤੇ ਰਾਤ ਨੂੰ ਜੇ ਸੌਣਾ, ਲੱਕ ਨੂੰ ਪਰਨਾ ਬੰਨ ਕੇ ਹੱਥ ਸੁੱਚੇ ਰੱਖ ਕੇ ਐਂ ਪੈ ਜਾਣਾ, ਲੰਮੇ ਨਹੀਂ ਪੈਣਾ, ਰਜਾਈ ਦੀ ਢੋ ਲਾ ਕੇ, ਵੀ ਜੇ ਆਵਾਜ਼ ਮਾਰਨ ਤਾਂ ਉੱਠਣ ਚ ਵੀ ਦਿੱਕਤ ਨਾ ਆਵੇ, ਉੱਠਣ ਵਿਚ ਵੀ ਸੈਕਿੰਡ ਹੀ ਲੱਗਣ, ਮਾੜੀ ਜਿਹੀ ਆਵਾਜ਼ ਮਾਰੀ ਉੱਥੇ ਹੀ ਬੈਠਾ ਹੋਵੇ। ਹਾਂਜੀ, ਕੀ ਹੁਕਮ ਹੈ? ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਵਿਚੋਂ ਤੁਹਾਡੇ ਕੋਲ ਪਹੁੰਚਿਆ ਵੀ ਹੋਣਾ ਜੀਵਨ ਮਹਾਂਪੁਰਖਾਂ ਦਾ, ਮਹਾਂਪੁਰਖਾਂ ਦੇ ਨਾਲ ਇੱਕ ਮਹਾਂਪੁਰਖਾਂ ਦੇ ਸੰਗੀ 1933 ਤੋਂ ਲੈ ਕੇ ਬਾਬਾ ਹਰੀ ਸਿੰਘ ਜੀ ਡਰਾਈਵਰ ਨਾਲ ਰਹੇ ਨੇ ਉਹਨਾਂ ਦੇ, ਜਿਹੜੇ ਮੈਂ ਟੋਰਾਂਟੋ ਅਮਰੀਕਾ ਦੇ ਵਿੱਚ 2 ਵਾਰੀ ਉਹਨਾਂ ਦਾ ਇਹ ਜੀਵਨ ਸੁਣਿਆ, ਫ੍ਰੀ ਮਾਉਂਟ ਵੀ ਸੁਣਿਆ ਸੀ ਕਿ ਉਹ ਕਿਵੇਂ ਕਿਵੇਂ ਗਏ, ਕਿਵੇਂ ਕਿਵੇਂ ਸੇਵਾ ਕੀਤੀ, ਕਿਵੇਂ ਕਿਵੇਂ ਆਏ। ਜਦੋਂ ਮੈਂ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸੁਣਿਆ ਸੀ, ਕਿਉਂਕਿ ਇੱਕ ਜਾਣਾ ਨਾਲ ਰਿਹਾ ਹੋਵੇ ਨਾ ਕਿਤੇ, ਉਹ ਸਾਰਾ ਕੁਝ ਸਾਹਮਣੇ ਹੀ ਖੜਾ ਦਿੰਦਾ, ਜਿਵੇਂ ਭਾਈ ਹਰਬੰਸ ਸਿੰਘ ਜੀ ਨੇ ਸਾਰਾ ਸੀਨ ਬੰਨ ਦਿੱਤਾ ਕਿ ਦੇਹਰਾਦੂਨ ਗਏ, ਇਸ ਤਰ੍ਹਾਂ ਹੋਇਆ। ਸੋ ਇਸ ਪ੍ਰਕਾਰ ਸਾਰਾ ਸੀਨ ਜਿਹੜਾ ਹੁੰਦਾ ਸਾਹਮਣੇ ਮਹਾਂਪੁਰਖਾਂ ਦਾ, ਬਾਬਾ ਹਰੀ ਸਿੰਘ ਨੇ ਖੜਾ ਦਿੱਤਾ ਸਾਡੇ, ਕਿਉਂਕਿ ਕੁਦਰਤੀ ਪਿਆਰ ਹੁੰਦਾ, ਸੰਬੰਧ ਦੀ ਗੱਲ ਹੈ। ਇੱਕ ਜਦੋਂ ਸਾਡੇ ਦਾਦਾ ਜੀ ਇਹ ਗੱਲ ਸੁਣਾਇਆ ਕਰਦੇ ਸੀ, ਮਹਿਲ ਕਲਾਂ, ਮਹਿਲ ਖੁਰਦ ਪਿੰਡ ਪੈਂਦਾ ਸੰਗਰੂਰ ਡਿਸਟ੍ਰਿਕਟ ਚ, ਉਥੇ ਬਾਬਾ ਈਸ਼ਰ ਸਿੰਘ ਜੀ ਦੀਵਾਨ ਲਾਉਣ ਜਾਇਆ ਕਰਦੇ ਸੀ, ਤਾਂ ਸਾਡੇ ਦਾਦਾ ਜੀ ਦੇ ਮਾਮਾ ਜੀ ਮਹਾਂਪੁਰਖਾਂ ਦੇ ਨਾਲ ਰਾਗੀ ਜਥੇ ਵਿਚ, ਮੈਂ ਹੁਣੇ ਮਹਾਂਪੁਰਸ਼ਾਂ ਨੂੰ ਪੁੱਛਿਆ, ਮੈਂ ਜੀ ਨਾਂ ਮੈਨੂੰ ਭੁੱਲ ਗਿਆ, ਸੂਰਮੇ ਸਿੰਘ ਸੀ, ਕਹਿੰਦੇ ਉਹਨਾਂ ਦਾ ਨਾਂ ਭਾਈ ਪੂਰਨ ਸਿੰਘ ਸੀ, ਉਹ ਦਾਦਾ ਜੀ ਦੇ ਸਕੇ ਮਾਮਾ ਜੀ ਸੀਗੇ। ਸੋ ਮੈਂ ਕਿਹਾ, ਬਾਬਾ ਜੀ ਆਪਣੇ ਦਾਦਾ ਜੀ ਨੂੰ ਸੀ ਮਾਲ ਵਿਚ ਬਾਬਾ ਜੀ, ਕਹਿੰਦੇ ਬਾਬਾ ਜੀ ਉਹ ਤੁਸੀਂ ਜਾਂਦੇ ਹੁੰਦੇ ਸੀ ਕਲੇਰੀ ਜਾਂਦੇ, ਉਥੋਂ ਦਾ ਕੋਈ ਆਪ ਅੱਖੀ ਦੇਖਿਆ ਕਹੋ ਤਾਂ ਸੁਣਾਓ।
ਪਹਿਲਾਂ ਤਾਂ ਮੈਂ ਪੁੱਛਿਆ ਵੀ ਤੁਸੀਂ ਉਹਨਾਂ ਕੋਲ ਜਾਂਦੇ? ਕਹਿੰਦੇ ਹਾਂ ਅਸੀਂ ਤਾਂ ਡਰਦੇ ਬਹੁਤ ਹੁੰਦੇ ਸੀ ਭਾਈ, ਬਾਬਾ ਜੀ ਛੋਟੇ ਛੋਟੇ ਹੁੰਦੇ ਸੀ, ਕਹਿ ਰਹੇ ਪਰ ਮਾਮਾ ਜੀ ਨੇ ਫਿਰ ਅੱਗੇ ਲੈ ਜਾਣਾ, ਕਹਿਣਾ ਜੀ ਇਹ ਭਾਣਜਾ। ਕਹਿੰਦੇ ਜਦੋਂ ਸ਼ਾਦੀ ਹੋਈ ਨੂੰ ਕਈ ਸਾਲ ਹੋ ਗਏ, ਕਹਿੰਦੇ ਇੱਕ ਵਾਰ ਮੈਂ ਬੇਨਤੀ ਕੀਤੀ, ਮਾਮਾ ਜੀ ਇੰਨੇ ਹੁਣ ਚਿਰ ਹੋ ਗਿਆ ਵਿਆਹ ਨੂੰ, ਔਲਾਦ ਨਹੀਂ, ਕਿਰਪਾ ਕਰਾਓ ਮਹਾਂਪੁਰਖਾਂ ਤੋਂ। ਕਹਿੰਦੇ ਚੱਲ ਆ ਮੌਕਾ ਦੇਖ ਕੇ ਬੇਨਤੀ ਕਰਾਂਗੇ, ਵੀ ਜੇ ਖੁਸ਼ ਮਿਜਾਜ ਬੈਠੇ ਜਾਂ ਇਕਾਂਤ ਵਾਸ ਹੋਇਆ ਤਾਂ ਫਿਰ ਕਰਦੇ ਹਾਂ। ਬਾਬਾ ਜੀ ਸਜੇ ਹੋਏ ਨੇ, ਬਾਬਾ ਜੀ ਜ਼ਿਆਦਾਤਰ ਰਾਗੀ ਸਿੰਘਾਂ ਨੂੰ ਰਾਗਾ ਸਿੰਘ ਕਹਿੰਦੇ ਸੀ। ਆ ਭਾਈ ਰਾਗਾ ਸਿੰਘ ਕਿਵੇਂ ਆਉਣਾ ਹੋਇਆ? ਕਹਿੰਦੇ ਮਹਾਰਾਜ ਇਹ ਭਾਣਜਾ। ਕਹਿੰਦੇ ਹਾਂ ਭਾਈ। ਕਹਿੰਦੇ ਇਹ ਕਈ ਚਿਰ ਹੋ ਗਿਆ ਮਹਾਰਾਜ ਵਿਆਹ ਨੂੰ ਇੱਛਾ ਰੱਖਦੇ ਨੇ ਕੋਈ ਔਲਾਦ ਹੋਵੇ। ਮਹਾਂਪੁਰਖਾਂ ਨੇ ਦੇਖੋ ਕਿੰਨੇ ਪੁਆਇੰਟ ਦੇ ਬਚਨ ਕਹੇ ਦੇਖ ਕੇ। ਕਹਿੰਦੇ ਇਸ਼ਨਾਨ ਕਰਦਾ ਹੁੰਦਾ ਸਵੇਰੇ? ਕਹਿੰਦੇ ਹਾਂ ਜੀ। ਦੇਖੋ ਅੰਤਰਜਾਮਤਾ ਦੀ ਗੱਲ ਹੈ। ਕਹਿੰਦੇ ਜਿਹੜੀ ਨਲਕੇ ਥੱਲੇ ਬਾਲਟੀ ਰੱਖੀ ਹੈ, ਬਾਹਰ ਅੰਦਰ ਜਾ ਕੇ ਉਹਦੇ ਤੇ ਹੱਥ ਧੋ ਲੈਂਦੇ ਹੋ ਭਾਈ, ਸਾਰਾ ਦਿਨ ਜੂਠੇ ਹੱਥ ਧੋਂਦੇ ਰਹਿੰਦੇ ਹੋ ਤੇ ਤੜਕੇ ਉਹੀ ਭਰ ਕੇ ਫਿਰ ਨਹਾ ਲੈਂਦੇ ਹੋ। ਕਹਿੰਦੇ ਭਾਈ ਜਿਹੜੀ ਨਹਾਉਣ ਵਾਲੀ ਬਾਲਟੀ ਹੁੰਦੀ ਉਹ ਤਾਂ ਮਾਂਜ ਲਿਆ ਕਰੋ। ਕਹਿੰਦੇ ਜੂਠਾ ਪਾਣੀ ਹੈ, ਜੂਠੇ ਨਾਲ ਨਹਾ ਲੈਂਦੇ ਹੋ, ਨਹਾਉਣ ਦਾ ਕੀ ਨਾ ਨਾ ਤਿਆਰ ਕਈ ਹੋ ਗਿਆ ਤਾਂ ਕਿੱਡੀ ਵੱਡੀ ਗੱਲ ਹੈ, ਤੁਸੀਂ ਵੀ ਨੋਟ ਕਰ ਲਓ। ਜੂਠੇ ਭਾਂਡੇ ਨਾਲ ਨਹਾਉਣ ਨਹੀਂ ਦੇਣਾ। ਫਿਰ ਕਹਿਣ ਲੱਗੇ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ? ਕਹਿੰਦੇ ਨਾ ਜੀ। ਕਹਿੰਦੇ ਭਾਈ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਦੀ ਬਾਣੀ ਜ਼ਰੂਰ ਪੜ੍ਹਨੀ ਹੈ ਰੋਜ਼। ਕੋਈ ਨਹੀਂ ਮਹਾਰਾਜ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਕਹਿੰਦੇ ਬਾਬਾ ਜੀ ਜਿੰਨੇ ਚਿਰ ਬਚਨ ਕਰਦੇ ਰਹੇ ਉਹਨਾਂ ਦੇ ਹੱਥ ਵਿੱਚ ਗੁਲਾਬ ਦਾ ਇੱਕ ਫੁੱਲ ਫੜਿਆ ਹੋਇਆ ਸੀ। ਕਹਿੰਦੇ ਫੁੱਲ ਦੀ ਡੰਡੀ ਨੂੰ ਉਹ ਹੱਥ ਨਾਲ ਐਂ ਘੁਮਾਉਂਦੇ ਸੀ, ਸਾਰਾ ਗੁਲਾਬ ਦਾ ਫੁੱਲ ਘੁੰਮਦਾ ਸੀ ਨਾਲ। ਕਹਿੰਦੇ ਮੇਰੀ ਨਿਗਾਹ ਗੁਲਾਬ ਦੇ ਫੁੱਲ ਵਿੱਚ ਸੀ, ਉਹ ਘੁਮਾ ਜੋ ਰਹੇ। ਸਾਰਾ ਬਚਨ ਸੰਪੂਰਨ ਹੋਇਆ, ਉਹ ਫੁੱਲ ਸਾਡੇ ਦਾਦਾ ਜੀ ਨੂੰ ਕਹਿਣ ਲੈ ਫੜਾ ਤਾ, ਉਹਨਾਂ ਨੇ ਦੋਨੋਂ ਹੱਥ ਕਰਕੇ ਲੈ ਲਿਆ। ਦਾਦਾ ਜੀ ਕਹਿਣ ਲੱਗੇ, ਕਹਿੰਦੇ ਮੈਂ ਉਹਦੀਆਂ ਪੰਖੜੀਆਂ ਗਿਣੀਆਂ ਕੁਦਰਤੀ ਗੁਲਾਬ ਦੇ ਪੱਤੇ ਕਿੰਨੇ? ਕਹਿੰਦੇ ਉਹਦੀਆਂ 7 ਪੰਖੜੀਆਂ ਸੀ। ਕਹਿੰਦੇ ਮੇਰੇ 5 ਲੜਕੇ ਤੇ 2 ਲੜਕੀਆਂ ਹੋਈਆਂ, ਫਿਰ 7 ਪੰਖੜੀਆਂ ਸੀ ਨਾ, ਤੇ 7 ਹੀ ਕਹਿੰਦੇ ਫਿਰ ਔਲਾਦ ਬੱਚੇ ਹੋਏ ਸਾਡੇ। ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਸਾਡੀ ਜਿਹੜੀ ਕੁਲ ਚੱਲੀ ਉਹ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਬਚਨਾਂ ਨਾਲ ਚੱਲੀ ਅੱਗੇ। ਮੈਂ ਬਾਬਾ ਜੀ ਨੂੰ ਦੱਸਿਆ ਸੀ, ਮੈਂ ਅੱਗੇ ਕਈ ਵਾਰ ਇਹ ਬਚਨ ਹੋਰ ਥਾਵਾਂ ਤੇ ਵੀ, ਜਦੋਂ ਨਾਨਕਸਰ ਦੇ ਕਿਸੇ ਵੀ ਸਥਾਨ ਤੇ ਜਾਂਦੇ ਹਾਂ ਤਾਂ ਦੱਸਦੇ ਹਾਂ, ਸੁਣਾਉਂਦੇ ਹਾਂ ਸਾਰਿਆਂ ਨੂੰ। ਇਸ ਤਰ੍ਹਾਂ ਬਾਬਾ ਜੀ ਨੇ ਮੈਂ ਪੁੱਛਿਆ ਵੀ ਬਾਬਾ ਜੀ ਦਾ ਕੋਈ ਕੌਤਕ ਸੁਣਾਓ ਤੁਸੀਂ ਅੱਖੀਂ ਜਿਹੜਾ ਦੇਖਿਆ ਹੋਵੇ। ਕਹਿੰਦੇ ਉਸ ਦਿਨ ਮੈਂ ਜੋੜ ਮੇਲੇ ਤੇ ਕਲੇਰੀ ਸੀ, ਜਦ ਕਈ ਮੀਲਾਂ ਤੱਕ ਜੋੜ ਮੇਲੇ ਤੇ ਡੱਡੂ ਗੜੈ ਗੜੈ ਦੀ ਆਵਾਜ਼ ਦਿੰਦੇ ਸੀ, ਬੜੀ ਆਵਾਜ਼। ਕਹਿੰਦੇ ਅਰਦਾਸ ਕਰਨ ਲੱਗੇ, ਉਹ ਹੁਣ ਆਵਾਜ਼ ਬੜੀ ਕਰਨ ਡੱਡੂ। ਕਹਿੰਦੇ ਇਹ ਬਾਬਾ ਜੀ ਨੇ ਬਚਨ ਕੀਤਾ, ਭਾਈ ਗੁਰਮੁਖੋ ਸਾਨੂੰ ਅਰਦਾਸ ਕਰ ਲੈਣ ਦਿਓ, ਫਿਰ ਰਾਗ ਲਾਪ ਲਿਓ ਆਪਣਾ। ਕਹਿੰਦੇ ਵੀ ਮੀਲਾਂ ਤੱਕ ਡੱਡੂ ਸ਼ਾਂਤ ਹੋ ਗਏ, ਇਕਦਮ ਚੁੱਪ ਹੋ ਗਏ, ਕੋਈ ਡੱਡੂ ਬੋਲਿਆ ਹੀ ਨਹੀਂ। ਕਹਿੰਦੇ ਜਦ ਹੁਕਮਨਾਮਾ ਲੈ ਲਿਆ ਫਤਿਹ ਬੁਲਾਤੀ, ਉਹ ਜਦੇ ਹੀ ਫੇਰ ਆਪਣਾ ਰਾਗ ਰੰਗ ਸ਼ੁਰੂ ਕਰਤਾ ਉਹਨਾਂ ਨੇ। ਇਹ ਹੁੰਦੇ ਪੂਰਨ ਪੁਰਖਾਂ ਦੀ ਨਿਸ਼ਾਨੀ, ਤਿੰਨਾਂ ਲੋਕਾਂ ਚ ਉਹਨਾਂ ਦਾ ਰਾਜ ਹੁੰਦਾ ਹੈ। ਇਉਂ ਰਾਜ ਸ੍ਰਿਸ਼ਟ ਕਾਲੇ ਮਹਾਂਪੁਰਖਾਂ ਦੇ ਕੋਲ ਇੰਨੀ ਤਾਕਤ, ਇੰਨੀ ਪਾਵਰ, ਇੰਨਾ ਸਭ ਕੁਛ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮੈਂ ਉਹਨਾਂ ਦਾ ਜੀਵਨ ਬਾਬਾ ਹਰੀ ਸਿੰਘ ਤੋਂ ਜਿਵੇਂ ਸੁਣਿਆ, ਇਉਂ ਮਹਿਸੂਸ ਹੁੰਦਾ ਸੀ ਕਿ ਮੈਂ ਵੀ ਨਾਲ ਹੀ ਸੀ। ਐ ਲੱਗਦਾ ਸੀ ਵੀ ਉਹ ਕਿੰਨਾ ਪੁਰਾਣਾ ਸਮਾਂ ਸੀ। ਇਹ ਵੀ ਮੇਰੇ ਮਨ ਚ ਮਹਿਸੂਸ ਹੁੰਦਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੈ, ਜਦੋਂ ਤੱਕ ਉਹ ਕਿਸੇ ਮਹਾਂਪੁਰਖ ਦੀ ਸੰਗਤ ਨਹੀਂ ਨਾ ਕਰਦਾ, ਸੇਵਾ ਦਾ ਵੀ ਢੰਗ ਨਹੀਂ ਆਉਂਦਾ। ਬਾਬਾ ਆਨੰਦ ਸਿੰਘ ਜੀ ਨੇ ਜਿਹੜੀ ਸੇਵਾ ਕਲੇਰੀ ਬਖਸ਼ੀ ਹੈ, ਸੁੱਚਮ ਦੀ ਗੱਲ ਆਈ, ਜਦੋਂ ਤਾਬਿਆ ਬਹਿਣਾ, ਦੇਗ ਬਣਾਉਣੀ, ਦੇਗ ਵਰਤਾਉਣੀ ਹੈ, ਮੂੰਹ ਢੱਕ ਲੈਣਾ ਆਪਣਾ, ਨੱਕ ਢੱਕ ਲੈਣਾ ਤਾਂ ਕਿ ਸਾਹ ਨਾ ਪਵੇ ਉਹਦੇ ਚ। ਆਪਣੇ ਆਮ ਤੌਰ ਤੇ ਲੋਕ ਕਿੰਤੂ ਪਰੰਤੂ ਕਰਦੇ ਇਹਨਾਂ ਗੱਲਾਂ ਤੇ, ਪਰ ਜਦੋਂ ਡਾਕਟਰ ਮੂੰਹ ਤੇ ਪੱਟੀ ਬੰਨ੍ਹ ਕੇ ਓਪਰੇਸ਼ਨ ਕਰਦਾ ਉਦੋਂ ਕੋਈ ਕਿੰਤੂ ਨਹੀਂ ਕਰਦਾ। ਆ ਜਦੋਂ
ਕਈ ਪ੍ਰਕਾਰ ਦਾ ਫਲੂ ਜਿਹਾ ਫੈਲਦਾ, ਡਾਕਟਰ ਸਾਰੇ ਲੋਕ ਵੀ ਮੂੰਹਾਂ ਦੇ ਉੱਤੇ ਉਹ ਢਕਿਆ ਹੁੰਦਾ, ਉਦੋਂ ਕਹਿਣਗੇ ਜੀ ਇਹ ਜ਼ਰੂਰੀ ਹੈ। ਐਡੇ ਵੱਡੇ ਸੱਚੇ ਪਾਤਸ਼ਾਹ ਦੇ ਕੋਲ ਬੈਠ ਕੇ ਜਾਂ ਦੇਗ ਬਣਾਉਂਦਿਆਂ ਉਹਨਾਂ ਦਾ ਪ੍ਰਸ਼ਾਦਾ ਤਿਆਰ ਕਰਦਿਆਂ ਸਾਡੇ ਮੂੰਹ ਕਿਹੜਾ ਬਹੁਤ ਚੰਗੇ ਨੇ, ਇੰਨੇ ਉਹ ਨਹੀਂ ਹੈਗੇ ਵੀ ਖੁਸ਼ਬੂ ਆ ਰਹੀ ਮੂੰਹ ਦੇ ਵਿੱਚੋਂ। ਸੋ ਇਸ ਪ੍ਰਕਾਰ ਕਈ ਵਾਰ ਖੰਘ ਹੀ ਆ ਜਾਂਦੀ ਹੈ। ਹੁਣ ਅਸੀਂ ਆਮ ਵੀ ਤੌਰ 'ਤੇ ਜੇ ਛਿੱਕ ਆਉਂਦੀ ਆ, ਖੰਘ ਆਉਂਦੀ ਆ, ਤਾਂ ਪਰਨਾ ਅੱਗੇ ਕਰਦੇ ਹਾਂ, ਸਾਈਡ 'ਤੇ ਮੂੰਹ ਕਰਦੇ ਹਾਂ, ਉਹਦੇ ਨਾਲੋਂ ਤਾਂ ਵਧੀਆ ਕਿ ਮੂੰਹ ਢਾਕ ਹੀ ਲਿਆ ਜਾਵੇ ਪਹਿਲਾਂ ਹੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਹਰ ਵਕਤ ਚੌਰ ਕਰਨਾ, ਕਦੇ ਕਲੇਰੇ ਜੋੜ ਮੇਲੇ 'ਤੇ ਜਾਓ ਜਾਂ ਹੋਰ ਠਾਠਾਂ 'ਚ, ਸਭ ਤੋਂ ਉੱਤੇ ਬਹੁਤ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਕੇ ਕਿੰਨਾ ਵੱਡਾ ਚਲਾਓ ਬਣਿਆ ਹੁੰਦਾ, ਜਿਵੇਂ ਰਾਜੇ ਮਹਾਰਾਜਿਆਂ ਦਾ ਅਸਥਾਨ ਹੁੰਦਾ। ਇਸ ਕਰਕੇ ਸਾਰੀਆਂ ਸੰਪਰਦਾਵਾਂ ਵਿੱਚੋਂ ਸਭ ਕੁਛ ਦੇਖਣ ਨੂੰ, ਸੁਣਨ ਨੂੰ, ਕਮਾਉਣ ਨੂੰ ਔਰ ਉੱਥੋਂ ਗ੍ਰਹਿਣ ਕਰਨ ਨੂੰ ਬਹੁਤ ਕੁਛ ਮਿਲਦਾ। ਸੰਗਤਾਂ ਇਸ ਗੱਲ ਵਿੱਚ ਧਿਆਨ ਦੇਣ, ਜੇ ਅੱਜ ਤੁਸੀਂ ਕਹਿੰਦੇ ਹੋ ਕਿ ਕਥਾ ਅਸੀਂ ਕਰ ਰਹੇ ਹਾਂ ਜੀ, ਕਥਾ ਬੜੀ ਵਧੀਆ, ਕਥਾ ਆਇਆ, ਯਾਦ ਕਰੋ ਇਹ ਕਥਾ ਜਿਹੜੀ ਆ ਇਹ ਮੈਂ ਘਰ ਬੈਠਿਆਂ ਨਹੀਂ ਸਿੱਖ ਲਈ, ਇਹ ਅਰਥ, ਇਹ ਅਨੁਭਵ, ਇਹ ਜਿਹੜੀਆਂ ਚੀਜ਼ਾਂ ਬੜੀ ਡੂੰਘਾਈ ਦੀਆਂ ਨੇ, ਇਹ ਮਹਾਂਪੁਰਖਾਂ ਦੀ ਸੰਗਤ ਨਾਲ ਹੀ ਸਾਨੂੰ ਆਇਆ ਸਾਰਾ ਕੁਛ। ਉਹਨਾਂ ਦੇ ਜੋੜੇ ਝਾੜ ਨੇ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਕਛਹਿਰੇ ਧੋਣੇ, ਬਸਤਰ ਧੋਣੇ, ਫਿਰ ਭੱਜੇ ਹੀ ਫਿਰਨਾ, ਪ੍ਰਸ਼ਾਦਾ ਛਕਾਉਣ ਵੇਲੇ ਵੀ, ਇਧਰ ਵੀ ਉਧਰ ਵੀ, ਉਹਨਾਂ ਦੀ ਹਰ ਇੱਕ ਇੱਕ ਚੀਜ਼ ਦਾ ਖਿਆਲ ਰੱਖਣਾ, ਕੀ ਪਸੰਦ ਕਰਦੇ ਨੇ, ਕੀ ਨਹੀਂ ਪਸੰਦ ਕਰਦੇ, ਕਿਹੜੀ ਗੱਲ 'ਚ ਖੁਸ਼ ਨੇ, ਕਿਹੜੀ 'ਚ ਨਾਰਾਜ਼ ਨੇ, ਹਰ ਗੱਲ ਨੂੰ ਇਸ ਤਰੀਕੇ ਨਾਲ। ਸੋ ਸਿਆੜ ਵਾਲੇ ਮਹਾਂਪੁਰਖਾਂ ਨੇ ਜਿਵੇਂ ਦੱਸਿਆ ਕਿ ਬਈ ਬਾਬਾ ਈਸ਼ਰ ਸਿੰਘ ਜੀ ਨੂੰ ਹੀ ਆਵਾਜ਼ ਜ਼ਿਆਦਾ ਮਾਰਿਆ ਕਰਦੇ ਸੀ, ਈਸ਼ਰ ਸਿੰਘ ਇੱਧਰ ਆ, ਭਾਈ ਈਸ਼ਰ ਐਂ ਕਰਨਾ, ਭਾਈ ਐਂ ਕਰਨਾ, ਕਿਉਂ? ਜਿਹਦੀ ਸੂਖਮ ਬਿਰਤੀ ਹੁੰਦੀ, ਜਿਹੜਾ ਸਮਝ ਸਕਦਾ ਹੁੰਦਾ, ਉਹਨਾਂ ਦੇ ਬਚਨਾਂ ਨੂੰ ਉਹਨੂੰ ਆਵਾਜ਼ ਮਾਰਦੇ ਹੁੰਦੇ ਵੀ ਇਹਨੂੰ ਸਮਝ ਹੈ ਸਾਰੀ ਗੱਲ ਦੀ। ਸੋ ਇਸ ਕਰਕੇ ਜਿਨ੍ਹਾਂ ਨੂੰ ਸਮਝ ਹੁੰਦੀ, ਜਿਹਦੀ ਬਿਰਤੀ ਮਹਾਂਪੁਰਖਾਂ ਕੋਲ ਰਹਿ ਕੇ ਸੂਖਮ ਹੋ ਜਾਂਦੀ ਹੈ, ਜਾਣ ਕੇ ਪਰਖਾਂ ਵੀ ਲੈਂਦੇ ਨੇ, ਜਾਣ ਕੇ ਹੀ ਪਰਖ ਲੈ ਲੈਣੀ, ਦੇਖਣਾ ਭਾਂਡਾ ਕਿੰਨਾ ਕੁ ਤਕੜਾ ਹੈ, ਕਿਵੇਂ ਹੈ, ਤੇ ਜਦੋਂ ਪਰਖਾਂ ਲੈ ਕੇ ਚੰਗੀ ਤਰ੍ਹਾਂ ਪਰਖ ਲੈਂਦੇ ਨੇ ਵੀ ਇਹ ਭਾਂਡਾ ਪੱਕਾ ਹੈ, ਟੁੱਟਣਾ ਨਹੀਂ, ਡੋਲਣਾ ਨਹੀਂ, ਉਦੋਂ ਉਹਦੇ ਵਿੱਚ ਵਸਤੂ ਪਾ ਦਿੰਦੇ, ਆਹ ਲੈ ਭਾਈ ਤੂੰ ਸੰਭਾਲ ਸਕਦਾ ਇਹ ਚੀਜ਼, ਹੋਰ ਨਹੀਂ ਕੋਈ ਸੰਭਾਲ ਸਕਦਾ। ਇਉਂ ਅੱਗੇ ਤੋਂ ਅੱਗੇ ਮਹਾਂਪੁਰਖਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਸੋ ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਸਿੱਖੀ, ਪ੍ਰਕਾਸ਼ ਕਰਨਾ, ਸੁਖਾਸਣ ਕਰਨਾ, ਭਾਵਨਾ ਰੱਖਣੀ, ਇਹ ਸਾਰੀਆਂ ਚੀਜ਼ਾਂ ਮਹਾਂਪੁਰਖਾਂ ਤੇ ਹੀ ਆਉਂਦੀਆਂ ਨੇ। ਆਪਨੇ ਦੇਖਿਆ ਹੋਣਾ ਜਦੋਂ ਕੱਲ ਸ਼ਾਮ ਨੂੰ ਭਾਈ ਅਮਰਜੀਤ ਸਿੰਘ ਜੀ ਨੇ ਕੀਰਤਨ ਕੀਤਾ ਸੀ, ਉਹ 15-20 ਮਿੰਟ ਭੁੱਲ ਹੀ ਗਏ ਸੀ ਕਿੱਥੇ ਬੈਠੇ ਆ, ਇਤਨਾ ਆਨੰਦ ਆਇਆ ਸੀ ਉਦੋਂ। ਇਹ ਕੀ ਚੀਜ਼ ਹੁੰਦੀ ਹੈ? ਇਹ ਜੀਵਨ ਹੁੰਦਾ, ਇਹ ਮਹਾਂਪੁਰਖਾਂ ਨਾਲ ਰਹਿ ਕੇ ਕੀਤੀ ਹੋਈ ਕਮਾਈ ਹੁੰਦੀ, ਇਹ ਸਤੋ ਗੁਣੀ ਪੁਰਸ਼ ਨੇ। ਸਤੋ ਗੁਣ ਤੋਂ ਉੱਤੇ ਜਦੋਂ ਫਿਰ ਸ਼ੁਰੂ ਹੁੰਦੀ ਅਵਸਥਾ ਬਣਨੀ, ਚੌਥੇ ਪਦ ਵਿੱਚ ਜਾਣਾ, ਉਹ ਕਿਸੇ ਦੇ ਕਰਮਾਂ 'ਚ ਹੁੰਦੀ ਹੈ। ਸਤੋ ਗੁਣੀ ਹਮੇਸ਼ਾ, ਜਿਵੇਂ ਸਤੋ ਗੁਣ ਜਿਹੜਾ ਚਿੱਟਾ ਰੰਗ ਜਿਹੜਾ ਹੁੰਦਾ, ਖਾਣਾ ਬਿਲਕੁਲ ਸਾਦਾ, ਬੋਲਣਾ ਮਿੱਠਾ। ਇੱਕ ਬਚਨ ਮਹਾਂਪੁਰਖਾਂ ਦਾ ਯਾਦ ਹੈ ਮੈਨੂੰ, ਸੋ ਗਿਆਨੀ ਸ਼ੇਰ ਸਿੰਘ ਜੀ ਉਧਰ ਇਲਾਕੇ 'ਚ ਹੀ ਰਹਿੰਦੇ ਨੇ, ਹੁਣ ਵੀ ਪ੍ਰਚਾਰ ਕਰਦੇ ਨੇ, ਸ਼ਾਇਦ ਗਾਲਬ ਕਲਾਂ ਪਿੰਡ ਆ ਉਹਨਾਂ ਦਾ। ਉਹ ਸੁਣਾਉਂਦੇ, ਕਹਿੰਦੇ ਇੱਕ ਵਾਰ ਮਹਾਂਪੁਰਖ ਇੱਦਾਂ ਹੀ ਬੈਠੇ, ਬਾਬਾ ਆਨੰਦ ਸਿੰਘ ਜੀ ਵਿਚਾਰ ਸੁਣਾ ਰਹੇ ਸੀ, ਉਹਨਾਂ ਦੇ ਨਾਲ ਦਾ ਇੱਕ ਸੰਗੀ ਹੱਸ ਪਿਆ ਕਿਸੇ ਗੱਲ ਤੇ, ਬੜਾ ਵਧੀਆ ਬਚਨ ਲੱਗਿਆ। ਕਹਿੰਦੇ ਓਏ ਮੁਰਦੇ ਵੀ ਕਦੇ ਹੱਸਦੇ ਹੁੰਦੇ ਆ, ਹੈ ਚਿੱਟੇ ਕੱਪੜੇ ਪਾ ਕੇ ਜਦੋਂ ਆਪਾਂ ਪਾ ਲਿਆ ਆਹ ਖੱਫਣ, ਤਾਂ ਮੁਰਦਾ ਹੋ ਗਿਆ, ਮੁਰਦਾ ਹੋਏ ਮਰੀਦ, ਕਹਿੰਦੇ ਤੂੰ ਹੱਸਦਾ। ਇਸ ਤਰ੍ਹਾਂ ਮਹਾਂਪੁਰਖਾਂ ਨਾਲ ਰਹਿ ਕੇ, ਉਹ ਜਿਵੇਂ ਘੁਮਿਆਰ ਭਾਂਡੇ ਨੂੰ ਤੁਸੀਂ ਕਦੇ ਦੇਖਿਆ ਹੋਣਾ, ਜਿਹੜਾ ਘੜਾ ਬਣਾਉਂਦਾ ਜਾਂ ਘੁਮਿਆਰ, ਜਿਨ੍ਹਾਂ ਨੇ ਪਿੰਡਾਂ 'ਚ ਨਹੀਂ ਦੇਖਿਆ ਉਹ ਦੇਖਣਾ ਚਾਹੀਦਾ, ਉਹ ਇੱਕ ਐਡੀ ਕੁ ਥਾਪੀ ਜਿਹੀ ਹੁੰਦੀ, ਜਿਉਂ ਕੁੱਟਣ ਲੱਗਦਾ ਠੱਕ ਠੱਕ ਠੱਕ ਠੱਕ ਠੱਕ ਕਰੀ ਜਾਂਦਾ ਭਾਂਡਾ, ਜਦੋਂ ਤੱਕ ਐਨ ਘੜਿਆ ਨਹੀਂ ਜਾਂਦਾ ਉਦੋਂ ਤੱਕ ਉਹਨੂੰ ਕੁੱਟਣ ਨਹੀਂ ਹਟਦਾ। ਮਹਾਂਪੁਰਖ ਵੀ ਆਪਣੇ ਨਾਲ ਦੇ ਸੰਗੀਆਂ ਨੂੰ ਪੈਰ ਪੈਰ ਤੇ ਪੈਰ ਪੈਰ ਤੇ ਹਰੇਕ ਗੱਲ ਤੇ ਸਿੱਖਿਆ ਦੇਈ ਜਾਂਦੇ ਨੇ, ਗਲਤੀ ਕਿਸੇ ਨੇ ਕਰਨੀ ਘੂਰਨਾ ਸਾਨੂੰ।
ਸੰਗਤ ਵਿੱਚ, ਤੂੰ ਐਂ ਨਹੀਂ ਕਰਦਾ, ਤੂੰ ਐਂ ਨਹੀਂ ਕਰਦਾ, ਅਸੀਂ ਵੀ ਐਂ ਖੜੇ ਰਹਿਣਾ, ਸਾਨੂੰ ਹੀ ਪਤਾ। ਅੰਦਰ ਲਿਜਾ ਕੇ ਨਾਲੇ ਗੱਲ ਵੱਕੜੀ ਪਾਉਣੀ, ਨਾਲੇ ਕਹਿਣਾ ਗੁੱਸਾ ਤਾਂ ਨਹੀਂ ਕੀਤਾ। ਕਹਿੰਦੇ ਮੈਂ ਹੁਣ ਉਹਨਾਂ ਨੂੰ ਥੋੜੀ ਘੂਰਨਾ, ਤੁਹਾਨੂੰ ਹੀ ਕਹਿਣਾ ਕਿ ਤੁਹਾਨੂੰ ਘੂਰਨਾ, ਕਿ ਅਗਲੇ ਨੂੰ ਪਤਾ ਲੱਗੇ ਜਦ ਇਹ ਆਪਦੇ ਨੂੰ ਨਹੀਂ ਬਖਸ਼ਦਾ, ਸਾਨੂੰ ਕੀ ਬਖਸ਼ੂਗਾ ਗਲਤੀ ਤੋਂ। ਇੱਕ ਵਾਰ ਕਥਾ ਚੱਲ ਰਹੀ, ਇੱਦਾਂ ਹੀ ਪੋਥੀਆਂ ਪ੍ਰਕਾਸ਼ ਕੀਤੀਆਂ ਹੋਈਆਂ, ਮੇਰੇ ਕੰਨ ਵਿੱਚ ਥੋੜਾ ਜਿਹਾ ਰੂੰ ਪਾਇਆ ਸੀ ਕਿਉਂਕਿ ਦੁਖਦਾ ਸੀ, ਮੈਂ ਆ ਕੇ ਮੱਥਾ ਟੇਕ ਕੇ ਪਰੇ ਹੀ ਬੈਠ ਗਿਆ। ਮੈਨੂੰ ਥੋੜੀ ਕਥਾ ਨਹੀਂ ਸੀ ਸੁਣਦੀ ਰੂੰ ਪਾਉਣ ਕਰਕੇ, ਮੈਂ ਉਥੋਂ ਉੱਠ ਕੇ ਥੋੜੇ ਅੱਗੇ ਬੈਠ ਗਿਆ। ਮੈਨੂੰ ਕਹਿੰਦੇ ਉਰੇ ਆ ਭਾਈ ਸਿੰਘਾ, ਕਥਾ ਚੱਲਦੀ ਚ ਇੰਨੀ ਸੰਗਤ ਬੈਠੀ, ਭਲਾਈ ਨਗਰ ਦੀ ਗੱਲ ਹੈ ਮੱਧ ਪ੍ਰਦੇਸ਼ ਦੀ, ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਹਾਂ ਆਖੇ ਫਿਰ ਮੱਥਾ ਨਹੀਂ ਟੇਕਿਆ ਆ ਕੇ। ਮੈਂ ਕਿਹਾ ਜੀ ਮੈਂ ਆ ਕੇ ਪਹਿਲਾਂ ਟੇਕਿਆ ਸੀ, ਫਿਰ ਹੁਣ ਅੱਗੇ ਆ ਕੇ। ਕਹਿੰਦੇ ਥਮਲੇ ਦਾ ਉਹਲਾ ਹੋ ਗਿਆ ਸੀ ਇੱਕ ਵਾਰੀ, ਕਹਿੰਦੇ ਹੁਣ ਪੰਜ ਵਾਰੀ ਮੱਥਾ ਟੇਕ ਗੁਰੂ ਗ੍ਰੰਥ ਸਾਹਿਬ ਨੂੰ। ਫਿਰ ਮੈਂ ਪੰਜ ਵਾਰੀ ਮੱਥਾ ਟੇਕਿਆ, ਜੋ ਮੇਰਾ ਤਾਂ ਭਲਾ ਹੀ ਉਹਦੇ ਚ। ਬਾਅਦ ਚ ਮੈਨੂੰ ਫਿਰ ਉਹਨੇ ਸਾਖੀ ਵੀ ਸੁਣਾਈ ਇਸ ਗੱਲ ਤੇ, ਕਹਿੰਦੇ ਮੈਂ ਤਾਂ ਟਕਵਾਇਆ ਇੱਕ ਵਾਰੀ ਦਸਵੇਂ ਪਾਤਸ਼ਾਹ ਦਮਦਮਾ ਸਾਹਿਬ ਸਜੇ ਹੋਏ ਸੀ, ਕਹਿੰਦੇ ਮਹਾਰਾਜ ਸਜੇ ਹੋਏ ਨੇ, ਇੱਕ ਸਿੱਖ ਉਹ ਪਰੇ ਉੱਠ ਕੇ ਕਿਤੇ ਵੀ ਨੇੜੇ ਜੇ ਬੈਠਾ, ਐਂ ਦੀ ਹੋ ਕੇ ਐਂ ਬਹਿ ਗਿਆ ਆ ਕੇ ਮੱਥਾ ਟੇਕ ਕੇ। ਮੱਥਾ ਨਾ ਟੇਕਿਆ, ਉਦੋਂ ਪਹਿਲਾਂ ਟੇਕ ਲਿਆ। ਦਸਵੇਂ ਪਾਤਸ਼ਾਹ ਕਹਿੰਦੇ ਭਾਈ ਤੂੰ ਮੱਥਾ ਨੀ ਟੇਕਿਆ। ਕਹਿੰਦੇ ਮਹਾਰਾਜ ਜਦੋਂ ਮੈਂ ਆਇਆ ਸੀ ਉਦੋਂ ਮੱਥਾ ਟੇਕਿਆ ਸੀ। ਕਹਿੰਦੇ ਉਥੋਂ ਉੱਠ ਕੇ ਇੱਥੇ ਆ ਕੇ ਵੀ ਟੇਕਣਾ ਸੀ। ਕਹਿੰਦੇ ਮਹਾਰਾਜ ਗਲਤੀ ਹੋ ਗਈ, ਪਰ ਦੱਸੋ ਵੀ ਐਂ ਉਥੋਂ ਉੱਠ ਕੇ ਇੱਥੇ ਤੱਕ ਤਾਂ ਆਇਆ। ਕਹਿੰਦੇ ਵਿਚਾਲੇ ਆੜਾ ਦਰਖਤ ਆ ਗਿਆ ਨਾ, ਇੱਕ ਵਾਰ ਕਨੈਕਸ਼ਨ ਕੱਟਿਆ ਗਿਆ ਗੁਰੂ ਨਾਲੋਂ। ਵਿਚਾਲੇ ਜਦੋਂ ਕੋਈ ਚੀਜ਼ ਆ ਜਾਏ ਨਾ, ਉਦੋਂ ਫੇਰ ਮੱਥਾ ਟੇਕਣਾ ਚਾਹੀਦਾ। ਇਹ ਸਿੱਖਿਆ ਮਹਾਂਪੁਰਖ ਹੀ ਦੇ ਸਕਦੇ ਨੇ। ਇਸ ਕਰਕੇ ਜਿਹੜੇ ਸਤੋਗੁਣੀ ਪੁਰਸ਼ ਹੁੰਦੇ ਨੇ, ਉਹਨਾਂ ਦੇ ਅੰਦਰ ਵਿਸ਼ਿਆਂ ਦੀ ਬਹੁਲਤਾ ਨਹੀਂ ਹੁੰਦੀ। ਸਤੋਗੁਣੀ ਪੁਰਸ਼ਾਂ ਦੇ ਅੰਦਰ ਸ਼ਾਂਤ ਚਿੱਤ ਹੁੰਦਾ। ਸਤੋਗੁਣ ਹੁੰਦਾ ਹੀ ਸ਼ਾਂਤਮਈ ਹੈ। ਬਹੁਤ ਕੋਸ਼ਿਸ਼ ਕਰੋ, ਬਹੁਤ ਕੋਈ ਗੁੱਸਾ ਹੀ ਨਹੀਂ ਆਉਂਦਾ। ਕਿਉਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਿਵਿਰਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤੋਗੁਣੀ ਪੁਰਸ਼ ਆਪਣੇ ਆਪ ਨੂੰ ਉੱਪਰ ਲੈ ਕੇ ਜਾਂਦੇ ਨੇ ਬੰਦਗੀ ਦੇ ਵਿੱਚ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜੇ ਸਮਝਣਾ ਹੈ, ਅੱਜ ਕੱਲ ਦੇ ਹੁਣ ਸਾਰੇ ਥਾਈ ਜਿੱਥੇ ਹੁਣ ਵੀ ਪਹਿਲਾਂ ਕੋਈ ਪ੍ਰੇਮੀ ਮਿਲੇ ਸੀ, ਹੁਣ ਗੱਲ ਇਹੀ ਚੱਲ ਪਈ ਤਮੋ ਰਜੋ ਤੇ ਸਤੋ ਗੁਣ ਦੀ। ਸੋ ਕਹਿਣ ਲੱਗੇ ਤਮੋ ਗੁਣੀ ਬੰਦੇ ਜਿਹੜੇ ਨੇ ਸਤੋ ਗੁਣੀਆਂ ਨੂੰ ਘੇਰਦੇ ਨੇ ਥੋੜਾ ਜਿਹਾ। ਉਹ ਕਹਿੰਦੇ ਜੀ ਇਹ ਕਿੱਥੇ ਲਿਖਿਆ ਵੀ ਆਹ ਨਹੀਂ ਖਾਣਾ, ਉਹ ਹੱਡ ਜਿਹੜੇ ਹੁੰਦੇ ਆ, ਇਹ ਜੀ ਖਾਣੇ ਕਿੱਥੇ ਲਿਖੇ ਹੈ। ਹੁਣ ਕੁਐਸਚਨਾਂ ਦੀ ਗੱਲ, ਦਿਮਾਗ ਦੀ ਖੇਡ ਹੈ ਸਾਰੀ ਖੇਡਣ ਦੀ ਇਹ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਖਾਣ ਵਾਲੇ ਨੇ ਉਹੀ ਕੁਐਸਚਨ ਕਰਦੇ ਨੇ, ਜਿਹੜੇ ਨਹੀਂ ਖਾਂਦੇ ਇਹ ਤਾਂ ਨਹੀਂ ਕਦੇ ਪੁੱਛਦੇ ਥਾਂ ਥਾਂ ਜਾ ਕੇ। ਅਸੀਂ ਤਾਂ ਨਹੀਂ ਕਦੇ ਕਿਹਾ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਖਾਣ ਵਾਲੇ ਹੀ ਥਾਂ ਥਾਂ ਕਿਉਂ ਪੁੱਛਦੇ ਨੇ, ਕਿਉਂ ਜੀ ਇਹ ਲਿਖਿਆ ਬਾਣੀ ਲਿਖਿਆ ਐਂ ਲਿਖਿਆ? ਮੈਂ ਕਿਹਾ ਅਸੀਂ ਕਦੇ ਪੁੱਛਿਆ? ਕਿਉਂ? ਕਿਉਂਕਿ ਉਹਨਾਂ ਦੀ ਆਤਮਾ ਸੈਟਿਸਫੈਕਸ਼ਨ ਨਹੀਂ। ਸਿੱਧੀ ਜੀ ਗੱਲ ਹੈ, ਅੰਦਰੋਂ ਜਿਹੜੀ ਅਸਲ ਆਤਮਾ ਹੈ ਉਹ ਬਾਰ ਬਾਰ ਕੀ ਕਹਿੰਦੇ ਬਾਣੀ ਅੰਦਰ ਪੰਗਤੀ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਦਿਲ ਦਾ ਮਾਲਕ ਅੰਦਰੋਂ ਆਵਾਜ਼ ਦਿੰਦਾ ਵੀ ਇਹ ਕੰਮ ਗਲਤ ਹੈ, ਇਹ ਕੰਮ ਗਲਤ ਹੈ, ਨਾਲੇ ਉਹ ਲੱਗੇ ਹੋਏ ਨੇ ਉਧਰ। ਫਿਰ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ, ਫਿਰ ਉਹ ਕਿਸੇ ਸਤੋਗੁਣੀ ਕੋਲ ਜਾਣਗੇ, ਤੁਸੀਂ ਨਹੀਂ ਖਾਂਦੇ ਜੀ, ਇਹ ਤਾਂ ਬਾਣੀ ਚ ਤਾਂ ਲਿਖਿਆ ਹੋਇਆ, ਸਾਨੂੰ ਕਿਉਂ ਕਹਿੰਦੇ ਹੋ ਆ ਕੇ ਬਾਰ ਬਾਰ? ਜੇ ਲਿਖਿਆ ਹੋਇਆ ਤੁਹਾਨੂੰ ਕੋਈ ਤੁਹਾਡੀ ਬਾਂਹ ਫੜਦਾ, ਕੋਈ ਤੁਹਾਨੂੰ ਰੋਕਦਾ? ਇਸ ਕਰਕੇ ਜਿਹੜੇ ਸੰਸਾਰ ਦੇ ਚ ਰਹਿਣ ਵਾਲੇ ਲੋਕ ਨੇ, ਤਮੋ ਗੁਣੀ ਜਿਹੜੇ ਜੀਵ ਨੇ, ਤਮੋ ਗੁਣੀ ਬੰਦਿਆਂ ਨੂੰ ਸਤਿਗੁਰੂ ਮਹਾਰਾਜ ਨੇ ਜਿਵੇਂ ਗੁਰਦੁਆਰਿਆਂ ਦੇ ਬਾਹਰ ਆਮ ਪੰਜਾਬ ਵਿਚ ਲਿਖਿਆ ਹੁੰਦਾ, ਇੱਥੇ ਬੀੜੀ ਸਿਗਰਟ ਨਸਵਾਰ ਤੰਬਾਕੂ ਆਦਿਕ ਲੈ ਕੇ ਆਉਣਾ, ਸ਼ਰਾਬ ਪੀ ਕੇ ਆਉਣਾ ਅੰਦਰ ਮਨਾ ਹੈ, ਉਹਨਾਂ ਨੂੰ ਤਾਂ ਉੱਥੇ ਹੀ ਰੋਕ ਦਿੱਤਾ ਜਾਂਦਾ। ਇਸ ਗੱਲ ਨੂੰ ਲੈ ਕਰਕੇ ਜੇ ਆਪਾਂ ਵਿਚਾਰ ਕਰਕੇ ਦੇਖੀਏ ਕਿ ਤਮੋ ਗੁਣ ਦਾ ਸਤੋ ਗੁਣੀਆਂ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਤਮੋ ਗੁਣ ਨੂੰ ਛੱਡ ਕੇ ਰਜੋ ਗੁਣ ਦੇ ਵਿੱਚ ਆਉਣਾ, ਰਜੋ ਨੂੰ ਵੀ ਛੱਡ ਕੇ ਫਿਰ ਸਤੋ ਚ ਆਉਣਾ, ਰਜੋ ਹੁੰਦਾ ਰਾਜਸੀ ਠਾਠ ਬਾਠ, ਰਜੋ ਗੁਣ ਨੂੰ ਛੱਡ ਕੇ ਫਿਰ ਸਤੋ ਗੁਣ ਸ਼ਾਂਤਮਈ ਗੁਣ ਦੇ ਵਿੱਚ ਆਉਣਾ,
ਸਤੋਗੁਣੀ ਪੁਰਸ਼ ਕੇਸੀ ਇਸ਼ਨਾਨ ਕਰਨਾ, ਬਸਤਰ ਸਾਫ ਧੋਤੇ ਹੋਏ ਪਾਉਣੇ, ਖਾਣਾ ਪੀਣਾ ਸ਼ੁੱਧ ਹੋਣਾ, ਬੋਲਣਾ ਮਿੱਠਾ ਹੋਣਾ, ਫਿਰ ਤਾਬਿਆ ਬਹਿਣ ਦਾ ਢੰਗ ਹੋਣਾ, ਸੇਵਾ ਕਰਨ ਦਾ ਢੰਗ ਹੋਣਾ, ਫਿਰ ਜਾ ਕੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਦੇ ਉਹ ਜੀਵ ਯੋਗ ਹੁੰਦੇ ਨੇ। ਤੇ ਫਿਰ ਮੈਂ ਤਾਂ ਇਹ ਗੱਲ ਕਹੂੰ, ਇਹ ਗੱਲ ਭਾਵੇਂ ਹੁਣ ਜਦੋਂ ਗੱਲ ਇੱਕ ਵਾਰ ਅੱਗੇ ਵੱਧ ਜਾਂਦੀ ਉਹਨੂੰ ਪਿੱਛੇ ਮੋੜਨਾ ਬਹੁਤ ਔਖਾ, ਮਰਿਆਦਾ ਤੇ ਲਿਆ ਕੇ ਖੜਾਉਣਾ ਬੜਾ ਔਖਾ। ਅੱਗੇ ਆਪੋ ਆਪਣੀ ਤੁਹਾਡੀ ਵਿਚਾਰ ਹੈ, ਜਿਹੜੀ ਮੇਰੀ ਨਿੱਜੀ ਵਿਚਾਰ ਇਹ ਹੈ, ਜਦ ਅਸੀਂ ਸੰਥਿਆ ਕੀਤੀ ਸੀ, ਅਸੀਂ ਪੰਜ ਗ੍ਰੰਥੀ 22 ਵਾਰਾਂ ਭਗਤ ਬਾਣੀ ਦੀ ਸੰਥਿਆ ਕਰਕੇ ਫਿਰ ਸੈਂਚੀਆਂ ਤੇ ਸੰਥਿਆ ਕੀਤੀ ਸੀ, ਉਹ ਵੀ ਸਾਰੀਆਂ ਪੋਥੀਆਂ ਲੜੀਵਾਰ ਸੀਗੀਆਂ। ਲੜੀਵਾਰ ਤੇ ਆਪਾਂ ਸੰਥਿਆ ਬਹੁਤ ਵਧੀਆ ਉਸਤਾਦ ਤੋਂ ਪੁੱਛ ਕੇ ਕਰ ਸਕਦੇ ਹਾਂ, ਟ੍ਰੇਨਿੰਗ ਅੱਛੀ ਹੁੰਦੀ ਹੈ। ਔਰ ਲੜੀਵਾਰ ਸੰਥਿਆ ਕਰਨ ਦੇ ਨਾਲ ਜਿਹੜੇ ਹੁਣ ਕੀ ਆ, ਪਾਠਾਂ ਦੀ ਜਿਹੜੀ ਤਬਦੀਲੀ ਹੋ ਗਈ ਬਹੁਤ ਸਾਰੀ ਵਿੱਚ ਵਿੱਚ, ਉਹ ਮਰਜ਼ੀ ਨਾਲ ਪਦਛੇਦ ਕਰਕੇ ਜਿਹਦਾ ਜਿਵੇਂ ਜੀ ਕਰਦਾ ਉਵੇਂ ਤੋੜ ਮਰੋੜ ਕੇ ਆਪਣਾ ਪਾਠ ਉਹ ਬਣਾ ਦਿੰਦਾ। ਇਸ ਤਰ੍ਹਾਂ ਜਿਹੜੀ ਆ ਨਾ ਲੜੀਵਾਰ ਸਰੂਪਾਂ ਦੇ ਉੱਤੇ ਸੰਥਿਆ, ਪਹਿਲਾਂ ਤਾਂ ਪੰਜ ਗ੍ਰੰਥੀ ਸਿੱਧਾ ਤਾਬਿਆ ਬਹਿਣਾ ਤਾਂ ਹਰ ਕੋਈ ਅੱਜ ਕੱਲ੍ਹ ਕਹਿੰਦਾ ਮੈਂ ਸਿੱਧਾ ਤਾਬਿਆ ਬਹਿ ਜਾਂਦਾ, ਸਿੱਧਾ ਤਾਬਿਆ ਬਹਿਣਾ ਉਹਦੇ ਨਾਲ ਪਹਿਲਾਂ ਨਾ ਪੋਥੀ ਫੜਨਾ ਸਿੱਖੇ, ਉਹਦੇ ਨਾਲ ਪਹਿਲਾਂ ਪੰਜ ਗ੍ਰੰਥੀ ਪ੍ਰਕਾਸ਼ ਕਰਨੀ, ਫਿਰ ਪੰਜ ਗ੍ਰੰਥੀ ਪੜ੍ਹਨੀ ਮਰਿਆਦਾ ਅਨੁਸਾਰ, ਉਹਦੇ ਚ ਉਸਤਾਦ ਸਿਖਾਉਂਦੇ ਨੇ ਵੀ ਗਲ ਚ ਪਰਨਾ ਰੱਖਣਾ ਭਾਈ, ਪੈਰ ਨੀ ਖੁਰਕਣਾ, ਨੱਕ ਅੱਖ ਕੰਨ ਨੀ, ਇਹ ਚਮੜੀ ਦੇ ਉੱਤੇ ਵੀ। ਮੈਨੂੰ ਯਾਦ ਹੈ ਇੱਕ ਮਹਾਂਪੁਰਖ ਦੱਸਦੇ ਸੀ, ਕਹਿੰਦੇ ਇੱਕ ਵਾਰ ਸੰਥਿਆ ਕਰਦੇ ਸੀ, ਐਂ ਕਥਾ ਦੀ ਗੱਲ ਹੈ ਕਥਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਮੈਨੂੰ ਇਹ ਮੈਂ ਤੁਹਾਨੂੰ ਦੱਸਦੇ, ਮੈਂ ਉਹਨਾਂ ਨਾਲ ਨੀ ਰਿਹਾ, ਇਹ ਸਾਰੇ ਬਚਨ ਸੰਤ ਕਰਤਾਰ ਸਿੰਘ ਜੀ ਖਾਲਸਾ ਸਾਨੂੰ ਸੁਣਾਉਂਦੇ ਰਹਿੰਦੇ ਸੀ। ਕਹਿੰਦੇ ਐਂ ਸਿੰਘ ਬੈਠਾ ਤੇ ਹੁਣ ਚੋਲਾ ਪਾਇਆ ਸੀਗਾ, ਕਹਿੰਦੇ ਇੱਥੇ ਲੱਤ ਤੇ ਮਾੜੀ ਜਿਹੀ ਐਂ ਖੁਰਕ ਕਰਕੇ ਉਹਨੇ ਫੇਰ ਐਂ ਕਰ ਲਿਆ। ਸੰਤਾਂ ਨੇ ਕਿਤੇ ਕਥਾ ਚ ਬੈਠਿਆਂ ਦੇਖ ਲਿਆ, ਕਹਿੰਦੇ ਭਜੰਗੀ ਸਿਆਂ ਉੱਠ ਕੇ ਹੱਥ ਧੋ ਗਿਆ, ਹੁਣ ਚਲੋ ਪੈਰ ਨੂੰ ਹੱਥ ਲਾਉਣਾ ਤਾਂ ਮਨਾ, ਉਹਨੇ ਲੱਤ ਖੁਰਕੀ, ਉਹ ਸੋਚੇ ਲੱਤ ਮੈਂ ਖੁਰਕੀ, ਲੱਤ ਕਿਹੜਾ ਸੁੱਚੀ ਹੁੰਦੀ ਹੈ। ਕਹਿੰਦੇ ਹੁਣੇ ਧੋ ਕੇ ਆ ਉੱਠ ਕੇ, ਜੇ ਰੁਮਾਲਾ ਡਿੱਗ ਪੈਂਦਾ ਸੀ ਉਹਨੇ ਕਹਿਣਾ ਹੁਣੇ ਇਹਨੂੰ ਧੋ ਕੇ ਲਿਆ, ਭਾਵ ਕਹਿਣ ਤੋਂ ਇੰਨੀ ਸੁੱਚਮ ਰਖਾਉਣੀ। ਇਹ ਮਹਾਂਪੁਰਖਾਂ ਦੇ ਕਾਰਜ ਹੁੰਦੇ ਨੇ, ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਨੇ। ਪਹਿਲਾਂ ਪੰਜ ਗ੍ਰੰਥੀ ਦੀ ਸੰਥਿਆ ਕਰਕੇ ਫਿਰ ਸੰਥਿਆ ਵੀ ਕਿੰਨੀ ਕਰਨੀ ਹੈ, ਉਸਤਾਦ ਨੇ ਇੱਕ ਅੰਗ ਪੜਾਉਣਾ ਹੈ ਬਸ, ਇੱਕ ਅੰਗ ਨੂੰ ਅਸੀਂ ਕਿੰਨੀ ਵਾਰ ਪੜ੍ਹਨਾ, 25 ਵਾਰ ਪੜ੍ਹ ਕੇ ਆਉਣਾ ਹੈ, 25 ਵਾਰ ਪੜ੍ਹ ਕੇ ਆ ਕੇ ਫਿਰ ਸੁਣਾਉਣੀ ਹੈ। ਕੱਲਾ ਜਪਜੀ ਸਾਹਿਬ ਜਿਹੜਾ ਹੈ, ਕੱਲੇ ਜਪਜੀ ਸਾਹਿਬ ਦੀ ਸੰਥਿਆ ਦਾਸ ਨੇ ਸਮੇਤ ਲਗਾ ਮਾਤਰਾ ਦੇ 6 ਮਹੀਨੇ ਚ ਸੰਥਿਆ ਕੀਤੀ ਹੈ, ਕੱਲੇ ਜਪਜੀ ਸਾਹਿਬ ਦੀ। ਇੱਥੇ ਲੋਕੀ ਕਹਿੰਦੇ ਮੈਂ ਤੁਹਾਡੇ ਜੀ ਕੋਲ ਬਹਿ ਜਾਂਦਾ, ਮੈਂ ਫੇਰ ਆਖੇ ਮੈਂ ਤੁਹਾਨੂੰ ਜਪਜੀ ਸਾਹਿਬ ਸੁਣਾਉਣਾ, ਦੇਖਿਓ ਮੇਰਾ ਠੀਕ ਹੈ, ਇੱਕ ਦਿਨ ਚ ਠੀਕ ਹੋ ਜਾਂਦਾ ਜਪਜੀ ਸਾਹਿਬ ਦਾ ਪਾਠ। ਲੋਕੀ ਕਹਿੰਦੇ ਜਾਪ ਸਾਹਿਬ ਔਖਾ, ਆਖੇ ਜਪਜੀ ਸਾਹਿਬ ਸੌਖਾ। ਮੈਂ ਕਿਹਾ ਭੁਲੇਖੇ ਚ ਨਾ ਰਹਿ ਜਾਓ, 5983 ਅੱਖਰ ਹੈ ਜਪਜੀ ਸਾਹਿਬ ਦੇ, ਤੇ 5983 ਹੀ ਲਗਾ ਮਾਤਰਾ ਨੇ ਇਹਦੀਆਂ। ਸਭ ਤੋਂ ਮਹਿੰਗੀ ਬਾਣੀ ਪ੍ਰੋਨਾਉਂਸੀਏਸ਼ਨ ਤੇ ਜਿਹੜੀ ਹੈ ਨਾ ਵਿਆਕਰਣ ਦੇ ਅਨੁਸਾਰ ਵੀ ਜਪਜੀ ਸਾਹਿਬ ਦੀਆਂ ਲਗਾ ਮਾਤਰਾ ਸਭ ਤੋਂ ਜ਼ਿਆਦਾ ਹੈ। ਜਿਹੜਾ ਬੰਦਾ, ਤਾਂਹੀਓ ਭਾਈ ਗੋਪਾਲੇ ਨੂੰ ਕਿਹਾ ਸੀ ਜਪਜੀ ਸਾਹਿਬ ਸ਼ੁੱਧ ਸੁਣਾ ਦੇ, ਤਾਂ ਕਿਤੇ ਉਹਨੂੰ ਬ੍ਰਹਮ ਗਿਆਨ ਦਿੱਤਾ, ਤਾਂ ਕਿਤੇ ਗੁਰਤਾ ਗੱਦੀ ਦੇਣ ਲੱਗੇ ਸੀ ਮਹਾਰਾਜ। ਇਸ ਕਰਕੇ ਆਪਾਂ ਜਿੰਨੀ ਬਾਣੀ ਉੱਚੀ ਹੈ, ਜਿੰਨੀ ਉਹਦੀ ਕਦਰ ਕਰਨੀ ਚਾਹੀਦੀ ਹੈ, ਜਿੰਨਾ ਉਹਦਾ ਭੈ ਅਦਬ ਹੋਣਾ ਚਾਹੀਦਾ, ਉਹ ਸਾਡੇ ਮਨ ਚ ਨਹੀਂ। ਗੱਲ ਕਰਨ ਦੀ ਗੱਲ ਹੁੰਦੀ ਹੈ, ਅਮਰੀਕਾ ਚ ਇੱਕ ਸ਼ਹਿਰ ਸੀ, ਉਹ ਨਿਊਯਾਰਕ ਦੇ ਵਿੱਚ ਪ੍ਰੇਮੀ ਕਥਾਵਾਚਕ, ਇੱਕ ਬੰਦਾ ਕਹਿੰਦਾ, ਉਹ ਕਥਾਵਾਚਕ ਕਹਿੰਦਾ ਭਾਈ ਸਾਹਿਬ ਤੁਹਾਡਾ ਘਰ ਕਿੱਥੇ, ਕਹਿੰਦਾ ਸਾਡਾ ਇੱਥੇ ਨਾਲ ਹੀ ਟਾਊਨ ਹੈ। ਕਹਿੰਦਾ ਮੈਨੂੰ ਉੱਥੇ ਕਥਾ ਲੈ ਕੇ ਚੱਲੋ, ਮੈਨੂੰ ਵੀ ਉੱਥੇ ਗੁਰਦੁਆਰਾ ਹੋਣਾ, ਟਾਈਮ ਦਿਓ, ਮੈਂ ਕਥਾ ਦੇ ਵੱਟ ਕੱਢ ਦਿਆਂਗਾ। ਉਹ ਬੰਦਾ ਕਹਿੰਦਾ ਰਹਿਣ ਦੇ ਬਾਬਾ, ਤੂੰ ਤੇਰੀ ਪਹਿਲਾਂ ਹੀ ਮੈਂ ਕਥਾ ਸੁਣ ਲਈ। ਕਹਿੰਦਾ ਮੈਨੂੰ ਤੂੰ ਐਂ ਦੱਸ, ਉਹ ਸਿੰਘ ਸੀ ਜਟਕਾ ਪਿੰਡ ਦਾ, ਵੀ ਕਥਾ ਵੱਟ ਕੱਢਦੀ ਬੰਦੇ ਕਿ ਬੰਦਾ ਕਥਾ ਦੇ ਵੱਟ ਕੱਢਦਾ ਹੁੰਦਾ। ਉਹ ਕਥਾਵਾਚਕ ਫਿਰ ਖੱਬਾ ਸੱਜਾ ਦੇਖੇ, ਵੀ ਗੱਲ ਗੱਲ ਨਿਕਲ ਗਈ ਮੂੰਹ ਚੋਂ,
ਉਹ ਸੋਰੀ ਸੋਰੀ ਕਰੇ ਉਹ ਕਹੇ ਜੀ ਬਸ ਭਾਈ ਸਾਹਿਬ ਮੈਨੂੰ ਤਸੱਲੀ ਹੋ ਗਈ ਇੱਥੇ ਹੀ ਤੁਹਾਡੇ ਤੇ ਵੀ ਤੁਸੀਂ ਨਾ ਕਿਸੇ ਦੇ ਹੋਰ ਵੱਟ ਕੱਢਿਓ ਜਾ ਕੇ ਹੁਣ ਤੁਸੀਂ ਸਾਨੂੰ ਰਹਿਣ ਦਿਓ। ਇਸ ਕਰਕੇ ਲੋਕੀ ਕਹਿੰਦੇ ਮੈਂ ਕੱਢ ਦਿਆਂਗਾ ਵੱਟ ਕਾਹਦੇ ਨਾਲ, ਫਿਰ ਜਪਜੀ ਸਾਹਿਬ ਤਾਂ ਮੈਂ ਪੜ੍ਹ ਦਿੰਦਾ। ਆਹੀ ਗਲਤੀ, ਜੇ ਆਪਾਂ ਜਪਜੀ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਪੜ੍ਹੀਏ ਉਹ ਕਿੰਨਾ ਪਿਆਰ ਨਾਲ ਪੜ੍ਹਾਂਗੇ ਆਪਾਂ, ਤੇ ਜੇ ਜਪਜੀ ਸਾਹਿਬ ਨੂੰ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਨਾ ਉਹਨੂੰ ਇਹ ਮਾਣ ਹੁੰਦਾ, ਲੈ ਪੰਜਾਬੀ ਚ ਹੀ ਲਿਖਿਆ ਹੁਣ ਪੜ੍ਹ ਦਿੰਦੇ ਹਾਂ, ਇਹ ਨਹੀਂ ਗੱਲ ਕਰਨੀ। ਇਹ ਗੱਲਾਂ ਆਉਂਦੀਆਂ ਇਤਿਹਾਸਕ, ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਹਾਥੀ ਦੇ ਉੱਤੇ ਜਦ ਸਜਣ ਲੱਗੇ ਮਹਾਵਤ ਆਸੇ ਪਾਸੇ ਦੇਖਿਆ ਹੈ ਨਾ ਸੀ, ਉਹ ਕੋਈ ਚੀਜ਼ ਲੈਣ ਚਲੇ ਗਿਆ ਹੋਣਾ ਵੀ ਮੈਂ ਹੁਣੇ ਆਉਣਾ, ਮਹਾਰਾਜ ਪਹਿਲਾਂ ਆ ਗਏ, ਮਹਾਰਾਜ ਨੇ ਹਾਥੀ ਦੇ ਉੱਤੇ ਚੜ੍ਹਨਾ ਸੀ, ਉਹ ਮੋਢਾ ਲਾ ਕੇ ਖੜਦਾ ਮਹਾਰਾਜ ਇੱਥੇ ਚਰਨ ਰੱਖ ਕੇ ਉੱਤੇ ਚੜ੍ਹ ਜਾਂਦੇ ਸੀ, ਉਦੋਂ 15 ਸਾਲ ਦੀ ਉਮਰ ਸੀ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵੀ ਇੰਨੀ ਕੁ ਉਮਰ ਤੇ ਨੇੜੇ ਤੇੜੇ ਸੀ ਮਹਾਰਾਜ ਤੇ, ਉਸ ਵਕਤ ਥੋੜੇ ਛੋਟੇ ਸੀ, 3 ਸਾਲ ਦੇ ਸੀ ਜਦੋਂ ਗੁਰਤਾ ਗੱਦੇ ਦਾ ਤਿਲਕ ਲਾਇਆ ਦਸਵੇਂ ਪਾਤਸ਼ਾਹ ਨੂੰ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ। ਉਸ ਵਕਤ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਨੇ ਖੱਬਾ ਸੱਜਾ ਦੇਖਿਆ, ਮਹਾਰਾਜ ਕਹਿੰਦੇ ਮਹਾਵਤ ਆਇਆ ਹੀ ਨਹੀਂ ਮੈਂ ਉੱਤੇ ਚੜ੍ਹਨੇ। ਬਾਬਾ ਜੀ ਥੋੜੇ ਭਲਵਾਨੀ ਟਾਈਪ ਸਰੀਰ ਸੀਗਾ, ਤਕੜਾ ਸੀ, ਐਂ ਕਰਕੇ ਕਹਿੰਦੇ ਲੈ ਇੱਥੇ ਰੱਖੋ ਨਿਆਣਾ ਜਿਹਾ ਹੈਗਾ ਵੀ। ਮਹਾਰਾਜ ਉਸ ਗੱਲ ਚ ਆਈ ਜੇ ਆਪਾਂ ਕਹਿੰਦੇ ਮੈਂ ਜਪਜੀ ਸਾਹਿਬ ਐਂ ਪੜ੍ਹ ਦਿਆਂਗਾ, ਮਹਾਰਾਜ ਕਹਿੰਦੇ ਇੱਥੇ ਰੱਖੋ ਜੀ ਮਹਾਰਾਜ, ਇੱਥੇ ਰੱਖ ਕੇ ਚੜ੍ਹ ਜਾਓ, ਜਿਵੇਂ ਬੜਾ ਤਕੜਾ ਭਲਵਾਨ ਹੁੰਦਾ। ਸਤਿਗੁਰ ਦਾ ਭਾਰ ਕੋਈ ਝੱਲ ਸਕਦਾ? ਤਿੰਨਾਂ ਲੋਕਾਂ ਦਾ ਮਾਲਕ, ਉਹਨੇ ਤਿੰਨਾਂ ਲੋਕਾਂ ਦਾ ਹੀ ਭਾਰ ਪਾਤਾ ਉੱਤੇ, ਉੱਠ ਹੀ ਨਹੀਂ ਸਕੇ, ਮੁੜਕ ਆ ਗਿਆ, ਬੁਰੇ ਹਾਲ ਹੋ ਗਏ। ਉਹ ਕਹਿੰਦੇ ਗੁਰਬਖਸ਼ਿਆ ਉੱਠ, ਉਹ ਫਿਰ ਟੁੱਟ ਗਈ ਅੰਦਰਲੀ ਹਉਮੈ ਟੁੱਟ ਗਈ, ਮਹਾਰਾਜ ਗਲਤੀ ਹੋ ਗਈ, ਮਾਫ ਕਰ ਦਿਓ ਮੈਨੂੰ ਤੁਸੀਂ, ਮੈਂ ਸਮਝਿਆ ਵੀ ਨਿਆਣਾ ਜਾ, ਮੇਰੇ ਮਨ ਚ ਉਹ ਗੱਲ ਹੋਰ ਆ ਗਈ। ਅਸਲ ਚ ਕਹਿੰਦੇ ਉਹ ਸਤਿਗੁਰ ਅੱਗੇ ਨਹੀਂ ਹੰਕਾਰ ਕਰੀਦਾ। ਇਸ ਕਰਕੇ ਆਪਾਂ ਕਿਸੇ ਵੀ ਗੱਲ ਨੂੰ, ਹਰੇਕ ਗੱਲ ਨੂੰ ਐਂ ਲੈ ਲੈਂਦੇ ਮੈਂ ਤਾਂ ਐਂ ਕਰ ਦਿਆਂਗਾ, ਇਹੀ ਵੱਡੀ ਗਲਤੀ ਆਪਣੀ। ਗੁਰਬਾਣੀ ਬਾਰੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਮਨ ਦੇ ਅੰਦਰ ਲਿਆਉਣੀ ਨਹੀਂ। ਇਹ ਨਹੀਂ ਕਿ ਜੇ ਸਤਿਗੁਰ ਆਪਣੀ ਪਾਵਰ ਨਹੀਂ ਦਿਖਾਉਂਦੇ ਤਾਂ ਆਪਾਂ ਸਾਰੇ ਜਾਣੇ ਜੋ ਮਰਜ਼ੀ ਬੋਲੀ ਜਾਈਏ। ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੀਏ। ਗੁਰਬਾਣੀ ਜਿਹੜੀ ਹੈ, ਗੁਰਬਾਣੀ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਬਾਣੀ ਦਾ ਅਦਬ ਸਤਿਕਾਰ। ਦੇਖੋ ਗੱਲ ਇਹ ਹੈ ਕਿ ਪੜ੍ਹਿਆ ਲਿਖਿਆ ਜਿਹੜਾ ਕੋਈ ਵੀ ਵਿਅਕਤੀ ਹੈ ਉਹ ਆਪਣੇ ਮਨ ਦੇ ਅੰਦਰ ਇਹ ਵਿਚਾਰ ਨਾ ਲਿਆਵੇ ਕਿ ਮੈਂ ਪੜ੍ਹਿਆ ਲਿਖਿਆ ਨਹੀਂ। ਮਹਾਂਪੁਰਖਾਂ ਨੇ ਕੱਲ ਕਿਹਾ ਸੀ ਭਾਈ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਨਹੀਂ, ਕਰ ਲਓ ਉਦਾਂ, ਇਹ ਤਾਂ ਇਹਨਾਂ ਦੀ ਨਿਮਰਤਾ। ਜਿਹੜਾ ਬਾਣੀ ਪੜ੍ਹਿਆ ਜਿਹਦੇ ਅੰਦਰ ਬ੍ਰਹਮ ਗਿਆਨ ਹੈ, ਬਾਬਾ ਠਾਕੁਰ ਸਿੰਘ ਵੀ ਲੋਕ ਐਂ ਕਹਿੰਦੇ ਅਨਪੜ੍ਹ ਸੀ, ਉਹ ਬਹੁਤ ਸਾਰੇ ਲੋਕ ਇੱਦਾਂ ਬੋਲਦੇ ਸੀ, ਵੱਡੇ ਵੱਡੇ ਸਾਰੇ ਮਹਾਂਪੁਰਖਾਂ ਨੂੰ, ਉਹ ਗੁਰੂ ਨਾਨਕ ਸਾਹਿਬ ਵੀ, ਫਿਰ ਕਈ ਲੋਕ ਤਾਂ ਇੱਦਾਂ ਵੀ ਕਹਿਣਗੇ, ਕਬੀਰ ਜੀ ਵੀ ਕਦੇ ਸਕੂਲ ਨਹੀਂ ਗਏ, ਫਰੀਦ ਜੀ ਵੀ ਨਹੀਂ ਗਏ, ਫਿਰ ਤਾਂ ਉਹਨਾਂ ਨੂੰ ਅਨਪੜ੍ਹ ਮੰਨ ਲਓਗੇ ਤੁਸੀਂ। ਪੜ੍ਹਾਈ ਤੁਸੀਂ ਸਕੂਲ ਚ ਕਿਉਂ ਕਰਨ ਜਾਂਦੇ ਹੋ? ਕਿਉਂਕਿ ਮੇਰੇ ਦਿਮਾਗ ਦਾ ਸ਼ਟਰ ਖੁੱਲੇ ਥੋੜਾ ਜਿਹਾ, ਅੰਦਰੋਂ ਚਾਨਣ ਆਵੇ। ਪਰ ਜਦੋਂ ਬ੍ਰਹਮ ਗਿਆਨ ਹੁੰਦਾ ਨਾ, 14 ਵਿਦਿਆ ਸੰਪੂਰਨ ਹੁੰਦੀਆਂ ਬ੍ਰਹਮ ਗਿਆਨੀ ਦੇ ਵਿੱਚ, ਸਾਰੀਆਂ ਵਿਦਿਆ ਦਾ ਗਿਆਤਾ ਹੋ ਜਾਂਦਾ, ਸਾਰੇ ਪ੍ਰਕਾਰ ਦੀ ਸੋਝੀ ਹੁੰਦੀ ਹੈ। ਆਪਾਂ ਤਾਂ ਉੱਥੇ ਤੱਕ ਜਾ ਨਹੀਂ ਸਕਦੇ। ਮਹਾਰਾਜ ਨੇ ਜੋ ਕਿਹਾ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਬ੍ਰਹਮ ਗਿਆਨੀਆਂ ਦਾ ਕਥਨ ਤਾਂ ਨਹੀਂ ਆਪਾਂ ਕਰ ਸਕਦੇ, ਪਰ ਇੰਨਾ ਜ਼ਰੂਰ ਖਿਆਲ ਰੱਖੋ ਕਿ ਗੁਰਬਾਣੀ ਬਾਰੇ ਕਦੇ ਵੀ ਕੋਈ ਨਿਰਾਦਰ ਯੋਗ ਅੱਖਰ ਨਹੀਂ ਬੋਲਣਾ। ਪਰ ਅੱਜ ਦੇ ਯੁੱਗ ਵਿੱਚ ਨਿਰਾਦਰ ਯੋਗ ਅੱਖਰ ਆਪਣੇ ਮੂੰਹ ਚੋਂ ਸੁਭਾਵਕ ਕਈ ਵਾਰ ਨਿਕਲ ਜਾਂਦਾ, ਉਹਦਾ ਵੀ ਹੱਲ ਕਰ ਲਓ। ਉਹ ਕਿਵੇਂ? ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਨੇ ਇਹ ਮੈਨੂੰ ਸਮਝਾਇਆ ਸੀ, ਉਹਨਾਂ ਦੀ ਸੰਗਤ ਕਰਦਿਆਂ ਕਹਿੰਦੇ ਭਾਈ ਠਾਕਰ ਸਿੰਘ, ਭਾਈ ਸੱਤੇ ਬਲਵੰਡੇ ਦੀ ਵਾਰ ਪੜ੍ਹਦਾ ਹੁੰਦਾ? ਮੈਂ ਕਿਹਾ ਮਹਾਰਾਜ ਉਦਾਂ ਕਦੇ ਕਦੇ ਪੜ੍ਹ ਲਈਦੀ। ਕਹਿੰਦੇ ਭਾਈ ਪੜ੍ਹਿਆ ਕਰ, ਦਿਹਾੜੀ ਚ ਕਹਿੰਦੇ 100 ਗੱਲ ਗਲਤ ਨਿਕਲ ਜਾਂਦੀ ਮੂੰਹ ਚੋਂ,
ਕਈ ਵਾਰ ਭੁਲੇਖੇ ਨਾਲ ਹੀ ਬਾਣੀ ਦੇ ਹੀ ਉਲਟ ਕੋਈ ਗੱਲ ਨਿਕਲ ਜਾਂਦੀ ਆਪਣੇ ਤੋਂ, ਸਤਿਗੁਰਾਂ ਦੇ ਵਿਰੁੱਧ ਵੀ ਅੱਖਰ ਨਿਕਲ ਜਾਂਦਾ। ਆਪਾਂ ਛੋਟੇ ਜੀਵ ਹੈ, ਕੀਰੇ ਕਿਰਮ ਹਾਂ, ਆਪਾਂ ਨੀਚ ਜੀਵ ਹਾਂ, ਆਪਣੇ ਮੂੰਹ ਚੋਂ ਸੁਭਾਵਕ ਗੁਰਾਂ ਦੀ ਨਿੰਦਾ ਹੋ ਜਾਂਦੀ ਹੈ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ। ਕਹਿੰਦੇ ਸ਼ਾਮ ਨੂੰ ਸੱਤੇ ਬਲਵੰਡੇ ਦੀ ਵਾਰ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਜ਼ਰੂਰ ਪੜਿਆ ਕਰੋ। ਕਹਿੰਦੇ ਸ਼ਾਮ ਨੂੰ ਪੜ ਲਿਆ ਕਰੋ। ਇੱਕ ਉਹਨਾਂ ਨੇ ਮੈਨੂੰ ਕਿਹਾ ਸੀ, ਕਹਿੰਦੇ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਆਰਤੀ ਪੜ੍ਹਦਾ ਹੁੰਦਾ। ਮੈਂ ਕਿਹਾ ਨਾ ਜੀ। ਕਹਿੰਦੇ ਮੈਂ ਜਨਮ ਸਾਖੀ ਚ ਪੜਿਆ ਸੀ। ਕਹਿੰਦੇ ਉਦੋਂ ਬਾਅਦ ਮੈਂ ਨਿਤਨੇਮ ਵਿਚ ਰਹਿ ਰਾਸ ਦੇ ਨਾਲ ਆਰਤੀ ਵੀ ਪੜ੍ਹਦਾ, ਤੂੰ ਵੀ ਪੜਿਆ ਕਰ। ਮੈਂ ਜੀ ਸੱਤ ਬਚਨ। ਉਹਨਾਂ ਨੇ ਇਹ ਦੋ ਬਾਣੀਆਂ ਕਹਿ ਕੇ ਕੰਠ ਕਰਾਵੀ, ਸੱਤੇ ਬਲਵੰਡੀ ਵਾਰ ਕੰਠ ਕਰ ਲੈ, ਰਾਮਕਲੀ ਕੀ ਵਾਰ ਕੰਠ ਕੀਤੀ, ਫਿਰ ਆਰਤੀ ਕੰਠ ਕੀਤੀ। ਆਰਤੀ ਦਾ ਮਤਲਬ ਹੈ ਉਸਤਤ ਕਰਨੀ। ਜਦ ਪਰਮੇਸ਼ਰ ਨੇ ਦਰਸ਼ਨ ਦਿੱਤੇ ਧੰਨੇ ਭਗਤ ਨੂੰ, ਕਹਿ ਧੰਨਿਆ ਸਾਰਿਆਂ ਨੇ ਸਾਡੀ ਆਰਤੀ ਕੀਤੀ ਹੈ, ਉਸਤਤ ਕੀਤੀ ਹੈ, ਤੂੰ ਵੀ ਕਰ। ਕਹਿੰਦੇ ਮਹਾਰਾਜ ਮੈਂ ਤਾਂ ਆਰਤਾ ਕਰੂੰਗਾ, ਜੱਟ ਦਾ ਤਾਂ ਆਰਤਾ। ਕਹਿੰਦੇ ਗੋਪਾਲ ਤੇਰਾ ਆਰਤਾ, ਉਹ ਲੋਕ ਆਰਤੀ ਕਰਦੇ, ਧੰਨਾ ਆਰਤਾ ਕਰਦਾ। ਜੋ ਜਨ ਤੁਮਰੀ ਭਗਤ ਕਰੰਤੇ, ਤਿਣਕੇ ਕਾਜ ਸਵਾਰਤਾ। ਸੋ ਇਸ ਕਰਕੇ ਥੋੜੀ ਥੋੜੀ ਚੀਜ਼ ਮੈਂਸ਼ਨ ਕਰਦੇ ਜਾਓ ਆਪਣੇ ਨਿਤਨੇਮ ਚ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 300 ਸਾਲਾਂ ਸੀ ਨਾ, ਜੋ ਨਗਰ ਕੀਰਤਨ ਲੈ ਕੇ ਗਏ ਮਹਾਂਪੁਰਖ ਦਿੱਲੀ ਨੂੰ, ਉਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਾਲੇ ਵਿਦਿਆਰਥੀ ਰੂਪ ਵਿਚ ਸੀ ਸਾਡੇ ਨਾਲ। ਕਹਿੰਦੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲ ਲਾਇਆ ਸੀ, 7-8 ਜਾਣੇ ਸਿੰਘ ਖੜੇ ਸੀ। ਕਹਿੰਦੇ ਅੱਜ ਤੋਂ ਇੱਕ ਬਾਣੀ ਹੋਰ ਵਧਾਓ ਨਿਤਨੇਮ ਚ। ਬੋਲੋ ਕਿਹੜੀ ਕਿਹੜੀ ਵਧਾਉਣੀ ਤੁਸੀਂ? ਫਿਰ ਸਾਰਿਆਂ ਨੇ ਉਦਣ ਇੱਕ ਇੱਕ ਬਾਣੀ ਵਧਾਈ। ਮੈਂ ਜੀ ਮੈਂ ਤਾਂ ਸ਼ਬਦ ਹਜ਼ਾਰੇ ਹੁਣ ਕਰਿਆ ਕਰੂੰ ਨਾਲ। ਕੋਈ ਕਿਹਾ ਮੈਂ ਅੱਜ ਸੁਖਮਨੀ ਸਾਹਿਬ ਕਰੂੰਗਾ, ਕਿਸੇ ਨੇ ਕਿਹਾ ਅੱਜ ਤੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸਲੋਕ ਪੜਿਆ ਕਰੂੰਗਾ। ਥੋੜਾ ਥੋੜਾ ਨਿਤਨੇਮ, ਜਿਵੇਂ ਅੱਜ ਤੁਹਾਨੂੰ ਦੱਸਿਆ ਸੱਤੇ ਬਲਵੰਡੇ ਦੀ ਵਾਰ, ਸ਼ਾਮ ਨੂੰ ਥੋੜੀ ਜਿਹੀ ਸੰਥਿਆ ਕਰਨੀ ਪੈਂਦੀ ਹੈ, ਥੋੜੀ ਜਿਹੀ ਮਹਿੰਗੀ ਬਾਣੀ ਹੈ, ਪਰ ਮੈਂ ਇਹ ਗੁਰਬਾਣੀ ਉਪਦੇਸ਼ .org ਤੇ ਚਲੇ ਜਾਓ, ਉੱਥੇ ਮੈਂ ਇਹਦੀ ਸੰਥਿਆ ਵੀ ਕਰਾਈ ਹੋਈ ਹੈ, ਉੱਥੇ ਮੈਂ ਪੜ੍ਹ ਕੇ ਵੀ ਸੁਣਾਈ ਹੋਈ ਹੈ, ਉੱਥੇ ਮੈਂ ਇਹਦੇ ਅਰਥ ਵੀ ਕਰਤੇ ਨਾਲ, ਪਰ ਮੈਂ ਗੁਰਬਾਣੀ ਦੀ ਲੜੀਵਾਰ ਕਥਾ ਜਿਹਦੇ ਅਰਥ ਕੀਤੇ ਹੀ ਹੋਏ ਨੇ, ਜੇ ਤੁਸੀਂ ਉਹਦੇ ਚ ਅਰਥ ਕੱਢ ਲਓ। ਹੁਣ ਅੱਜ ਕੱਲ੍ਹ ਆਈਪੋਡ ਚੱਲੇ ਹੋਏ ਨੇ, ਆਈਪੋਡ ਚ ਸਾਰੀ ਕਥਾ ਪਾ ਲਓ, ਸਾਰੀ ਕਥਾ ਪਾ ਕੇ ਅੱਜ ਹਰਿਮੰਦਰ ਸਾਹਿਬ ਜਿਹੜਾ ਹੁਕਮਨਾਮਾ ਆਇਆ ਉਹ ਆਈਪੋਡ ਚ ਕੱਢ ਲਓ ਫਟਾਫਟ, ਆ ਹੁਕਮਨਾਮਾ ਨਾਲ ਹੀ ਸੁਣ ਲਓ ਕੀ ਅਰਥ ਨੇ ਅੱਜ। ਇਸ ਪ੍ਰਕਾਰ ਆਪਾਂ ਇੱਕ ਇੱਕ ਬਾਣੀ ਰੋਜ਼ ਜਾਂ ਸਾਲ ਬਾਅਦ ਥੋੜੀ ਥੋੜੀ ਕਰਕੇ ਆਰਤੀ ਨਾਲ ਪੜ੍ਹਨੀ। ਆਰਤੀ ਚ ਬਹੁਤ ਖੁਸ਼ੀ ਹੁੰਦੀ ਮਹਾਰਾਜ ਦੀ, ਇਸੇ ਕਰਕੇ ਕਈ ਕਹਿਣਗੇ ਇਹ ਕਲੇਰਾ ਵਾਲਿਆਂ ਦੀ ਆਰਤੀ ਬਹੁਤ ਵੱਡੀ। ਮੈਂ ਕਿਹਾ ਹਜ਼ੂਰ ਸਾਹਿਬ ਜਾ ਕੇ ਦੇਖੋ, ਬੁੱਢਾ ਦਲ ਦੀ ਆਰਤੀ ਦੇਖੋ। ਆਪਾਂ ਜਦ ਤਾਂ ਕਿਸੇ ਬੰਦੇ ਦੀ ਆਰਤੀ ਕਰਨੀ ਹੁੰਦੀ ਆ, ਫਿਰ ਤਾਂ ਭਾਵੇਂ 5 ਘੰਟੇ ਕਰੀ ਜਾਓ, ਦੀਵੇ ਲੈ ਕੇ ਬਾਲੋ। ਕਿਸੇ ਵੱਡੇ ਬੰਦੇ ਕੋਲ ਲੋਕ ਜਾਂਦੇ ਨੇ, ਬੜੀ ਉਸਤਤ ਕਰਦੇ ਉਹਦੀ, ਤੇ ਜਦ ਮਹਾਰਾਜ ਦੀ ਆਰਤੀ ਕਰਨੀ ਹੈ ਫਿਰ ਕਹਿੰਦੇ 5 ਕੁ ਸ਼ਬਦ ਬਹੁਤ ਨਹੀਂ ਹੈਗੇ ਮਹਾਰਾਜ ਦੇ 5 ਸ਼ਬਦ, ਤੇ ਬੰਦਿਆਂ ਲਈ ਪਤਾ ਨਹੀਂ ਕੀ ਕੁਛ ਬੋਲ ਜਾਂਦੇ ਨੇ। ਸੋ ਇਸ ਕਰਕੇ ਇਹ ਥੋੜੀ ਥੋੜੀ ਸੋਹਲੇ ਵਿੱਚ ਕੁਤਾਹੀ ਹੋ ਰਹੀ ਆ। ਸੋਹਲੇ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਨੇ, ਉਹ ਜ਼ਰੂਰ ਪੜ੍ਹਨੇ ਨੇ। ਆ ਸੋਹਲੇ ਦਾ ਸਾਰਾ ਪਾਠ ਕਰਨਾ, ਕੀਰਤਨ 16, ਰੱਖਿਆ ਦੇ ਸ਼ਬਦ, ਇਹ 10ਵੀਂ ਅਰਦਾਸ, 4 ਸ਼ਬਦ ਪਹਿਲਾਂ ਰੱਖਿਆ ਦੇ ਹੈ। ਇਸ ਤਰ੍ਹਾਂ ਕਰਕੇ ਆਪਣੀ ਜ਼ਿੰਦਗੀ ਵਿੱਚ ਸਿਮਰਨ ਜੇ ਨਹੀਂ ਕਰਦੇ, ਦੇਖੋ ਜੇ ਆਪਾਂ ਕਿਸੇ ਨੂੰ ਕਹਿੰਦੇ 1 ਘੰਟਾ ਸਿਮਰਨ ਕਰਿਆ ਕਰ, ਉਹ ਸੋਚਣ ਬਹਿ ਜਾਂਦਾ। ਸਟਾਰਟਿੰਗ ਆਉਣਾ ਦਵਾਓ, ਆਪਾਂ ਸਿਰਫ ਕਹਾਂਗੇ ਅੱਜ ਦੇ 300 ਸਾਲੇ ਤੇ 301 ਸਾਲੇ ਤੇ ਜਿਹੜਾ ਬੰਦਾ ਤੁਹਾਡੇ ਚੋਂ ਸਿਮਰਨ ਨਹੀਂ ਕਰਦਾ, ਸਿਰਫ 5 ਮਿੰਟ ਸਿਮਰਨ ਕਰਿਆ ਕਰੋ। ਇੱਕ ਮੈਂ ਅੱਜ ਦੀ ਗੱਲ ਦੱਸਦੇ, ਅਜੇ ਯੁੱਗ ਦੀ ਸਮਾਂ ਤਾਂ ਸਮਾਪਤ ਹੈ ਮੇਰਾ, ਆਪਣੇ ਭਚੰਗੀ ਨੂੰ ਅਸੀਂ ਕਿਹਾ ਕਿੱਥੇ ਕਹਿ, ਉਹ ਕਿਤਨਾ ਕਿਤੋਂ ਆਉਂਦਾ ਹੁੰਦਾ ਕਾਰ ਚ ਤੋਂ ਪੜ੍ਹ ਕੇ, ਆਪਾਂ 5 ਮਿੰਟ ਚ ਆਇਆ ਕੀ ਆ, ਅੱਧੇ ਆਉਂਦਾ ਅੱਧੇ ਘੰਟੇ ਬਾਅਦ ਹੈ। ਇੱਕ ਦਿਨ ਮੈਂ ਪੁੱਛਿਆ ਵੀ ਤੂੰ ਕਹਿ ਨਾ 5 ਮਿੰਟ ਚ ਆਇਆ, ਕਹਿੰਦਾ ਇੰਨੇ ਨਾਲ ਬੰਦਾ ਠੰਡਾ ਹੋ ਜਾਂਦਾ, ਕਹਿੰਦਾ ਆਈਏ ਭਾਵੇਂ ਅੱਧੇ ਘੰਟੇ ਬਾਅਦ ਹੀ, ਕਹਿੰਦਾ ਵੀ ਤੁਹਾਨੂੰ ਹੁੰਦੀ ਵੀ ਨੇੜੇ ਹੀ ਆ।
ਤੋ ਗੱਲ ਆ ਵੀ ਇਹ ਅੱਜ ਦੇ ਯੁੱਗ ਦੀ ਗੱਲ ਆ ਵੀ ਸਿਰਫ 5 ਮਿੰਟ ਵਾਹਿਗੁਰੂ ਕਰਿਆ ਕਰੋ, ਬਾਕੀ ਆਪੇ ਅੱਗੇ ਵੱਧ ਜੂਗਾ। ਕਹਿੰਦਾ ਮੈਂ ਤੈਨੂੰ ਕਿਹਾ ਸੀ ਬਰਫੀ ਦਾ 1 ਪੀਸ ਖਾਈ, ਨੌਕਰ ਨੂੰ ਕਹਿੰਦਾ ਮਾਲਕ, ਕਹਿੰਦਾ ਅਸੀਂ ਤਾਂ ਫਰਮਾਇਆ ਸੀ ਤੈਨੂੰ 1 ਪੀਸ ਤੇ ਤੂੰ ਸਾਰੀ ਬਰਫੀ, ਕਹਿੰਦਾ ਬਰਫੀ ਹੈ ਨੀ ਇੱਥੇ। ਕਹਿੰਦਾ ਸੀ ਤੁਸੀਂ 1 ਫਰਮਾਇਆ ਸੀ ਜਨਾਬ, ਬਾਕੀ ਮੈਂ ਆਪੇ ਫਰਮੀ ਗਿਆ, ਇਹ 5 ਮਿੰਟ ਮੈਂ ਫਰਮਾ ਤੇ, ਬਾਕੀ 5-5 ਮਿੰਟ ਤੁਸੀਂ ਅੱਗੇ ਫਰਮੀ ਜਾਇਓ, ਹੌਲੀ ਹੌਲੀ ਹੌਲੀ ਵਧਾ ਲਿਓ ਸਿਮਰਨ ਆਪਣਾ। ਤੋ ਅੱਜ ਇੰਨੇ ਵਿਚਾਰ ਸੋ ਮਹਾਂਪੁਰਸ਼ਾਂ ਨੇ। ਇੱਕ ਮੈਨੂੰ ਗੱਲ ਯਾਦ ਆ ਗਈ ਰਾਤ ਦੀ ਰਾਤ, ਬੜੀ ਸੰਗਤ ਨੇ ਕਿਹਾ ਕਿ ਅਸੀਂ ਬਾਬਾ ਜੀ ਨੂੰ, ਕਈਆਂ ਨਹੀਂ ਨਾ ਸੁਣਿਆ ਪ੍ਰਵਚਨ ਬਾਬਾ ਜੀ ਦੇ ਬੋਲਦਿਆਂ ਨੂੰ ਸੁਣਿਆ ਨਹੀਂ ਸੀ, ਕਹਿੰਦੇ ਤੁਸੀਂ ਰਾਤ ਕੋਈ ਇਹੋ ਜਿਹੇ ਵਿਚਾਰ ਕੀਤੇ ਤਾਂ ਬਾਬਾ ਜੀ ਨੇ ਵੀ ਸੁਣਾਏ, ਬਾਬਾ ਜੀ ਤੁਹਾਡੇ ਬਚਨਾਂ ਤੇ ਸੰਗਤ ਰਾਤ ਬਹੁਤ ਖੁਸ਼ ਹੋਈ। ਫਿਰ ਕਹਿੰਦੇ ਬਾਬਾ ਜੀ ਹੋਰ ਸੁਣਾਉਣ, ਮੈਂ ਕਿਹਾ ਹੁਣ ਬਾਬਾ ਜੀ ਅੱਜ ਆਪ ਹੀ ਕਹਿੰਦੇ ਮੈਂ ਹੋਰ ਸੁਣਾਉਂਗਾ। ਮੈਂ ਇਹ ਮਹਾਂਪੁਰਸ਼ ਤਾਂ ਕਹਿੰਦੇ ਢੋਲ ਵਰਗੇ ਹੁੰਦੇ, ਜੇ ਹੱਥ ਮਾਰਤਾ ਡੱਗਾ ਫਿਰ ਤਾਂ ਆਵਾਜ਼ ਕੱਢ ਦਿੰਦੇ ਆ, ਨਹੀਂ ਤਾਂ ਚੁੱਪ ਬੈਠੇ ਰਹਿੰਦੇ ਆ। ਰਾਤ ਮੇਰੀ ਥੋੜੀ ਜੀ ਵਿਚਾਰ ਨਾਲ ਫਿਰ ਇਹਨਾਂ ਨੇ ਕਿੰਨੀ ਡੂੰਘੀ ਵਿਚਾਰ ਆਪਾਂ ਨੂੰ ਸੁਣਾਤੀ, ਜਿਹੜਾ ਸੰਸਾ ਸੀ ਉਹ ਸਾਰਾ ਦੂਰ ਹੋ ਗਿਆ ਸਾਡਾ। ਇਸ ਪ੍ਰਕਾਰ ਅਸੀਂ ਹੁਣ ਵੀ ਬਚਨ ਕਰਾਂਗੇ ਕਿ ਬੇਨਤੀ ਕਰਦੇ ਮਹਾਂਪੁਰਖ ਵੀ ਆਪਣੇ ਸੁੰਦਰ ਵਿਚਾਰਾਂ ਨਾਲ ਆਪਾਂ ਨੂੰ ਨਿਹਾਲ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਨਾਲ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕ
1: ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨਯਾਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ।

0: ਜਾਗੈ ਸਿਮਰਨ ਅਨਦਿਨ ਜਾਗੈ
1: ਰੱਬ ਕੈ ਸਿਮਰਨ ਭਾਉ ਨਾ ਵਿਆਪੈ
0: ਰੱਬ ਕੈ ਸਿਮਰਨ ਦੁਖ ਨਾ ਸੰਤਾਪੈ
1: ਰੱਬ ਕਾ ਸਿਮਰਨ ਸਾਧ ਕੈ ਸੰਗ
0: ਸਰਬ ਨਿਧਾਨ ਨਾਨਕ ਹਰ ਰੰਗ
1: ਰੱਬ ਕੈ ਸਿਮਰਨ ਰਿਤ ਸਿਧ ਨੌ ਨਿਦ
0: ਰੱਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਰੱਬ ਕੈ ਸਿਮਰਨ ਜਪ ਤਪ ਪੂਜਾ
0: ਰੱਬ ਕੈ ਸਿਮਰਨ ਬਿਨਸੈ ਦੂਜਾ
1: ਰੱਬ ਕੈ ਸਿਮਰਨ ਤੀਰਥ ਇਸ਼ਨਾਨੀ
0: ਰੱਬ ਕੈ ਸਿਮਰਨ ਦਰਗੈ ਮਾਨੀ
1: ਰੱਬ ਕੈ ਸਿਮਰਨ ਹੋਏ ਸੋ ਭਲਾ
0: ਰੱਬ ਕੈ ਸਿਮਰਨ ਸਫਲ ਫਲਾ
1: ਸੇ ਸਿਮਰਹ ਜਿਨ ਆਪ ਸਿਮਰਾਏ
0: ਨਾਨਕ ਤਾਕੈ ਲਾਗੋ ਪਾਏ
1: ਰੱਬ ਕਾ ਸਿਮਰਨ ਸਭ ਤੇ ਊਚਾ
0: ਰੱਬ ਕੈ ਸਿਮਰਨ ਉਦਰੇ ਮੂਚਾ
1: ਰੱਬ ਕੈ ਸਿਮਰਨ ਤ੍ਰਿਸ਼ਨਾ ਬੁਝੈ
0: ਰੱਬ ਕੈ ਸਿਮਰਨ ਸਭ ਕਿਛ ਸੁਝੈ
1: ਰੱਬ ਕੈ ਸਿਮਰਨ ਨਾ ਹੀ ਜਮ ਤ੍ਰਾਸਾ
0: ਰੱਬ ਕੈ ਸਿਮਰਨ ਪੂਰਨ ਆਸਾ
1: ਰੱਬ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
1: ਰੱਬ ਜੀ ਬਸੈ ਸਾਧ ਕੀ ਰਸਨਾ
0: ਨਾਨਕ ਜਨਕਾ ਦਾਸਨ ਦਸਨਾ
1: ਰੱਬ ਕੋ ਸਿਮਰਹਿ ਸੇ ਧਨਵੰਤੇ
0: ਰੱਬ ਕੋ ਸਿਮਰਹਿ ਸੇ ਪਤਵੰਤੇ
1: ਰੱਬ ਕੋ ਸਿਮਰਹਿ ਸੇ ਜਨ ਪ੍ਰਵਾਨ
0: ਰੱਬ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਰੱਬ ਕੋ ਸਿਮਰਹਿ ਸੇ ਬੇਮੋਹਤਾਜੇ
0: ਰੱਬ ਕੋ ਸਿਮਰੇ ਸੇ ਸਰਬ ਕੇ ਰਾਜੇ
1: ਰੱਬ ਕੋ ਸਿਮਰਹਿ ਸੇ ਸੁਖ ਵਾਸੀ
0: ਰੱਬ ਕੋ ਸਿਮਰਹਿ ਸਦਾ ਅਵਨਾਸੀ
1: ਸਿਮਰਨ ਤੇਲਾ ਗੇ ਜਿਨ ਆਪ ਦਇਆਲਾ
0: ਨਾਨਕ ਜਨਕੀ ਮੰਗੈਰ ਵਾਲਾ
1: ਰੱਬ ਕੋ ਸਿਮਰਹਿ ਸੇ ਪਰ ਉਪਕਾਰੀ
0: ਰੱਬ ਕੋ ਸਿਮਰੈ ਤਿਨ ਸਦਬਲ ਹਾਰੀ
1: ਰੱਬ ਕੋ ਸਿਮਰਹਿ ਸੇ ਮੁਖ ਸੁਹਾਵੇ
0: ਰੱਬ ਕੋ ਸਿਮਰੈ ਤਿਨ ਸੁਖ ਬਹਾਵੇ
1: ਰੱਬ ਕੋ ਸਿਮਰਹਿ ਤਿਨ ਆਤਮਜੀਤਾ
0: ਰੱਬ ਕੋ ਸਿਮਰੈ ਤਿਨ ਨਿਰਮਲ ਰੀਤਾ
1: ਰੱਬ ਕੋ ਸਿਮਰਹਿ ਤਿਨ ਅੰਧ ਘਨੇਰੇ
0: ਰੱਬ ਕੋ ਸਿਮਰੈ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਰੱਬ ਕੈ ਸਿਮਰਨ ਕਾਰਜ ਪੂਰੇ
0: ਰੱਬ ਕੈ ਸਿਮਰਨ ਕਵ ਗੁਣ ਝੂਰੇ
1: ਰੱਬ ਕੈ ਸਿਮਰਨ ਹਰ ਗੁਣ ਬਾਣੀ
0: ਰੱਬ ਕੈ ਸਿਮਰਨ ਸਹਿਜ ਸਮਾਨੀ
1: ਰੱਬ ਕੈ ਸਿਮਰਨ ਨਿਰਚਲ ਆਸਨ
0: ਰੱਬ ਕੈ ਸਿਮਰਨ ਕਮਲ ਵਿਗਾਸਨ
1: ਰੱਬ ਕੈ ਸਿਮਰਨ ਅਨਹਦ ਝੁਨਕਾਰ
0: ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
0: ਨਾਨਕ ਤਿਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਏ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀਚ ਚੌਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ ਅਕਾਰਾ
0: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
0: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
0: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਤ ਮੀਤ ਨ ਭਾਈ
0: ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਧਿਆਨ ਦੂਤ ਜਮ ਦਲੈ
0: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਨ ਮਾਹੇ ਉਧਾਰੀ
1: ਅਨਕ ਪੁਨਹ ਚਰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਭ ਕਰੋੜੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
0: ਹਰ ਕਾ ਨਾਮ ਜਪਤੇ ਘਾਵੈ
1: ਜੇ ਮਾਰਗ ਇਹੋ ਜਾਤ ਅਕੇਲਾ
0: ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਵਾਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟ ਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਘਨ ਜਹ ਆਏ ਸੰਘਾਰੈ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ
0: ਨਾਮ ਜਪਤ ਭਾਵੈ ਬਿਸਰਾਮ
1: ਹਉ ਮੈਲਾ ਮਲ ਕਬੂ ਨ ਧੋਵੈ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਐ ਸਾਧਕ ਸੰਗ
1: ਜੇ ਮਾਰਗ ਕੇ ਜਨ ਜਾਏ ਨਾ ਪੋਸਾ
0: ਹਰ ਕਾ ਨਾਮ ਊਹਾ ਸੰਗ ਤੋਸਾ
1: ਜੇ ਪੈਂਡੈ ਮਹਾਂ ਅੰਤ ਗੁਬਾਰਾ
0: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
0: ਹਰ ਕਾ ਨਾਮ ਤਹ ਨਾਲ ਪਛਾਨੂ
1: ਜਹ ਮਹਾ ਭਿਆਨ ਤਪਤ ਬਹੁ ਕਾਮ
0: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਝ ਆ ਕਰਖੈ
0: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
0: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
0: ਵਾਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕੈ
0: ਨਾਨਕ ਜਨ ਕੈ ਬ੍ਰਿਤ ਭਵਿਕੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਛ ਨਹੀਂ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
0: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਜੀਨਾ
0: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਬੋਤ ਬੋਤ ਜਨ ਹਰ ਰਸ ਰਾਤੇ
0: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾ ਤੇ ਹਰ ਕੋ ਨਾਮ
0: ਨਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਦਾ ਸੰਗ ਵਡ ਭਾਗੀ ਪਾਈ ਹੈ
0: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੋਲ ਕਛ ਅਵਰ ਨਾ ਹੋਏ
0: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
0: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
0: ਸ਼ਸਤਰ ਸਿਮਰਤ ਵਿਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਬਨ ਮੱਦੇ ਫਿਰਿਆ
1: ਅੰਤ ਪ੍ਰਕਾਰ ਕੀ ਬਹੁ ਜਤਨਾ
0: ਉਨ ਦਾਨ ਹੋਮੈ ਬਹੁ ਰਤਨਾ
1: ਸਰੀਰ ਕਟਾਏ ਹੋਮੈ ਕਰ ਰਾਤੀ
0: ਵਰਤ ਨੇਮ ਕਰੈ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
0: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
0: ਮਹਾ ਉਦਾਸ ਤਪੀ ਸਰ ਥੀਵੈ
1: ਅਗਨ ਮਾਹੀ ਹੋਮਤ ਪੁਰਾਨ
0: ਕਨਕ ਹਸਵ ਹੈ ਭਰਪੂਰ ਦਾਨ
1: ਨਿਵਲੀ ਕਰਮ ਕਰੈ ਬਹੁ ਆਸਨ
0: ਜੈਨ ਮਾਰਗ ਸੰਜਮੈ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਕੋਵੀ ਹੋਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇ ਛੁਟੈ
0: ਗਰਬ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨ ਸਰ ਰਾਤ
0: ਮਨ ਕੀ ਮੈਲ ਨ ਤਨ ਦੇ ਜਾਵ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
0: ਮਨ ਤੇ ਕਬਹੁ ਨ ਬਿਖਿਆ ਤਰੈ
1: ਜਲ ਧੋਵੈ ਬਹੁ ਦੇਹੇ ਅਨੀਤ
0: ਸਤ ਕਹਾ ਹੋਏ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਤ ਬਹਮੂਚ
1: ਬਹੁਤ ਸਿਆਣਪ ਜਮਕਾ ਭਉ ਵਿਆਪੈ
0: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
0: ਕੋਟੋ ਪਾਵਦਰ ਗੈਨੇ ਸਿਜੈ
1: ਸੁਖ ਸੁਨਾਹੀ ਊਪ ਪਿਆਲ
0: ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਦਾ ਸਦਗਾਵੈ
1: ਜੇ ਕੋ ਆਪਣੀ ਸੋਭਾ ਲੋਰੈ
0: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
0: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾਕਾ ਮਿਟਿਆ ਭਮਾਨ
1: ਆਪ ਸੁਖੋ ਜੋ ਜਾਣੈ ਨੀਚਾ
0: ਸਹੂ ਗਨੀਆ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀਰੀਨਾ
0: ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਾਰੇ ਆਪਣੇ ਤੇ ਬੁਰਾ ਮਿਟਾਨਾ
0: ਲਿਖਿਆ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰ ਧਨ ਕੋ ਧਨ ਤੇ ਰੋ ਨਾਉ
0: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਡੇ ਕੋ ਪ੍ਰਭ ਤੇਰੋ ਮਾਨ
0: ਸਗਲ ਘਟਾਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸੁਆਮੀ
0: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸਨ ਵਸਨ ਬਖਾਨੀ
1: ਸਗਲ ਥਾਨ ਤੇ ਉਹ ਉਤਮ ਥਾਨ
0: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
0: ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਪਰਮਈਆ ਕੇ ਗੁਣ ਚੇਤ ਪੁਰਾਨੀ
0: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
0: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
0: ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ
0: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
0: ਬਖਸ਼ ਲਿਖੋ ਤੋ ਨਾਨਕ ਸੀਜੈ
1: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
0: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
1: ਜੇ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਿਆ ਮੁੱਲਾ
1: ਜੇ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
0: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰੱਖਣ ਹਾਰ
0: ਇਸਿਓ ਪ੍ਰੀਤਨ ਕਰੈ ਗਵਾਰ
1: ਜਾਂ ਕੀ ਸੇਵਾ ਨਵ ਨਿਤ ਪਾਵੈ
0: ਆਸਿਓ ਮੂੜਾ ਮਨ ਨਹੀਂ ਲਾਵੈ
1: ਜੋ ਠਾਕੁਰ ਸਦ ਸਦਾ ਹਜੂਰੇ
0: ਜਾਕੋ ਅੰਧਾ ਜਾਣਤ ਦੂਰੇ
1: ਜਾਂ ਕੀ ਟਹਿਲ ਪਾਵੈ ਦਰਗਾਹ ਮਾਨ
0: ਸਹਿ ਬਸਾਰੈ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
0: ਨਾਨਕ ਰੱਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰਮਾਨੈ
0: ਜੋ ਹੋਵਨ ਸੋ ਦੂਰ ਪਰਾਨੈ
1: ਛੋਟ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਕਰ ਤਪ ਪ੍ਰੀਤ ਭਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸ਼ਬਸ਼ਨਾਹ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
0: ਗਲ ਪਾਤਰ ਕੈਸੇ ਤਰੇ ਅਥਾਹ
1: ਜਾਂ ਕਹਿ ਅੰਤਰ ਵਸੈ ਪ੍ਰਭ ਆਪ
0: ਨਾਨਕ ਤੇਜਨ ਸਹਿਜ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੈ
0: ਕਰ ਗਏ ਲਹੋ ਓੜ ਨਿਭਾਵੈ
1: ਕਹਾਂ ਬੁਝਾਰਤ ਬੂਝੈ ਡੋਰਾ
0: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਬਿਸਨ ਪਦ ਗਾਵੈ ਗੁੰਗ
0: ਯਤਨ ਕਰੈ ਤੋ ਵੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋਤ ਊਹਾ ਉਸ ਗਮਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
0: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਬਸੈ
0: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
0: ਕਾਲ ਨ ਆਵੈ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਪਕਾਰ ਮਹਾ ਲੋਭ ਧਰੋਹ
1: ਯਾ ਹੂੰ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਹੋ ਆਪਣ ਕਰ ਕਰਮ
1: ਤੂੰ ਠਾਕੁਰ ਤੂੰ ਪੈ ਅਰਦਾਸ
0: ਜੀਓ ਪਿੰਡ ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਘਨੇਰੇ
1: ਹੋਏ ਨਾ ਜਾਣੈ ਤੁਮਰਾ ਅੰਤ
0: ਉਚੇ ਤੇ ਉਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
0: ਤੇ ਹੋਏ ਸੁ ਆਗਿਆਕਾਰੀ
1: ਤੁਮਰੀ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸ ਦੇ ਵਿਰਥਾ ਕੋਈ ਨਾ ਹੈ
1: ਪ੍ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਦੇਨ ਹਾਰ ਜਾ ਨੈਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹੋਂ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜ੍ਹਤ ਰਹਿ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂੰ ਤਿਸੈ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਕੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਹਰ ਗੁਣ ਗਾਇ ਅੰਮ੍ਰਿਤ ਰਸ ਚਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਭਗਤੀ ਉਜ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੋ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਅੰਧ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਅਪਮਤ ਪੀਸਰ ਕ੍ਰਿਸ਼ਨ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਤਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਹ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸ੍ਰਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਕਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਗੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦਾ ਜਨਮ ਮਾਨਿਆ
0: ਕਰਨ ਕਰਾਵਨ ਤਿੰਨ ਮੂਲ ਪਛਾਣੇ
1: ਜਾਂ ਕਰੇ ਦਾ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਨ ਨਾ ਕਹਿਣਾ ਜਾਈ
1: ਬੂਜੈ ਬੂਜ ਨਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇਵ ਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰੱਖੈ
0: ਤਾਂਕਿ ਕਦਮਿਤ ਕੋਈ ਨ ਲੱਖੈ
1: ਰੱਖ ਕੇ ਸੇਵਕ ਕੋ ਨਾ ਪਹੁੰਚੈ
0: ਰੱਖ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲੱਗ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਂਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬਿਰਥੇ ਜਾਤ
1: ਮਾਰੈ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰੇ ਹਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਿਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਰਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਹੋ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਇਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਰਹੋ ਨਾਨਕ ਸਹੀ ਜਨ ਪੂਰੇ
1: ਮਰ ਮੇਰੇ ਤਿੰਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਬਰ ਸਿਆਨਪ ਸਗਲੀ ਛਾਡ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਜਿਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਕਦ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਇਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਪਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨਾ ਪਹੁੰਚਤ ਪੁਰਾਣੀ
0: ਆਗਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਨਾਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੁ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਨ
1: ਨਿਰਗੁਣ ਆਪ ਸਰਗੁਣ ਵੀ ਉਹੀ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਬੋਧ ਬੋਧ ਰਵਿਆ ਰੂਪ ਰੰਗ
0: ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਤਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰੋ ਪਾਪ ਸਮੀਤ ਪਸਾਰੋ
0: ਚਰਨ ਕਮਲ ਰਿਧ ਮੈਂ ਉਰਧਾਰ
1: ਕਰਮ ਕਾਨ ਸੋ ਪ੍ਰਭ ਸਮਰੱਥ
0: ਨਿਰ ਕਰ ਗਾਹ ਨਾਮ ਹਰ ਵਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਬ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਪਰ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਟੈ ਹਰ ਅਵਖਦ ਲਾਏ
1: ਸਰਬ ਨਿਧਾਨ ਮੈਂ ਹੈ ਹਰ ਨਾਮ ਨਿਧਾਨ,
0: ਜਪ ਨਾਨਕ ਦਰਗਹਿ ਪ੍ਰਵਾਨ,
1: ਮਨ ਪ੍ਰਬੋਧੋ ਹਰ ਕਹਿ ਨਾਈ,
0: ਵੈਦ ਸਤਾਵ ਤੇ ਆ ਬੈਠਾਏ,
1: ਤਾਂ ਕੋ ਵਿਘਨ ਨਾ ਲਾਗੈ ਕੋਈ,
0: ਜਾਕੇ ਹਿਰਦੈ ਵਸੈ ਹਰ ਸੋਈ,
1: ਕਲ ਤਾਤੀ ਠਾਂਡਾ ਹਰ ਨਾਉ,
0: ਸਿਮਰ ਸਿਮਰ ਸਦਾ ਸੁਖ ਪਾਉ,
1: ਹੋ ਬਿਨ ਸਹਿ ਪੂਰਨ ਹੋਏ ਆਸ,
0: ਭਗਤ ਪਾਏ ਆਤਮ ਪ੍ਰਕਾਸ਼,
1: ਹਿਤ ਕਰ ਜਾਏ ਵਸੈ ਅਬਿਨਾਸੀ,
0: ਨਾਨਕ ਘਾਟੀ ਜਮ ਫਾਸੀ,
1: ਹੱਥ ਵਿਚਾਰ ਕਹਿ ਜਨ ਸਾਚਾ,
0: ਜਨਮ ਮਰੈ ਸੋ ਕਾਚੋ ਕਾਚਾ,
1: ਆਵਾ ਗਮਨ ਮਿਟੈ ਪ੍ਰਭ ਸੇਵ,
0: ਆਪ ਤਿਆਗ ਸਰਨ ਗੁਰਦੇਵ,
1: ਕਿਉਂ ਰਤਨ ਜਨਮ ਕਾ ਹੋਏ ਉਧਾਰ,
0: ਹਰ ਸਿਮਰ ਪੁਰਾਣੇ ਆਧਾਰ,
1: ਅਨਕੋ ਪਾਪ ਨਾ ਛੂਟਣ ਹਾਰੇ,
0: ਸਿਮਰਤ ਸਾਸਤ ਵੇਦ ਵਿਚਾਰੇ,
1: ਹਰ ਕੀ ਭਗਤ ਕਰੋ ਮਨ ਲਾਏ,
0: ਮਨ ਬੰਸ਼ਤ ਨਾਨਕ ਫਲ ਪਾਏ,
1: ਸੰਗ ਨਚਾਰ ਸਤੇ ਰਹਿ ਧਨਾ,
0: ਗਲ ਪਟਾਵੈ ਮੂਰਖ ਮਨਾ,
1: ਸੁਤ ਮੀਤ ਕੁਟੰਬ ਹਰ ਬਨਿਤਾ,
0: ਇਨਤੇ ਕਹੋ ਤੁਮ ਕਵਨ ਸਨਥਾ,
1: ਰਾਜ ਰੰਗ ਮਾਇਆ ਵਿਸਾਰ,
0: ਇਨਤੇ ਕਹੋ ਕਵਨ ਛੁਟਕਾਰ,
1: ਆਸ ਹਸਤੀ ਰਥ ਸਵਾਰੀ,
0: ਝੂਠਾ ਡੰਫ ਝੂਠ ਪਸਾਰੀ,
1: ਜਿਨ ਦੀਏ ਤਿਸ ਬੁਝੈ ਨ ਬਗਾਨਾ,
0: ਨਾਮ ਪਸਾਰ ਨਾਨਕ ਪਛਤਾਨਾ,
1: ਗੁਰਕੀ ਮਾਤੂ ਲੇਹੇ ਜਿਆਨੇ,
0: ਭਗਤ ਬਿਨਾ ਬਹੁ ਦੇ ਸਿਆਨੇ,
1: ਭਗਤੀ ਭਗਤ ਕਰੋ ਮਨ ਮੀਤ,
0: ਨਿਰਮਲ ਹੋਏ ਤੁਮਾਰੋ ਚੀਤ,
1: ਚਰਨ ਕਮਲ ਰਾਖੋ ਮਨ ਮਾਹੀ,
0: ਜਨਮ ਜਨਮ ਕੇ ਕਿਲ ਵਿਖ ਜਾਹੇ,
1: ਆਪ ਜਪੋ ਅਵਰਾ ਨਾਮ ਜਪਾਵੋ,
0: ਸੰਤ ਕਹਿਤੇ ਰਹਿਤ ਗਤ ਪਾਵੋ,
1: ਸਾਰ ਭੂਤ ਸਤ ਹਰ ਕੋ ਨਾਉ,
0: ਸਹਿ ਸਵਾਇ ਨਾਨਕ ਗੁਣ ਗਾਉ,
1: ਗੁਣ ਗਾਵਤ ਤੇਰੀ ਉਤਰ ਸਮੈਲ,
0: ਮਨਸ ਜਾਇ ਹਉ ਮੈਂ ਬਿਖ ਫੈਲ,
1: ਹੋਏ ਅਚਿੰਤ ਬਸੈ ਸੁਖ ਨਾਲ,
0: ਸਾਧ ਗ੍ਰਾਸਰ ਨਾਮ ਸਮਾਲ,
1: ਛਾੜ ਸਿਆਨ ਸਗਲੀ ਮਨਾ,
0: ਸਾਧ ਸੰਗ ਭਾਵੈ ਸਚ ਧਨਾ,
1: ਹਰ ਪੂੰਜੀ ਸੰਚ ਕਰੋ ਵਿਵਹਾਰ,
0: ਨਿਹਾਂ ਸੁਖ ਦਰਗਹਿ ਜੈਕਾਰ,
1: ਸਰਵ ਨਿਰੰਤਰ ਏਕੋ ਦੇਖ,
0: ਕਹੋ ਨਾਨਕ ਜਾਕੇ ਮਸਤਕ ਲੇਖ,
1: ਏਕੋ ਜਪ ਏਕੋ ਸਲਾਹ,
0: ਏਕ ਸਿਮਰ ਏਕੋ ਮਨ ਆਹੇ,
1: ਏਕ ਸਕੇ ਗੁਣ ਗਾਉ ਅਨੰਤ,
0: ਮੰਤਨ ਜਾਪ ਏਕ ਭਗਵੰਤ,
1: ਏਕੋ ਏਕ ਏਕ ਹਰ ਆਪ,
0: ਪੂਰਨ ਪੂਰੇ ਪ੍ਰਭ ਆਪ,
1: ਅੰਤ ਵਿਸਾਰ ਏਕ ਤੇ ਭਏ,
0: ਏਕ ਅਰਾਧ ਪ੍ਰਾਸ਼ਟ ਗਏ,
1: ਮੰਤਨ ਅੰਤਰ ਏਕ ਪ੍ਰਭ ਰਾਤਾ,
0: ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ,
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ,
0: ਕਿਰਪਾ ਦੇਵ ਹਰਨਾਮ,
1: ਸਾਧ ਜਨਾ ਕੀ ਮੰਗੋ ਧੂਰ,
0: ਪਾਰ ਬ੍ਰਹਮ ਸ਼ਬਦਾ ਪੂਰ,
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ,
0: ਸਾਸ ਸਾਸ ਪ੍ਰਭ ਤੁਮੇ ਧਿਆਵੋ,
1: ਚਰਨ ਕਮਲ ਸਿਉ ਲਾਗੈ ਪ੍ਰੀਤ,
0: ਕਰੋ ਪ੍ਰਭ ਕੀ ਨਿਤ ਨੀਤ,
1: ਏਕੋ ਏਕੋ ਆਧਾਰ,
0: ਨਾਨਕ ਮੰਗੈ ਨਾਮ ਪ੍ਰਭ ਸਾਰ,
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ,
0: ਰਸ ਪਾਵੈ ਬਿਰਲਾ ਕੋਏ,
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ,
0: ਪੂਰਨ ਪੁਰਖ ਨਹੀਂ ਡੋਲਾਨੇ,
1: ਸੁਭਰ ਭਰੀ ਪ੍ਰੇਮ ਰਸ ਰੰਗ,
0: ਜੈ ਚਾਹੋ ਸਾਧਕ ਸੰਗ,
1: ਹਰੀ ਸਰਨ ਆਨ ਸਭ ਤਿਆਗ,
0: ਅੰਤਰ ਪ੍ਰਕਾਸ਼ ਅੰਦਿਨ ਲਿਵਲਾਗ,
1: ਵਡ ਭਾਗੀ ਜਪਿਆ ਪ੍ਰਭ ਸੋਏ,
0: ਨਾਨਕ ਨਾਵਰ ਤੇ ਸੋਏ,
1: ਸੇਵਕ ਕੀ ਮਨਸਾ ਪੂਰੀ ਭਈ,
0: ਸਤਿਗੁਰ ਦੇ ਨਿਰਮਲ ਮਤ ਲਈ,
1: ਜਨ ਕੋ ਪ੍ਰਭ ਹੋਇਓ ਦਯਾਲ,
0: ਸੇਵਕ ਕੀਨੋ ਸਦਾ ਨਿਹਾਲ,
1: ਬੰਧਨ ਕਾਟ ਮੁਕਤ ਜਨ ਭਇਆ,
0: ਜਨਮ ਮਰਨ ਦੁਖ ਭ੍ਰਮ ਗਿਆ,
1: ਜਿਛਕੁਨੀ ਸਰਦਾ ਸਭ ਪੂਰੀ,
0: ਗਵ ਰਹਿਆ ਸਤਸੰਗ ਹਜੂਰੀ,
1: ਜਿਸ ਕਾ ਸਾਥਿਨ ਲਿਆ ਮਿਲਾਏ,
0: ਨਾਨਕ ਭਗਤੀ ਨਾਮ ਸਮਾਏ,
1: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ,
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ,
1: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ,
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ,
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ,
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ,
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਟ ਹੈ,
0: ਜਨਮ ਜਨਮ ਕਾ ਟੂਟਾ ਗੰਢ ਹੈ,
1: ਗੁਰ ਪੂਰਾ ਤਤ ਇਹ ਹੈ ਬੁਝਾਇਆ,
0: ਪ੍ਰਭ ਆਪਣਾ ਨਾਨਕ ਜਨ ਧਿਆਇਆ,
1: ਸਾਜਨ ਸੰਤ ਕਰੋ ਇਹ ਕਾਮ,
0: ਆਨ ਤਿਆਗ ਜਪੋ ਹਰ ਨਾਮ,
1: ਸਿਮਰ ਸਿਮਰ ਸਿਮਰ ਸੁਖ ਪਾਵੋ,
0: ਆਪ ਜਪੋ ਅਵਰਿਆ ਨਾਮ ਜਪਾਵੋ,
1: ਭਗਤ ਭਾਈ ਤਰੀਐ ਸੰਸਾਰ,
0: ਭਗਤੀ ਤਨ ਹੋਸ਼ੀ ਸਾਰ,
1: ਸਰਬ ਕਲਿਆਣ ਸੂਪ ਨਿਦ ਨਾਮ,
0: ਮੂਰਤ ਜਾਤ ਪਾਏ ਵਿਸਰਾਮ,
1: ਸਗਲ ਦੂਖ ਕਾ ਹੋਵਤ ਨਾਸ,
0: ਨਾਨਕ ਨਾਮ ਜਪੋ ਗੁਣਤਾਸ,
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ,
0: ਮੰਤਰ ਅੰਤਰ ਇਹੀ ਸਵਾਓ,
1: ਨੇਤਰੋ ਵੇਖ ਦਰ ਸੁਖ ਹੋਏ,
0: ਮਨ ਵਿਖ ਸਹਿ ਸਾਧ ਚਰਨ ਧੋਏ,
1: ਭਗਤ ਜਨਾ ਕੈ ਮਨ ਤਨ ਰੰਗ,
0: ਲੱਖ ਕਉ ਪਾਵੇ ਸੰਗ,
1: ਏਕ ਬਸ ਦੀ ਜੈ ਕਰਮਿਆ,
0: ਪ੍ਰਸਾਦ ਨਾਮ ਜਪ ਲਿਆ,
1: ਤਾਂ ਕੀ ਉਪਮਾ ਕਹੀ ਨਾ ਜਾਏ,
0: ਨਾਨਕ ਰਹਿਆ ਸਰਬ ਸਮਾਏ,
1: ਰੱਬ ਬਖਸ਼ੰਦ ਦੀਨ ਦਿਆਲ,
0: ਭਗਤ ਬਸ਼ਲ ਸਦਾ ਕਿਰਪਾਲ,
1: ਨਾਥ ਨਾਥ ਗੋਬਿੰਦ ਗੋਪਾਲ,
0: ਸਰਬ ਘਟਾ ਕਰਤ ਪ੍ਰਤਪਾਲ,
1: ਆਦਿ ਪੁਰਖ ਕਾਰਨ ਕਰਤਾਰ,
0: ਜਨਾ ਕੇ ਪ੍ਰਾਣ ਆਧਾਰ,
1: ਜੋ ਜੋ ਜਪੈ ਸੋ ਹੋਏ ਪੁਨੀਤ,
0: ਭਗਤ ਪਾਏ ਲਾਵੇ ਮਨਹੀਤ,
1: ਹਮ ਨਿਰਗੁਣ ਯਾਰ ਨੀਚ ਅਜਾਨ,
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ,
1: ਸਰਬ ਵੈਕੁੰਠ ਮੁਕਤ ਮੋਖ ਪਾਏ,
0: ਏਕ ਨਿਮਕ ਹਰ ਕੇ ਗੁਣ ਗਾਏ,
1: ਅਨਕ ਰਾਜ ਭੋਗ ਵਡਿਆਈ,
0: ਹਰ ਕੇ ਨਾਮ ਕੀ ਕਥਾ ਮਨ ਭਾਈ,
1: ਗੋ ਭੋਜਨ ਕਾ ਪ੍ਰਸੰਗੀਤ,
0: ਰਸਨਾ ਜਪਤੀ ਹਰ ਹਰ ਨੀਤ,
1: ਭਲੀ ਸੋ ਕਰਨੀ ਸੋਭਾ ਧਨਵੰਤ,
0: ਹਿਰਦੈ ਵਸੈ ਪੂਰਨ ਗੁਰਮੰਤ,
1: ਸਾਧ ਸੰਗ ਪ੍ਰਭ ਦੇਹੋ ਨਿਵਾਸ,
0: ਸਰਬ ਸੁਖ ਨਾਨਕ ਪਰਗਾਸ, ਸਲੋਕ
1: ਸਵਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ,
0: ਆਪਣ ਕੀ ਆ ਨਾਨਕਾ, ਆਪ ਹੀ ਫਿਰ ਜਾਪ, ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ,
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਧ,
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ,
0: ਹਰ ਕਿਸੋ ਕੋ ਕਿਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨਕ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ,
1: ਜਬ ਏਕ ਇਹ ਹਰ ਅਗਮ ਅਪਾਰ,
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਜਬ ਕਵਨ ਨਿਡਰ ਕਵਨ ਕਤ ਡਰੈ,
1: ਆਪਣ ਚਲਿਤ ਆਪ ਕਰਨਾ ਹਾਰ,
0: ਨਾਨਕ ਠਾਕੁਰ ਹੋਏ ਅਗਵੇ ਪਾਰ
1: ਅਵਨਾਸੀ ਸੁਖ ਆਪਣ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਗੁਣ ਬੰਧਨ ਬਾਂਧੇ
1: ਆਪਣ ਆਪ ਹੀ ਅਚਰਜਾ
0: ਨਾਨਕ ਆਪਣ ਰੂਪ ਆਪ ਹੀ ਉਪਰਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਹੀਂ ਸਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਦੇਵ ਕਹਾ ਕਉ ਚੀਨ
1: ਜਬ ਆਪਣ ਆਪ ਆਪੁਰ ਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਣ ਊਚ ਆਪਣ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਰ ਅਭੇਦ ਸਮਾਇਆ
0: ਮਹਾਂ ਕਿਸੇ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਣ ਆਪ ਆਪ ਪ੍ਰਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਣ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਣ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਨ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਆਜ ਸਮਨੋ ਵਿਸਾਰੈ
1: ਇਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਂ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੋ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਂ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪ੍ਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੈ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੈ ਰਾਖਣ ਹਾਰ ਧਿਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਣ ਸਮਾਧ ਅਨਹਦ ਤਹਿਨਾਦ
0: ਕਹਿਣ ਨਾ ਜਾਈਏ ਚਰਚ ਵਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਤਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਪਿੰਡਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮੈਂ ਦੇਖ
0: ਸਸਿਯ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਾਪੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਅਤ ਨੀਤੀ
0: ਆਪੇ ਜਾਣੇ ਆਪਣੇ ਜੀਤੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਕੀ ਗਰਮਿਤ ਕਹੀ

0: ਅਸ਼ਟਪਦੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਮਿਤ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੇਨ
0: ਅਮਰਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਪਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੀ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖ ਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ ਵਿੱਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨੇ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ ਮਸਜਿਦ ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ।

0: ਹੁੰਦਾ ਤੇ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ ਚ ਕੇਸਰ ਸਪੇਨ ਦੇ ਚ ਆਉਂਦਾ ਹੈ, ਕਸ਼ਮੀਰ ਦੇ ਚ ਆਉਂਦਾ ਹੈ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ ਨਹੀਂ ਆਉਂਦਾ, ਇੱਧਰ ਹਿਮਾਚਲ ਦੇ ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਕਸ਼ਮੀਰ ਦੇ ਬਾਕੀ ਇਲਾਕੇ ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਬੀਜ ਕੇ ਦੇਖਿਆ ਗਿਆ ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ ਹੈ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨਹੀਂ ਸੰਤ, ਹੁੰਦੇ ਤੇ ਨਹੀਂ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਚੰਦਨ ਹਰ ਜਗ੍ਹਾ ਨਹੀਂ ਆਉਂਦਾ, ਹੁੰਦੇ ਤੇ ਨਹੀਂ ਹੀਰੇ ਪਰ ਹਰ ਪਹਾੜ ਦੀ ਗੋਦ ਦੇ ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨਹੀਂ ਸੰਤ ਹਰ ਸ਼ਹਿਰ ਦੇ ਚ ਨਹੀਂ ਆਉਂਦੇ। ਹਰ ਸ਼ਹਿਰ ਦੇ ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਦੇ ਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਤੇ ਗੁਰੂ ਦੀ। ਤੇ ਜੇ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤੇ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਸ੍ਰੀ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ ਮੁਖਤਸਰ ਮੈਂ ਅਰਜ਼ ਕਰਾਂ। ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ, ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ, ਦਾਨੀ ਨੂੰ, ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ। ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ ਹੈ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ ਹੈ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ, ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ, ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ। ना तू यहूदी है, ना तू पारसी है, ना तू जैनी है, ना तू बौद्धी है। तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोविंद सिंह जी महाराज बड़ी हिम्मत ते बड़ी जुरत दिखा रहे ने थे, नमस्तंग अमजबे, नमस्कार है प्रभु तेनु, तू अमजब है, तेरा कोई मजहब नहीं। मजहब एक रास्ता है, मजहब दा अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है, जिस दे घर दे जाना है, उसका कोई मजहब नहीं। सारिया नदियां सागर दी तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है। इन्हां दा इलाकियां नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हां दे नाम ने, फिर दजला है, फरात है, ये इराक दे विच वगदे ने, तो मुल्क ते इलाके दा संबंध उन्हां नाल जुड़ंदा है। भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है। उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम एको हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, गुस्ताखी माफ मैनू कहण देना, ना वह हिंदू है, ना सिख है, ना मुस्लिम है, ना ईसाई है, ना जैनी है, ना बौद्धी है, ना यहूदी है, ना पारसी है। जितने चिर तक पारसी है, यहूदी है, हिंदू है, इतने चिर तक नदी ते है, सागर नहीं है, नहीं है, समुंदर नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तारकिक आते हैं, कट्टर बड़े होंगे, और कमाल की गल, अकल तो बिना अकल का दावा, अकल नूं ते छिके ते टंगे होए अकलमंद होने का दावा, धार्मिक जगत विच इस तरह चलता है। फिर पता की है, किसी एक कद नूं अकल आ जाए तो इस तरह की गल कवे, फिर कटो उसके बंदबंद, बिठाओ उसनूं तत्ती तवी ते, कटो उसकी गर्दन चांदनी चौंक दे, ईसा सोली ते लटकदा पिया। मुहम्मद साहब दे बदर की लड़ाई दे अगले दो दन तोड़ दिते गए। सुकरात नू जहर दा प्याला दे के मार दिता गया। हुण पुछिए, एक नू तुसी सूली ते टंगे, एक नू जहर दे के मार रहे, एक दे दन तुसी तोड़ दिते, एक नू तत्ती तवी ते बिठाया, एक नू चांदनी चौंक दे गर्दन कट दिती है। फिर उन्हां दे फरजंद, उन्हां दे बच्चियां नू, पोतरियां नू तुसी दीवार दे चिणदे पए, किसे दे बंद बंद कट रहे हो, किसे नू उलदी देग दे च बिठा रहे हो। पहले दसो इन्हां ने चोरी कीती है, यारी कीती है, बलात्कार कीता, किधरे कतल कीता है, एक भी जुर्म नहीं। इन्हां दा एक कसूर है कि ए बेकसूर, कसूरवारां दे कठ दे च बेकसूर होना भी एक कसूर है, गुनाहगारां दे कठ दे च बेगुनाह होना भी गुनाह है, मूर्खां दे कठ दे च इतना सियाणा हो जाना भी किसे वद हले ते मूर्खता हो जाती है। देखो सारा बनारस कह रहे है कबीर पागल है, लोग कहें कबीर बौराना, ये तो बौरा है, पागल है। हुण बनारस वासियां नूं कौन दसे सारे बनारस दे च इक्को ही ते सियाणा है, बाकी दे सब पागलां दी भीड़ है। ਪਰ ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ, ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੇ ਨੇ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ, ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਰਹਿ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ ਹੈ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਦੋ ਨਾਮ ਕਿਉਂ ਨੇ, ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ, ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ। ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨਾ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ, ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। जिड़े असाधारण साधारण नहीं ने असाधारण असाधारण कौन बड़ा भजन कीता है बड़ा नाम जपे बड़ी सेवा कीती है बड़ी बंदगी कीती है लेकिन मोक्ष गति तक नहीं पहुंच सके दर तक नहीं पहुंच सके घर तक नहीं पहुंच सके रास्ते ची रह गए दर दी समझ नहीं सी समझ सी घर दी समझ नहीं सी समझ सी फिर क्यों नहीं पहुंचे वाट लंबी है पेंडा बिखड़ा है तुसी आखोगे ओ रस्ता केड़ा है ओ पेंडा केड़ा है हुण मैं अर्ज करा ओ चलन दे नाल ही रस्ता बनदा उंज कोई नहीं उंज कोई नहीं दो पंक्तियां मैं थानू सरवण करावा गुरमुख खोज अगम है ज्यों जल अंदर मीन फिरंदा गुरमुख खोज अलक है ज्यों आकाशे पंख उड़ंदा मच्छी जैसे पानी विच चलदी है ओदे चलन नाल रस्ता बनदा है उंज कोई रस्ता नहीं कोई रस्ता नहीं चलती है फिर रस्ता बनता उंज नहीं है पंछी आकाश दे जद उड़दा है उड़दे ही मार्ग बनता है उंज कोई मार्ग नहीं है गुरुमुख अभ्यासी जैसे वाहिगुरु वाहिगुरु जपदा है जपन नाल रस्ता बनता है उंज कोई रस्ता नहीं कोई रस्ता जपदे ही रस्ता बने गुरमुख खोज अगम है ज्यों जल अंदर मीन फिरंदा मच्छी चल पई रस्ता बनदा गया इन्हें जप आरंभ कर देता है अमृत वेले वाहेगुरु वाहेगुरु वाहेगुरु कि जपना व्यर्थ नहीं जाएगा एक तिल नहीं बनेगा ले व्यर्थ नहीं जाएगी रस्ता बनेगा ये गल वखरी है कि जीवन रस्ते ची रह जाए या घर पहुंचे जिड़े चलते पै पर रस्ते च ही रह गए घर तक ना पहुंचे इन्हां नूं असाधारण कहिंदे ने ये साधारण लोग नहीं ने असाधारण ने ये सूक्ष्म देह ही बहुत जल्द जन्म नहीं लेंदी ये सूक्ष्म शरीर बहुत छेती गर्भ दे च प्रवेश नहीं करदा क्यों जितनी वाट इसने तय की थी ये चल चल के इतने ही संस्कारां वाली कोई मां होवे तां गर्भ दे च प्रवेश करनगे वरना नहीं इस तरह दी कोई मां होवे जिहड़े उन्हां कोल संस्कार ने चल चल के जो उन्हां नूं अनुभव मिले है दूसरे असाधारण कौन जैसे 2.5 करोड़ बंदियां दा कातल है हिटलर औरंगजेब अपने 3 भरावां नूं मार के भतीजियां नूं मार के अपने प्यो नूं जेल दे च पा के सिंघासन ते बैठा है ये कम कोई ओ कर सकदा जिहदे कोल दिल नहीं पत्थर होवे दिमाग ना जड़ होवे मनुख ना वैशी होवे दरिंदा होवे ओ कर सकदा भतीजियां नूं भी मार दो भरावां नूं भी मार दो बुढ़े प्यो नूं भी जेल दे तड़पा के मारो वड्डी भैन जहां आरा आई उन्हों जद पता चलिया कि दारे नूं भी मार दिता है सुनिया सी उसने पहले शुजा नूं मार दिता है मुराद नूं मार दिता है पर जद हुण पता चलिया दारे नूं भी मार दिता है दारा बड़ा नेक तबीयत इंसान सी दानी मिजाज सी और ज्ञानी सी शायर सी कवि सी विद्वान से सूफी फकीरां दी ज्यादा संगत विच रहिंदा सी फकीर तबीयत इंसान से जहां आ रहा है वड्डी भैण इस बिरा नाल बड़ा प्यार करदी सी और बड़िया दुआवां देंदी सी तो खुदा दे मार्ग ते चले हैं खुदा तेनू अपने घर तक पहुंचावे तेनू पूरे बोध हासिल होवे पर जद पता चलिया बड़ी बेदर्दी नाल औरंगजेब ने दारे नूं भी कतल कर दिता है रोंदी हुई आई औरंगजेब कोल पहले ते बड़ी ताड़ना कीती मूर्खा तू एक ही कीता मासूम बेरा खुदा तरस बेरा खुदा शनास जो सी और बड़ा फैज दिल बंदा फयाज दिल बंदा बड़ा दानी मिजाज दा तू उन्हों भी मार दिता है कहने अंदर इतना जोश आया जहां आरा ने हाथ चुक लिया औरंगजेब नो मारन वास्ते ए तू की कीता औरंगजेब ने उसे वक्त उदी गुत पकड़ी घसीट के लै गया जिस कमरे दे च प्यो बंद सी नाल दे कमरे च उन्हों बंद कीता सत साल बिचारी जेल दे च रही है ये कम कोई वह कर सकता है जिदे कोल दिल नहीं पत्थर होवे जिदे कोल दिमाग नहीं सिर्फ जड़ भूसा होवे कुछ भी नहीं कुछ भी नहीं ऐसे मनुखां दा जल्दी जन्म नहीं आउंदा हिटलर जैसियां दा जल्दी जन्म नहीं आउंदा हर नाकस जैसियां दा जल्दी जन्म नहीं आउंदा कितना मूड़ कितना अचेत पशुआं नूं मात कर गया है सत साल दे प्रहलाद नूं मासूम बच्चा है हर नाकश कहिंदा तू जपया कर जल हर नाकश थल हर नाकश ताकि तेनों वेख के होर बच्चे भी जपन ते असी निरंकार करके दुनिया दे च जाने जाइए निरंकार होने की तौफीक मनुख नो निरंकार ने दिती है ध्यान नाल सुनना निरंकार होने की उमंग ते तड़प भी मनुख नो दिती है मनुख ऐसा जीवन चाहता है जेदे च मौत ना होवे ऐसा जीवन केवल परमात्मा कोले जेदे कोल मौत नहीं मनुख ऐसा रस चाहता है जो कदी बेरस ना होवे तो ऐसा महारस ते परमात्मा ही है मनुख ऐसा सुख चाहता है जो कदी दुख दे च ना बदले ऐसा सुख ते केवल परमात्मा मनुख ऐसी शक्ति चाहता है जो कदी कमजोरी दे च ना बदले उस महाशक्ति दा ना ही ते परमात्मा और की है मनुख परमात्मा होना चाहता है होना चाहता है परमात्मा होण दी सौगात परमात्मा ने हर मनुख नूं दित्ती है हर एक नूं दित्ती है किस तरह परमात्मा वेखदा है सब कुछ वेखदा है मनुख भी वेखदा है ये गल वखरी है सब कुछ नूं वेखण दी तौफीक नहीं पर वेखदा है परमात्मा सुणदा है पेखत सुनत सदा है संगे मैं मूर्ख जाणिया दूरी दे सदा वेखदा पै सब नूं वेखदा पै सब नूं सुणदा पै सदा सुणदा पै ठाकर हमरा सद बोलनता सदा बोलदा पै और उहदा बोल सारी दुनिया विच गूंज रिहा अनाहद ना मनुख भी सुणदा है वेखदा है मनुख भी समझदा है पर सीमत है मनुख भी जानदा है पर सीमत है ये असीम होना चाहता है असीम तो केवल परमात्मा ही है मनुख परमात्मा होना चाहता है परमात्मा होने की इसके अंदर भुख है और इंज कह लो शायद परमात्मा नहीं पाई है और ऐसा हो सके परमात्मा हो सके ऐसी तौफीक भी परमात्मा ने दिती है शायद इसे वास्ते जफर कहिंदा है बनाया ऐ जफर खालिक ने कब इंसान से बढ़कर मलिक को देव को जिन को परी को ऊरे गिलमा को मनुख तो वद परमात्मा ने किसे नो नहीं बनाया क्योंकि मनुख दा ही भविष्य है परमात्मा होना पशुआ दा भविष्य अजय मनुख होना है बनस्पति दा भविष्य अजय पशु होना है पत्थरां दा भविष्य ते अजय बनस्पति होना है केवल मनुख दा भविष्य है परमात्मा होना है फरवरी का महीना पिछलिया इस साल दे जो लंघे मैं कानपुर दे सी सज्जन मित्र नाल सन अमृत वेले मैं नितनेम ब्याह करा ते फोन आई दिल्ली तो मैं कह खैर होवे सही है अमृत वेले 4:30 कि कौन फोन करदा दिल्ली तो एक नौजवान पुछना चाहता है मैनू ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ ਕੀ ਬਾਈ, ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ 'ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇਂ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇਂ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ।
1: ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
4: Vande nav git gite nav tan tane, nav nrit nritte nav nad nade, nav ban bane, nav bad bade, anangi aname, samasti swarupe.

ਮਸਤਤਾ ਮੰਗਦੇਰਾ ਜੋਰ ਚਾਚਰੀ ਛੰਦ ਹੈ ਜਲੇ ਹੈ ਤਲੇ ਹੈ ਬੀਤ ਹੈ ਪੇ ਹੈ ਪ੍ਰਭੂ ਹੈ ਜੋ ਹੈ ਦੇਸ ਹੈ ਪੇਸ ਹੈ ਭੁਜੰਗ ਪ੍ਰਿਆਤ ਛੰਦ ਹੈ ਅਗਾਧੇ ਅਬਾਧੇ ਆਨੰਦੀ ਸਰੂਪੇ ਨਾਮ ਸਰਮਾਨੇ ਸਮਸਤੇ ਨਦਾਨੇ।

ਕੇ ਰਾਜ ਕਲੀ ਮੈਂ ਕਿਸ਼ਰਮੰਗ ਕਰੀ ਮੈਂ ਕਿਸਰਬੰਗ ਕਲੀਆ ਕਿਸਰਬੰਗ ਦਲੀ ਹੈ ਕੇਸਰ ਬਤਰ ਮਾਨਿਆ ਕਿਸਰ ਬਤਰ ਦਾਨਿਆ ਕਿਸਰ ਬਤਰ ਗਾਉਣ ਕਿਸਰ ਬਤਰ ਪਾਉਣ ਕੇ ਸਰਬਤਰ ਦੇਸਾ ਕਿਸਰ ਬਤਰ ਭੇਸਾ।

ਸਰਬਤਰ ਪੇਸਾ ਕਸਰਬਤਰ ਕਾਲਾ ਕਸਰਬਤਰ ਪਾਲਾ ਕੇਸਰਬਤਰ ਹੰਤਾ ਕਸਰਬਤਰ ਗੰਤਾ ਕਸਰਬਤਰ ਪੇਖੇ ਕਸਰਬਤਰ ਪੇਖੇ ਕੇਸਰਬਤਰ ਕਾਜ ਕਸਰਬਤਰ ਰਾਜ ਕਸਰਬਤਰ ਸੋਕਾ ਕਸਰਬਤਰ ਭੋਕਾ ਕੇਸਰਬਤਰ ਤਰਾਣਾ ਕਸਰਬਤਰ ਪ੍ਰਾਣਾ ਕਸਰਬਤਰ ਦੇਸਾ ਕਸਰਬਤਰ ਪੇਸਾ ਕੇਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਕਸਰਬਤਰ ਜਾਪਿਆ ਕਸਰਬਤਰ ਥਾਪਿਆ।

ਗੁਰਮਤ ਅਨੁਸਾਰ ਸ਼ੁਭ ਭਾਵਨਾ ਪੂਰਨ ਕਰਨੀ, ਸਤਿਗੁਰ ਜੀ ਕ੍ਰਿਸ਼ਤੀ ਜੀਵਨ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨੀਆਂ, ਜੀ ਅੰਗ ਸੰਗ ਸਹਾਈ ਹੋਣਾ, ਘਰ ਪਰਿਵਾਰ ਵਿੱਚ ਸੁਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ, ਆਪਣੇ ਦਰਸ਼ਨ ਬਖਸ਼ਿਸ਼ ਕਰਨੇ।

0: ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਏ ਕੋਟ ਆਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਦਇਆ ਸਦਕਾ ਮਿਹਰ ਸਦਕਾ ਮੇਰੀ ਪੀਰੀ ਦਿਵਸ ਨੂੰ ਸਮਰਪਿਤ ਆਰੰਭੇ ਸਾਰੇ ਹੀ ਸਮਾਗਮ ਸਤਿਗੁਰਾਂ ਨੇ ਚੜ੍ਹਦੀ ਕਲਾ ਵਿੱਚ ਸੰਪੰਨ ਕੀਤੇ ਹਨ। ਸਮੂਹ ਸੰਗਤਾਂ ਦਾ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕੀਤੇ। ਸਤਿਗੁਰ ਜੀ ਸਾਰਿਆਂ ਨੂੰ ਧਰਮ ਦੀ ਕਿਰਤ ਕਰ ਨਾਮ ਜਪਣ ਵੰਡ ਕੇ ਛਕਣ ਦੇ ਬਲ ਬਖਸ਼ਿਸ਼ ਕਰਨ ਜੀ। ਸੋ ਸੰਗਤ ਜੀ ਆਓ ਹੁਣ ਸਮਾਂ ਹੈ ਵਾਹਿਗੁਰੂ ਗੁਰਮੰਤਰ ਦੇ ਨਾਮ ਸਿਮਰਨ ਦਾ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ ਦਾਸਰਿਆਂ ਦੀਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਲੈਣੀਆਂ ਜੀ ਅੱਗੇ ਤੁਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਆਓ ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸਾਡੇ ਲਈ ਨਾਮ ਜਪਣ ਦਾ ਅਤੇ ਨਾਮ ਜਪਦਿਆਂ ਜਪਦਿਆਂ ਸਾਡਾ ਮੁੱਖ ਸਾਡੀ ਰਸਨਾ ਸਾਡੇ ਕੰਨ ਸਾਡੀਆਂ ਅੱਖਾਂ ਕੀ ਕਰਨ ਅਤੇ ਉਹ ਵੀ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਕਹੋ ਨਾਨਕ ਹਰ ਭਜਮਨਾ ਪਰ ਹੈ ਨਾ ਜਮ ਕੈ ਧਾਮ। ਕਿ ਜਦੋਂ ਸਿਮਰਨ ਕਰੀਏ ਅਤੇ ਰਸਨਾ ਸਿਮਰਨ ਕਰਨ ਦੇ ਵਿੱਚ ਜੁੱਟ ਜਾਵੇ ਵਾਹਿਗੁਰੂ ਕਰਨ ਦੇ ਵਿੱਚ ਲੱਗ ਜਾਵੇ ਅਤੇ ਕੰਨ ਸਿਮਰਨ ਨੂੰ ਸੁਣਨ ਦੇ ਵਿੱਚ ਲੱਗ ਜਾਣ ਨਾਮ ਜਪਣ ਨੂੰ ਜਪਦਿਆਂ ਜਪਦਿਆਂ ਸੁਣਨ ਦੇ ਵਿੱਚ ਲੱਗ ਜਾਣ ਇਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਸੋ ਆਓ ਸੰਗਤ ਦੇ ਵਿੱਚ ਆ ਕੇ ਇਹ ਸਮਾਂ ਸੰਭਾਲੀਏ। ਮੁੱਖ ਦੇ ਦੁਆਰਾ ਗੁਰਮੰਤਰ ਬੋਲਣਾ ਹੈ ਨੇਤਰ ਬੰਦ ਕਰਕੇ ਪੂਰਾ ਧਿਆਨ ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ ਆਓ ਜੀ ਸਾਰੇ ਇੱਕੋ ਲੈਅ ਦੇ ਵਿੱਚ ਅਤੇ ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
0: ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਆਪਣੇ ਬਚਨਾਂ ਦੇ ਦੁਆਰਾ ਫਰਮਾਨ ਕਰਦੇ ਹਨ, ਸਾਧ ਸੰਗਤ ਕੈ ਆਸਰੇ, ਹਰ ਸਿਉਂ ਰੰਗ ਲਾਵੈ, ਔਗਣ ਘੱਟ ਮੁੱਖ ਉਜਲਾ, ਹਰ ਨਾਮ ਧਰਾਵੈ। ਮਹਾਰਾਜ ਇੰਨੀ ਵੱਡੀ ਵਡਿਆਈ ਬਖਸ਼ਦੇ ਹਨ ਸਤਸੰਗਤ ਨੂੰ, ਸਾਧ ਸੰਗਤ ਨੂੰ ਇੰਨੀ ਉੱਚੀ ਪਦਵੀ ਹੈ ਸਾਧ ਸੰਗਤ ਦੀ। ਕਹਿੰਦੇ ਜਿਹੜਾ ਜੀਵ ਸੰਗਤ ਦੇ ਵਿੱਚ ਆ ਜਾਂਦਾ ਹੈ, ਭਾਵੇਂ ਉਹ ਕਿੰਨੇ ਹੀ ਉਹਦੇ ਵਿੱਚ ਔਗਣ ਹਨ, ਵਿਕਾਰ ਹਨ, ਉਹਦੀ ਕਿਸੇ ਤਰ੍ਹਾਂ ਦੀ ਮਨੋਦਸ਼ਾ ਹੈ, ਕਹਿੰਦੇ ਸਤਸੰਗਤ ਦਾ ਰੰਗ ਉਹਦੇ 'ਤੇ ਚੜ੍ਹਨ ਲੱਗ ਜਾਂਦਾ ਹੈ ਜਦੋਂ ਸੰਗਤ ਦੇ ਵਿੱਚ ਆ ਕੇ ਨਾਮ ਜਪਣ ਲੱਗ ਜਾਂਦਾ ਹੈ। ਇੰਨੀ ਵੱਡੀ, ਇੰਨੀ ਉੱਚੀ ਪਦਵੀ ਹੈ ਸਤਸੰਗਤ ਦੀ। ਤਾਂ ਫਿਰ ਇਸ ਲਈ ਸਾਡੀ ਲੋੜ ਹੈ ਕਿ ਅਸੀਂ ਵੀ ਸਤਸੰਗਤ ਦੇ ਵਿੱਚ ਵਾਰ ਵਾਰ ਆਈਏ, ਲਗਾਤਾਰ ਜੁੜੇ ਰਹੀਏ ਸਤਸੰਗਤ ਦੇ ਨਾਲ, ਸੰਗਤ ਦੇ ਵਿੱਚ ਬੈਠ ਕੇ ਨਾਮ ਜਪੀਏ, ਨਾਮ ਜਪਣ ਦਾ ਅਭਿਆਸ ਕਰੀਏ, ਇਹ ਉਦਮ ਵਾਰ ਵਾਰ ਕਰਦੇ ਰਹੀਏ। ਇਹਦੇ ਨਾਲ ਨਾਲ ਘਰ ਦੇ ਵਿੱਚ ਵੀ ਨਿਯਮ ਬਣਾ ਕੇ ਲਗਾਤਾਰਤਾ ਦੇ ਵਿੱਚ ਨਾਮ ਜਪਣ ਦਾ ਅਭਿਆਸ ਕਰੀਏ, ਸਿਮਰਨ ਕਰਨ ਦਾ ਅਭਿਆਸ ਕਰੀਏ, ਤਾਂ ਕਿ ਸਾਡੇ ਮਨ ਦੇ ਉੱਤੇ ਵੀ ਨਾਮ ਦਾ ਰੰਗ ਚੜ੍ਹ ਜਾਵੇ, ਨਾਮ ਦੀ ਰੰਗਤ ਚੜ੍ਹ ਜਾਵੇ। ਇਹ ਸਾਡੀ ਜ਼ਰੂਰਤ ਹੈ, ਸਾਡੀ ਲੋੜ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਜੀਵਨ, ਇਹ ਬਖਸ਼ਿਆ ਹੈ ਨਾਮ ਜਪਣ ਲਈ, ਇਸ ਦਾ ਲਾਹਾ ਲਈਏ, ਸੰਗਤ ਦੇ ਨਾਲ ਜੁੜੇ ਰਹੀਏ, ਗੁਰਬਾਣੀ ਦੇ ਨਾਲ ਜੁੜੇ ਰਹੀਏ, ਸੇਵਾ ਸਿਮਰਨ ਦੇ ਨਾਲ ਜੁੜੇ ਰਹੀਏ। ਸਤਿਗੁਰੂ ਜੀ ਰਹਿਮਤ ਕਰਨ, ਸਿਮਰਨ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਸੰਗਤ ਅਤੇ ਸਤਿਗੁਰੂ ਆਪ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਫੀ ਮਹੱਲੇ ਪਹਿਲੇ ਕੇ ਲਿਖੇ ਟੁੰਡਿਆ ਸਾਜਕ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਬਾਰ ਦਿਨ ਮਾਨਸ ਤੇ ਦੇ ਫੇਕੀਏ।

0: ਤੁਦੇ ਆਖਿਆ ਲੱਖ ਕਰੋੜ ਸਚੈ ਸਭ ਥਾਨ ਸਚੈ ਸਭ ਜੋ ਸਚੇ ਤੇਰੀ ਸਿਫਤ ਸਚੀ ਸਾਲਾਹ ਸਚੀ ਤੇਰੀ ਕੁਦਰਤ ਸਚੇ ਪਾਤਸ਼ਾਹ ਨਾਨਕ ਸਚ ਤਿਆਇਨ ਸਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈਆਂ ਵੱਡਾ ਨਾ ਵੱਡੀ ਵਡਿਆਈ ਸਚਨਿਆ ਵੱਡੀ ਵਡਿਆਈਆਂ ਨਿਚਲ ਥਾਓ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ।

0: ਵਿਨਾਸ ਇੱਕ ਨਾ ਹੁਕਮ ਸਮਾਏ ਲਈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਪਾਣੀ ਕਰੇ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਕ ਨਾ ਜਾ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਦਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਫੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨੰਗੇ ਫਰੈਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਬਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਹ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੁੱਖ ਬਿਸਮਾਦ ਸਿਫਤ ਬਿਸਮਾਦ ਸਾਲਾ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖਿਆ ਜਾ ਹਜੂਰ ਵੇਖ ਵਿਡਾਣ ਰਿਹਾ ਬਿਸਮਾਦ ਨਾਨਕ ਬੁਝਣ ਪਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲ।

ਪੈ ਵਿਚ ਪਵਨ ਵਹੈ ਸਦਭਾਵ, ਪੈ ਵਿਚ ਲਲਕ ਦਰਿਆਵ, ਪੈ ਵਿਚ ਅਗਨ ਕਢੇ ਵਿਗਾਰ, ਪੈ ਵਿਚ ਅਤਿ ਦੱਬੀ ਪਾਰ, ਪੈ ਵਿਚ ਇੰਦ ਫਿਰੈ ਸਿਰ ਭਾਰ, ਪੈ ਵਿਚ ਰਾਜਾ ਤਰਨ ਦੁਆਰ, ਪੈ ਵਿਚ ਸੂਰਜ, ਪੈ ਵਿਚ ਚੰਦ, ਕੋਹ ਕਰੋੜੀ ਚਲਤਨਾਂਤ, ਪੈ ਵਿਚ ਸਿੱਧ ਬਸੁਨਾਥ, ਪੈ ਵਿਚ ਆਡਾਣੇ ਆਕਾਸ਼, ਪੈ ਵਿਚ ਯੁੱਧ ਮਹਾਬਲ ਸੂਰ, ਪੈ ਵਿਚ ਆਵੇ

ਏਜੇ ਬੁੱਧ ਜਨਮ ਬ੍ਰਹਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਨੇਹਾ ਲੋਕ ਸਮਾਇਆ ਸਤਿਗੁਰ ਮਿਣਾ ਚ ਪਾਜਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ

0: ਚੰਦ ਸੂਜਗਤਾ ਸਗਲੀ ਧਰਤੀ ਮਾਲ ਤਨ ਵਰਤਨ ਸਰਜਨ ਜਾ ਨਾਨਕ ਸੇ ਗਿਆਨ ਵੀ ਹੋਣੀ ਖਾਏ ਗਏ ਅਜਮ ਕਾਲ ਮਹੱਲਾ ਪਹਿਲਾ
1: ਵਾਇਨ ਚਲਨ ਚਨ ਗੋਰ ਪੈਰ ਹਿਲਾਇਨ ਫੇਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਪਾਉ ਨਿਰੰਕਾਰ ਸਤਨਾਮ ਜਾ ਕਕੀਆ ਸਗਲ ਜਹਾਨ ਸੇਵਕ ਸੇਵਾ ਹੈ ਕਰਮ ਚੜਾਓ ਭਿੰਨੀ ਰਹਿ ਜਨਮ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰ ਲੰਘਾਏ ਪਾਰ ਕੋਲੋ ਚੱਕਾ ਚੱਕੇ ਚੱਕ ਥਲ ਵਾਹ ਰੋਲੇ ਬਹੁਤ ਅਨੰਤ ਲਾਟੂ ਮਧਾਣੀ ਅਣਗਾ ਪੰਖੀ ਪਾਉਂਦੀਆਂ ਲੈਣਾ ਸਾ ਸੁਵੇ ਚੜ ਪੁਆਈਏ।

ਮੁਸਲਮਾਨਾ ਸਿਰਫ ਸਰੀਰ ਪਰਪੜ ਕਰੇ ਵਿਚਾਰ ਬੰਦੀ ਸਜੇ ਪਵੇ ਵਿਚ ਬੰਦੀ ਦੇਖਣ ਕੋ ਦੀਦਾਰ ਹਿੰਦੂ ਸਾਲਾ ਹਿੱਸਾ ਲਾਹਨ ਦਰਸ਼ਨ ਪਾ ਤੀਰਥ ਨਾਵੈ ਅਰਚਾ ਪੂਜਾ ਗਰਵਾਸ ਪੈਕਾ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੁਖੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵੇਕਾਰ ਇੱਕ ਹੁੰਦਾ ਖਾਏ।

ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਖੁਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਿਆ ਵਿੱਚ ਰੋਵੈ ਹੋਂ ਵਿੱਚ ਭਰਿਆ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜੇ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਗਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਜਨ ਤੂੰ ਪਾਇਆ ਹੋਂ ਮੈਂ ਬੁਝੇ ਤੰਦ ਸੁਜੈ ਗਿਆਨ ਬਿਹੁਣਾ ਕਥ ਕਥ ਲੁਝੈ ਨਾਨਕ ਹੁਕਮੀ ਲਿਖਿਆ ਲੇ ਜਿਹਾ ਵੇਖਿਆ ਤਿਹਾ

ਪੁਰਖਾਂ ਵਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾ ਲਵਾ ਮੰਡਲਾ ਖੰਡਾ ਬਰਪੰਡਾ ਅੰਡਰ ਜੇਰ ਜੂਤ ਭਜਾਂ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਨਿਰੰਜਨ ਤਾ ਨਾਨਕ ਜਾਂ ਤੋਂ ਪਾਏ ਕਹਿ ਸੰਭਾਲੇ ਸਭ ਨਾਜਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੇ ਬਾਣ ਭਗ ਨਾਨਕ ਸੱਚੇ।

ਗੁਰ ਬਿਨ ਸੂਤਾ ਪਗ ਉਪੇਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਰ ਨਾਵਿਕ ਸਥਾਏ ਨ ਪਾਈ ਰਹੇ ਬਿਬਾਣੀ ਮਣੀ ਮਸਾਨੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ

ਕਾਲ ਕਾਲ ਬੇਤਾਲ ਦੀ ਉਹ ਬੀਜ ਪਤ ਲੈ ਗਏ ਭਾਵ ਕਿਉਂ ਬੇਦਾਲ ਜੇ ਕੋਈ ਤਾਂ ਗੁਵਿਰਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਕੋਈ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈ ਹੈ ਸਰਮ ਪਾਤਨ ਹੋਏ।

ਤਾ ਕੂੜਾ ਸਿਕਦਾਰ ਕਾਮ ਨੇ ਸਤ ਪੁੱਛਿਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਹੋਣੀ ਭਾਏ ਭਰੇ ਮਰਦਾਰ ਗਿਆਨੀ ਨੱਚਹਿ ਵਾਜੇ ਵਾਵਹਿ ਰੂਪ ਰੇਸੀ ਗਾਰ ਉੱਚੇ ਕੁੱਕਹਿ ਵਾਧਾ ਗਾਵਹਿ ਜੋਧਾ ਕਾ ਵਿਚਾਰ ਮੂਰਖ ਪੰਡਿਤ ਇਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੈ ਮੰਗੇ ਮੁਖ ਦੁਆਰ ਜਤੀ ਸਦਾਵੈ ਜੁਗਤ ਨ ਜਾਣੇ ਛੱਡ ਵੈ ਘਰ ਬਾਰ।

0: ਮੇਰ ਸਰੀਰ ਕਾ ਇਕ ਰਥ ਇਕ ਸਵਾਹ ਜੁਗ ਜੁਗ ਫੇਰ ਵਟਾਈ ਹੈ ਗਿਆ ਨਿਬੁਜੈ ਤਾਹੇ ਸਤ ਜੁਗ ਰਾ ਸੰਤੋਖ ਕਾ ਧਰਮ ਗਿਰਥ ਵਾਹ ਤ੍ਰਿਤੈ ਰਥ ਜਿਤੈ ਕਾ ਜੁਰ ਗਿਰਥ ਵਾਹ ਦੁਆਪਰ ਰਥ ਪੈ ਕਾ ਸਤ ਗਿਰਥ ਵਾਹ ਕਾਲ ਜੁਗ ਰਥ ਅਗਨ ਕਾ ਕੂੜ ਅਗਿਰਥ ਵਾਹ ਮਹਲਾ ਪਹਿਲਾ
1: ਸਾਮ ਕਹਿ ਸਿਤੰਬਰ ਸੁਵਾਮੀ ਸਚ ਮੈਂ ਆਛੈ ਸਾਚ ਰਹੇ ਸਭ ਕੋ

ਅੱਖ ਸਲਾਇ ਦਾ ਅਤ ਦੀਰਗਤ ਮੁੱਚ ਉਜੇ ਆਵੇ ਆਸ ਕਰ ਜਾਇਦਾ ਸਿੱਖਿਤ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾ ਆਵੇ ਪਤ ਮਿੱਠਤ ਨਿਵੇ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇ ਆਪ ਕੋ ਪਰ ਖੁ ਨਵੇ ਨਾ ਖੋਏ ਧਤ ਰਾਜੂ ਥੋਲੀ ਨਵੇ ਸੋ ਗੋਰਾ ਹੋਏ ਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਵਾਇਆ ਕਿਆ ਥੀ ਹੈ ਜਰੇ ਦੇਖ।

ਤਗਨਾ ਤੁਰਸ ਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਫਲ ਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੇ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ।

0: ਮਨ ਅੰਧਾ ਨਾਉ ਸੁਜਾਨ ਪੌੜੀ।
1: ਸਾਹਿਬ ਹੋਏ ਦਿਆਲ ਕਿਰਪਾ ਕਰਤਾ ਸਹੀ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜੀ ਨੂੰ ਹੁਕਮ ਬਣਾਏ ਸੀ, ਹੁਕਮ ਬਣਿਆ ਹੋਵੇ ਪ੍ਰਮਾਤ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਨ ਚਿੰਦਿਆ ਸੋਭਣ ਪਾਏ ਸੀ।

ਸਭ ਤੇ ਸੂਤਕ ਹੋਏ, ਗੁਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉ ਕਰ ਰੱਖੀਏ, ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੇ ਤੁਹਿ।

ਮਦੇ ਜੀਆਂ ਰਿਜਕ ਸੰਭਾਹੇ ਸਾਈ ਕਰ ਕਮਾਵਣੀ ਤੁਰ ਛੋਡੇ ਤਨੇ ਪਾਏ ਨਾਨਕ ਇੱਕ ਵਾਹਰੀ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ

ਸਾਹਿਬ ਪੰਥ ਦੀ ਚੜ੍ਹਦੀ ਕਲਾ ਕਰਨੀ ਪਾਤਸ਼ਾਹ ਜੀਓ ਜੇਲਾਂ ਵਿੱਚ ਬੰਦ ਆ ਕੌਮੀ ਮਹਾਨ ਯੋਧੇ।

ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈਆ ਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚਾ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਜਾ ਕੀ ਰਹੇ ਨਾ।

ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਿਰਾਤ ਚਿਤਵਣ ਦਿਨ ਨੀਤ ਫੂਲ

ਸਤਿਗੁਰ ਕਾ ਦਰਸ਼ਨ ਪਾਏ ਜੀਓ ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ ਅਨ ਮਥੁਰਾ ਕਛ ਭੇਦ ਨਹੀਂ ਗੋ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗੁਰਚਰਨ ਸਿੰਘ ਜੀ ਹਜੂਰੀ ਅਰਦਾਸੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਨਿਭਾਈ ਹੈ। ਗੁਰਮੁਖ ਜਨਾਂ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਪੰਚਕੌਮ ਦੀ ਸੇਵਾ ਦੇ ਬਲ ਬਖਸ਼ਣ। ਸੰਗਤ ਜੀ, ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਸਤਿਗੁਰਾਂ ਦੀ ਮਿਹਰ ਸਦਕਾ ਮੀਰੀ ਪੀਰੀ ਦੇ ਜਿੰਨੇ ਵੀ ਸਮਾਗਮ ਸਨ, ਸਾਰੇ ਹੀ ਸਤਿਗੁਰਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਸੰਪੰਨ ਕਰਵਾਏ ਹਨ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਤੋਂ ਵੀ ਇਸੇ ਤਰ੍ਹਾਂ ਸੰਗਤਾਂ ਨੂੰ ਤਨ ਮਨ ਧਨ ਨਾਲ ਸੇਵਾ ਕਰਕੇ ਇਹੋ ਜਿਹੀਆਂ ਬਖਸ਼ਿਸ਼ਾਂ ਕਰਦੇ ਰਹਿਣ ਤੇ ਧਰਮ ਦੀ ਕਿਰਤ ਕਰਨ, ਨਾਮ ਜਪਣ ਵੰਡ ਛਕਣ ਦਾ ਜੋ ਸਿੱਖਿਆ, ਜੋ ਸਾਡਾ ਸਿਧਾਂਤ ਹੈ, ਉਹ ਸਾਡੇ ਜੀਵਨ ਵਿੱਚ ਆ ਜਾਵੇ ਤਾਂ ਕਿ ਅਸੀਂ ਹੋਰ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰ ਸਕੀਏ। ਸੋ ਸਾਰੀਆਂ ਸੰਗਤਾਂ ਨੇ ਬੇਅੰਤ ਸੇਵਾਵਾਂ ਕੀਤੀਆਂ ਨੇ। ਸਾਰੀਆਂ ਸੰਗਤਾਂ ਦਾ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰੀ, ਦਰਸ਼ਨ ਕੀਤੇ ਅਤੇ ਹੱਥੀ ਸੇਵਾਵਾਂ ਕੀਤੀਆਂ, ਕਿਉਂਕਿ ਸੇਵਾਵਾਂ ਬਹੁਤ ਵੱਡੀਆਂ ਨੇ। ਸੰਗਤ ਜੀ, ਇੰਨੀ ਸੰਗਤ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਨੇ, ਲਾਂਗਰੀ ਸਿੰਘਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹੁੰਦੀਆਂ ਹਨ। ਸੋ ਸਾਰੇ ਹੀ ਗੁਰਮੁਖ ਪਿਆਰਿਆਂ ਦਾ, ਸੰਗਤਾਂ ਦਾ, ਜਿਨ੍ਹਾਂ ਨੇ ਜੋ ਜੋ ਸੇਵਾ ਕੀਤੀ ਹੈ, ਸਤਿਗੁਰੂ ਜੀ ਸਾਰਿਆਂ ਦੀ ਥਾਂ ਪਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਆਓ ਸੰਗਤ ਜੀ, ਹੁਣ ਸਮਾਂ ਹੈ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾ ਰਹੇ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਅਤੇ ਪਚੰਗੀ ਤੇਗ ਸਿੰਘ ਜੀ, ਉਹਨਾਂ ਪਾਸੋਂ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਅਕਾਲ ਹੈ, ਸਮੇਂ ਵਿੱਚ ਨਹੀਂ ਹੈ, ਕਾਲ ਵਿੱਚ ਨਹੀਂ ਹੈ। ਬਾਕੀ ਸਭ ਕੁਝ ਕਾਲ ਵਿੱਚ ਹੈ, ਸਮੇਂ ਵਿੱਚ ਹੈ। ਪਰਮਾਤਮਾ ਅਕਾਲ ਕਿਧਰੇ ਖਿਆਲ ਪੈਦਾ ਹੋ ਜਾਏ, ਇਹ ਕਲਪਨਾ ਤੇ ਨਹੀਂ, ਤਾਂ ਸਾਹਿਬ ਕਹਿੰਦੇ ਨਹੀਂ, ਮੂਰਤ ਮੂਰਤੀਮਾਨ ਹੈ, ਉਹਦੀ ਮੂਰਤ ਹੈਗਾ। ਜੇ ਮੂਰਤ ਹੈ ਤਾਂ ਫਿਰ ਕਿਸੇ ਨੇ ਬਣਾਇਆ ਹੈ। ਇਕਦਮ ਸਤਿਗੁਰੂ ਕਹਿੰਦੇ ਨਾ, ਅਜੋ ਨਹੀਂ, ਕਿਸੇ ਤੋਂ ਵੀ ਨਹੀਂ ਜੰਮੇ।

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਰੋਮਾ ਟੋਮੇਟੋਜ਼ ਲਵੋ 98 ਸੈਂਟਸ ਨੂੰ ਪਾਉਂਡ।

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 399 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ, ਅਤੇ ਰੋਮਾ ਟੋਮੇਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ, 604-349-1313, 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
0: हुन मोबिलिटी एड रेंट जा बाय भी कर सकदे हो।
1: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक।
0: जा कॉल किरण एट 604-581-1900।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।

ਮਨੁੱਖ ਦੀ ਬਰਤਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦੀ ਕੀਤੀ ਹੈ। ਇਸ ਦੀ ਦੁਨੀਆ ਕੁਛ ਬਾਹਰ ਪਈ ਹੈ, ਕੁਛ ਅੰਦਰ ਹੈ। ਜੈਸੇ ਸਰੀਰ ਦੀ ਅੰਦਰ ਦੀ ਪਵਣ ਦਾ ਬਾਹਰ ਦੀ ਪਵਣ ਨਾਲ ਸੰਬੰਧ ਜੁੜਿਆ ਹੋਇਆ, ਸਰੀਰ ਦੇ ਅੰਦਰ ਪਏ ਹੋਏ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਹੈ, ਸਰੀਰ ਦੀ ਮਿੱਟੀ ਦਾ ਬਾਹਰ ਦੀ ਮਿੱਟੀ ਨਾਲ ਜੁੜਿਆ ਹੋਇਆ ਸੰਬੰਧ ਹੈ। ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ, ਇੱਕ ਅੰਦਰ ਲੈ ਲੈਂਦੇ ਹਾਂ। ਜੇ ਸਿਰਫ ਅੰਦਰ ਲਈਏ ਅਤੇ ਕਹੀਏ ਬਾਹਰ ਨਹੀਂ ਕੱਢਣਾ, ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ। ਔਰ ਜੇ ਬਾਹਰ ਹੀ ਸਵਾਸ ਕੱਢ ਦਈਏ ਅਤੇ ਫਿਰ ਅੰਦਰ ਨਾ ਲੈ ਜਾਈਏ, ਤਾਂ ਵੀ ਜੀਵਣਾ ਔਖਾ ਹੋਵੇਗਾ। ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤੱਤ ਕੱਢਿਆ ਕਿ ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਸਾਡੀ ਦੁਨੀਆ ਕੁਛ ਬਾਹਰ ਹੈ, ਕੁਛ ਅੰਦਰ ਹੈ। ਕੁਛ ਬਾਹਰ ਦੀ ਦੌਲਤ ਹੈ, ਕੁਛ ਅੰਦਰ ਦੀ ਦੌਲਤ ਹੈ। ਕੁਛ ਬਾਹਰ ਦਾ ਕੁਟੁੰਬ ਪਰਿਵਾਰ ਹੈ, ਕੁਛ ਅੰਦਰ ਦਾ ਕੁਟੁੰਬ ਪਰਿਵਾਰ ਹੈ। ਬਾਹਰ ਦਾ ਜੋ ਕੁਟੁੰਬ ਪਰਿਵਾਰ ਹੈ ਸਾਡਾ, ਉਸ ਦੀ ਤੇ ਸੂਝ ਬੂਝ ਸਾਨੂੰ ਪੂਰਨ ਰੂਪ ਵਿੱਚ ਹੈ, ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ, ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ। ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਵਿੱਚ ਤਿਆਰੀ ਕਰਨ ਲੱਗੇ, ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਪਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੁੰਬ ਵਾਲੇ ਹੋ, ਪਰਿਵਾਰ ਵਾਲੇ ਹੋ, ਤੁਹਾਡੇ ਬੱਚੇ ਹੈਗੇ ਨੇ, ਤੁਹਾਡੀ ਪਤਨੀ ਵੀ ਹੈਗੀ ਹੈ, ਔਰ ਪਰਿਵਾਰ ਵਿੱਚ ਰਹਿਣਾ ਵੀ ਤੁਹਾਡਾ ਧਰਮ ਹੈ, ਮੁੱਖ ਧਰਮ ਹੈ। ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਕਾਇਦਾ ਦਰਜ ਨੇ। ਆਪਣੇ ਫਰਮਾਨ ਕੀਤਾ, ਮਾਤਾ ਮੈਂ ਜਿੱਧਰ ਵੀ ਜਾਂਦਾ ਆਪਣਾ ਪਰਿਵਾਰ ਨਾਲ ਲੈ ਕੇ ਜਾਂਦਾ, ਔਰ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ। ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ। ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ, ਅਸੀਂ ਸਾਰੇ ਇੱਥੇ ਹੀ ਆਉਂਦੇ ਹਾਂ, ਕੋਈ ਨਾਲ ਗਿਆ ਨਹੀਂ, ਮਰਦਾਨੇ ਅਤੇ ਬਾਲੇ ਤੋਂ ਬਿਨਾਂ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ। ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ, ਔਰ ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਇਹ ਤਾਂ ਸੁਦਾਈਆਂ ਵਾਲੀ ਗੱਲ ਹੋਈ। ਅਕਸਰ ਸੰਸਾਰ ਦੀ ਦ੍ਰਿਸ਼ਟੀ ਵਿੱਚ ਭਗਤ ਲੋਕ ਮਹਾਂਪੁਰਸ਼ ਪਾਗਲ ਹੀ ਕਹਿਲਾਏ ਗਏ, ਉਹਨਾਂ ਨੂੰ ਪਾਗਲ ਹੀ ਆਖਿਆ ਗਿਆ। ਕਾਰਨ ਉਹਨਾਂ ਦੇ ਵਿਚਾਰ, ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ, ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ। ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ, ਸਮਾਜ ਦਾ ਹਿੱਸਾ ਨਹੀਂ ਬਣਦੇ, ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ। ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ, ਕਰੀਬਨ ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਨੇ। ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ। ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁੰਨ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ, ਮੇਲ ਕਦੀ ਹੋਇਆ ਹੀ ਨਹੀਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਔਰ ਮੈਂ ਜਿੱਧਰ ਜਾਂਦਾ ਪਰਿਵਾਰ ਅੰਗ ਸੰਗ ਹੈ, ਤਾਂ ਤ੍ਰਿਪਤਾ ਜੀ ਹੱਸ ਪਈਆਂ, ਆਖਣ ਲੱਗੇ ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ। ਜਗਤ ਤੇ ਸੁਦਾਈ ਕਹਿੰਦਾ ਹੀ ਸੀ ਵੀ ਤੂੰ ਸੁਦਾਈ ਹੈ, ਅੱਜ ਮੈਨੂੰ ਵੀ ਕਹਿਣਾ ਪਏਗਾ ਇਹ ਬੋਲ ਸੁਦਾਈਆਂ ਵਾਲੇ ਨੇ, ਪਾਗਲਾਂ ਵਾਲੇ ਨੇ, ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਾਂ ਇਹ ਤੇ ਸੋਚਣ ਸੋਚਣ ਦੀ ਗੱਲ ਹੈ, ਇਹ ਤੇ ਮਨੁੱਖ ਦੇ ਮੰਨਣ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ, ਮੈਂ ਜਿੱਧਰ ਜਾਂਦਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ, ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ 'ਚ ਮਾਂ ਹੈ, ਪਿਤਾ ਹੈ? ਸਾਹਿਬ ਕਹਿਣ ਲੱਗੇ, ਹਾਂ ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ 'ਚ ਮਾਂ ਵੀ ਹੈ। ਤਾਂ ਹੁਣ ਤਾਂ ਹੈਰਾਨ ਹੋਈਆਂ ਅਤੇ ਖਿੜਖਿੜਾ ਕੇ ਹੱਸ ਵੀ ਪਈਆਂ, ਪੁੱਤਰ ਤੂੰ ਵਾਕਈ ਸੁਦਾਈਆਂ।

0: ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤੇ ਕਦੀ ਨਾਲ ਨਹੀਂ ਗਈ, ਮੈਂ ਤੇ ਇੱਥੇ ਤਲਵੰਡੀ ਦੇ ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਂਦਾ ਤੇ ਇਹੀ ਆਖਣਾ ਚਾਹੁੰਦਾ ਹੋਵੇ ਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ, ਹਾਂ ਕਹਿਣਾ ਤੇ ਕੁਛ ਮੈਂ ਐਸਾ ਚਾਹੁੰਦਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ ਭਗਤਾਂ ਤੋਂ ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤੇ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਜਿਗਰੀ ਦੋਸਤ, ਔਰ ਚੌਥੇ ਦੁਸ਼ਮਣ। ਇਹ ਕੋਈ ਲਾਭ ਨਹੀਂ ਉਠਾਉਂਦੇ, ਇਹ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਉਣਾ ਚਾਹੁੰਦੇ। ਤੋ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਰੂ ਨਾਨਕ ਇਸ ਦੁਨੀਆਂ ਤੋਂ ਬਹੁਤ ਉੱਚੇ ਅਗਾਂਹ ਦੀ ਗੱਲ ਕਰ ਰਹੇ ਨੇ। ਮਾਂ, ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਆਉਂਦਾ। ਕਿਆ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ, ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤੋ ਸਤਿਗੁਰ ਮਾਤਾ ਦਾ ਨਾਮ ਦੱਸਦੇ ਨ, ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸਦੇ ਨ, ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਵਿੱਚ ਦੂਸਰੇ ਨੰਬਰ 'ਤੇ ਆਇਆ ਹੈ। ਸਤਿਗੁਰ ਕਹਿੰਦੇ ਨੇ, ਮਾਤਾ ਮਤ ਪਿਤਾ ਸੰਤੋਖ ਹੈ, ਸਤ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ, ਚੰਗੀ ਮਤ ਹੈ, ਇਹ ਕਦਮ ਕਦਮ 'ਤੇ ਮੇਰੀ ਰੱਖਿਆ ਕਰਦੀ ਹੈ, ਮੇਰੀ ਹਿਫਾਜ਼ਤ ਕਰਦੀ ਹੈ। ਅਸੀਂ ਉਸਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ, ਪਰ ਗੁਰੂ ਨਾਨਕ ਕਹਿੰਦੇ ਨਹੀਂ, ਉਸਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ, ਯਤੀਮ ਉਸਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ। ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ, ਠੋਕਰਾਂ ਤੋਂ ਕਈ ਦਫ਼ਾ ਬਚ ਵੀ ਸਕਦਾ, ਪਰ ਜਿਸ ਦੀ ਮਤ ਮਰ ਜਾਏ ਉਹ ਤੇ ਕਦਮ ਕਦਮ 'ਤੇ ਠੋਕਰਾਂ ਖਾਂਦਾ। ਬੁੱਧੀਹੀਨ ਮਨੁੱਖ ਕਦਮ ਕਦਮ 'ਤੇ ਠੋਕਰਾਂ ਖਾਂਦੇ ਨੇ। ਤੋ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫਿਲਸਫਾ, ਪ੍ਰਭੂ ਚਿੰਤਨ, ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ 'ਤੇ ਮੇਰੀ ਹਿਫਾਜ਼ਤ ਕਰਦੀ ਹੈ, ਮੇਰੀ ਪਾਲਣਾ ਕਰਦੀ ਹੈ, ਮੇਰੇ 'ਤੇ ਮਮਤਾ ਡੁਲਾਉਂਦੀ। ਤੋ ਠੀਕ ਹੈ, ਚੰਗੀ ਮਤ ਇਹ ਮਾਂ ਹੋਈ, ਪਿਤਾ ਕੌਣ ਹੈ? ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ। ਜਦ ਮਤ ਮਰ ਜਾਏ ਤੋ ਮਨੁੱਖ ਗੁੰਡਾ ਹੋ ਜਾਂਦਾ ਹੈ, ਬਦਮਾਸ਼ ਹੋ ਜਾਂਦਾ ਹੈ, ਦੁਰਾਚਾਰੀ ਹੋ ਜਾਂਦਾ ਹੈ, ਚੋਰ ਬਣ ਜਾਂਦਾ ਹੈ। ਦੁਨੀਆਂ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ, ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ, ਬਲਕਿ ਉਹ ਤੇ ਵਿਚਾਰੇ ਦਇਆ ਦੇ ਪਾਤਰ ਨੇ। ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ, ਕਈ ਦਫ਼ਾ ਉਹ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਵਿੱਚ ਭਾਗੀ ਬਣ ਜਾਂਦੇ ਨੇ। ਤੋ ਮਾਤਾ ਮਤ ਪਿਤਾ ਸੰਤੋਖ, ਸਾਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ ਹੈ। ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਛ ਹੈ ਜੈਸਾ ਹੈ ਪ੍ਰਵਾਨ ਹੈ ਕਬੂਲ ਹੈ। ਲੋਭੀ ਦੀ ਮਾਨਸਿਕ ਦਸ਼ਾ ਕੀ ਹੈ? ਜੋ ਕੁਛ ਹੈ ਜੈਸਾ ਹੈ ਕਬੂਲ ਨਹੀਂ, ਜੈਸਾ ਪਰਿਵਾਰ ਹੈ, ਜੈਸਾ ਸੰਸਾਰ ਹੈ, ਜੈਸੇ ਮਾਂ ਬਾਪ ਨੇ, ਜੈਸੀ ਧਨ ਸੰਪਦਾ ਹੈ, ਜੈਸੀ ਮੇਰੀ ਪ੍ਰਾਲਬਦ ਹੈ, ਇਹ ਪ੍ਰਵਾਨ ਨਹੀਂ, ਇਹ ਕਬੂਲ ਨਹੀਂ। ਤੇ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ, ਬੇਚੈਨ ਹੋਵੇਗਾ। ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਹੈ, ਸੰਤੋਖੀ ਬੰਦਾ ਅੰਗਾਰਿਆਂ ਤੇ ਬੈਠ ਕੇ ਵੀ ਮਸਤ ਰਹਿੰਦਾ ਹੈ। ਔਰ ਇਸਦੇ ਸਬੂਤ ਮਿਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਵੀ ਮੁਸਕਰਾਏ ਨੇ, ਪ੍ਰਭੂ ਦੇ ਗੀਤ ਗਾਏ ਨੇ। ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ, ਦੁਖੀ ਹੋਵੇਗਾ, ਪਰੇਸ਼ਾਨ ਹੋਵੇਗਾ। ਸਾਹਿਬ ਕਹਿੰਦੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇੱਕ ਗਾਥਾ ਚੇਤੇ ਆਈ ਹੈ, ਫਾਤਿਹ ਆਜ਼ਮ ਸਿਕੰਦਰ। ਕਹਿੰਦੇ ਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ, ਤਾਂ ਜਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ, ਸਿੰਧ ਦੇ ਤੱਟ ਦੇ ਉੱਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਦੇ ਵਿੱਚ। ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ। ਆਖਰੀ ਟੁਕੜੀ ਦੇ ਵਿੱਚ ਸਿਕੰਦਰ ਆਪ ਸੀ। ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ। ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸ਼ਤਾਕ ਰਿਹਾ। ਨੇੜੇ ਚਲਾ ਗਿਆ। ਰੇਤ ਵਿੱਚ ਲੇਟਿਆ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ, ਪੁੱਛ ਬੈਠਾ, ਸਿਕੰਦਰ ਕਿੱਥੇ ਚਲਿਆ, ਕਿਹੜੇ ਪਾਸੇ ਗਮਨ ਕੀਤਾ? ਸਿਕੰਦਰ ਕਹਿਣ ਲੱਗਾ, ਫਕੀਰ ਸਾਈਂ, ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾ ਲੰਬੀ ਚੌੜੀ ਸੈਨਾ ਲੈ ਕੇ। ਤਾਂ ਉਹ ਫਕੀਰ ਕਹਿਣ ਲੱਗਾ, ਠੀਕ ਹੈ, ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਆਖਣ ਲੱਗਾ, ਫਿਰ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਥੋੜ੍ਹੀ ਬੈਠਣਾ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਕਹਿੰਦੇ ਨੇ, ਜਿਤਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ। ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ। ਸਿਕੰਦਰ ਹੈਰਾਨ ਹੋਇਆ, ਸਵਾਲ ਤੇ ਆਪਣੀ ਥਾਂ ਤੇ ਖੜਾ, ਮੈਂ ਜੋ ਵੀ ਜਵਾਬ ਦਿੰਦਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਤਾਂ ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਤਾਂ ਸਿਕੰਦਰ ਕਹਿਣ ਲੱਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ, ਮੈਂ ਬੈਠੇ ਨਹੀਂ ਰਹਿਣਾ, ਮੈਂ ਸੁਸਤ ਆਦਮੀ ਨਹੀਂ ਹਾਂ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਠੀਕ ਹੈ, ਪਰ ਸਵਾਲ ਤੇ ਆਪਣੀ ਥਾਂ ਤੇ ਖੜਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ? ਗੁੱਸੇ ਚ ਆ ਕੇ ਸਿਕੰਦਰ ਕਹਿਣ ਲੱਗਾ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ, ਜ਼ਮੀਨ ਦਾ ਇੱਕ ਇੰਚ ਖਿੱਤਾ ਵੀ ਨਹੀਂ ਰਹਿਣ ਦਿਆਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ, ਜੋ ਮੇਰੀ ਪਕੜ ਵਿੱਚ ਨਾ ਹੋਵੇ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ। ਸਿਕੰਦਰ ਸੋਚਦਾ ਹੁਣ ਸਵਾਲ ਖਤਮ, ਪਰ ਨਹੀਂ, ਫਕੀਰ ਫਿਰ ਬੋਲਿਆ, ਅੱਛਾ ਸਿਕੰਦਰ ਇਹ ਦੱਸ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਇਹ ਤੇ ਖਾਬੋ ਖਿਆਲ ਵਿੱਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ, ਕਿਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ? ਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹਾਂ, ਅਸੀਂ ਆਰਾਮ ਕਰਦੇ ਪਏ ਹਾਂ, ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਦੇ ਚਾਂ, ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ। ਇਤਿਹਾਸ ਗਵਾਹ ਹੈ, ਹਿੰਦੁਸਤਾਨ ਤੋਂ ਵਾਪਸ ਜਾਂਦਿਆਂ ਹੋਇਆਂ ਸਿਕੰਦਰ ਰਸਤੇ ਦੇ ਵਿੱਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫ਼ਾ ਸਾਰੀ ਭੱਜ ਦੌੜ ਆਰਾਮ ਵਾਸਤੇ ਆਉਂਦੀ ਹੈ, ਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ ਚਾਰ ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਨੇ। ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਵਿੱਚ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ, ਉਹਦੀ ਭੱਜ ਦੌੜ ਦੇ ਵਿੱਚ ਵੀ ਕੁਛ ਵਿਸ਼ਰਾਮ ਹੋਵੇਗਾ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੰਤੋਖ ਮੇਰਾ ਪਿਤਾ ਹੈ, ਮੈਂ ਜਿੱਥੇ ਵੀ ਜਾਂਦਾ ਇਹ ਮੈਨੂੰ ਵਿਸ਼ਰਾਮ ਵਿੱਚ ਰੱਖਦਾ, ਆਰਾਮ ਦਿੰਦਾ, ਸਕੂਨ ਦਿੰਦਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਤੋ ਤ੍ਰਿਪਤਾ ਜੀ ਨੇ ਪੁੱਛਿਆ, ਨਾਨਕ ਜੀ ਇਹ ਤੇ ਗੱਲ ਸਮਝ ਦੇ ਚ ਆ ਗਈ ਕਿ ਜੋ ਮਤ ਹੈ, ਸ੍ਰੇਸ਼ਟ ਮਤ ਹੈ, ਇਹ ਤੁਹਾਡੀ ਮਾਂ ਹੈ, ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ। ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਆਉਂਦੇ, ਪਤਨੀ ਵੀ ਹੁੰਦੀ ਹੈ। ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸਦੇ ਚ ਪਤਨੀ ਹੈ? ਕਿਆ ਉਸਦੇ ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਹਾਂ। सतगुरु देव जी महाराज का फरमान, सरम सुरत दोए ससुर भय, करणी कामण करमन लै, करणी भगती उच्चा इखलाक आचरण। ये भगती मेरी कामण है, मेरे नाल रहिंदी है, अठे पैर मेरे नाल रहिंदी। भगती रूपी कामण का जन्म कित्थों होया? सहिबकिन ने साहा, सरम सुरत दोए ससुर भय। सरम मेहनत, सुरत सियाणप विचार, टिकाओ एकाग्रता। मेहनत रूपी सोहरा ते सुरत रूपी सस दे संजोग तो एक लड़की का जन्म होया जिसका नां है भगती। साहब कहिंदे ने यह मेरी कामण है, यह मेरी इस्त्री है। इसका जिक्र गुरु अर्जन देव जी महाराज ने भी किया है, निज भगती सीलवंती नार, रूप अनूप पूरी आचार, जिचर वसी पिता के साथ, तिचर कंत बहु फिरे उदास, कर सेवा सतपुरख मनाया, गुर आणी घर में ता सर्ब सुख पाया। भगती नू नार आख्या है साहिब श्री गुरु अर्जन देव जी महाराज ने भी। कहिंदे ने ज्ञान पुरुष है, भगती इस्त्री है। ज्ञान का जन्म तर्क तो है, संशया तो है, भगती का जन्म श्रद्धा तो है। इस वास्ते असी अक्सर देखते हैं कि स्त्री जगत विच श्रद्धा प्रधान होंदी है, पुरुष जगत विच ज्ञान प्रधान होंदा है। पर श्रद्धा तो हीणा ज्ञान अधूरा है और ज्ञान तो हीणी भगती भी अधूरी है। दोहां ने संपूर्ण होना है। भारत के ऋषि मुनिया ने ये चंगे बोल बोले ने कि पुरुष भी अर्ध अंग है, स्त्री भी अर्ध अंग है, दोवें अर्ध अंग ने। शरीर करके आकार करके तो ये अर्ध अंग है, पर विचार करके सूक्ष्म देही करके भी अर्ध अंग है। जितने चिर तक पुरुष नूं श्रद्धा ना मिल जाए, पुरुष अधूरा ही रहिंदा है। तर्क ते नास्तिकता दे जन्म दाते पुरुष ने, और अंधविश्वास ते भटकदे होए जिहड़े मनुख ने, कहिंदे ने इसना दे तादाद इस्त्रियां दी ज्यादा होवे। क्योंकि श्रद्धा है ज्ञान नहीं, पुरुष कोल ज्ञान है श्रद्धा नहीं, दोवें अधूरे रह जांदे। ज्ञान अख है, श्रद्धा पैर है। हुण चलण वास्ते पैर होवन, वेखण वास्ते अख ना होवे, मनुख भटक जाएगा। वेखण वास्ते अख होवे, चलण वास्ते पैर ना होवन, तां वी पहुंचना बहुत औखा है, बहुत औखा है। ज्ञान पुरुष है, भगती स्त्री है। जद किसी मनुख दे अंदर, चाहे वह स्त्री है ते चाहे वह पुरुष है, ज्ञान ते भगती दोहां दा प्रवेश हो जाए, दोहां दा अवतरण हो जाए, वह मनुख पूर्ण पुरख हो जाता है, चाहे वह स्त्री है चाहे पुरुष है। क्योंकि उसके अंदर ज्ञान भी है, उसके अंदर भगती भी है, उसके अंदर श्रद्धा भी है। तो गुरु नानक देव जी महाराज ने माता मत मत विचार उज्जवल मत ज्ञान का पहले जिक्र ही कर दिता है। सरम सुरत दोए ससुर भय, करणी कामण करमण लै। मेहनत मुशक्कत ए मेरा सौरा है, भाव मैनू अपनी मेहनत ते भरोसा है, मैनू अपनी मुशक्कत ते भरोसा है। गुरु नानक दी दुनिया सुस्त नहीं है, आप मुशक्कत नू बड़ी प्रधानता देंदे ने। उदम करेंदियां जीव तू, कमावदियां सुख भुंच, ध्यावदियां तू प्रभु मिल, नानक उतरी चिंत। जिवें उदम करके ही धन कमाईदा है, उद्यम करके ही धर्म कमाईदा है। मुफ्त विच धन नहीं मिलता, मुफ्त विच धर्म भी नहीं मिलता। हो सकता है धन मुफ्त विच भी मिल जाए, धर्म कतई मुफ्त विच नहीं मिलता, कमाना पैंदा है, लाजमी कमाना पैंदा है। असी देखते हाँ पिता का कमाया हुआ धन पुत्र नूं मिल जाता है, कई दफा दादे का कमाया हुआ धन पोतरे नूं मिल जाता है, पर धर्म ते स्वयं कमाना पैंदा है, किसी का कमाया हुआ नहीं मिल सकता। इस वास्ते संसार विच धन वधदा जा रहा है, धर्म घटता जा रहा है। क्योंकि धन तो दूसरे का भी मिल सकता है, प्यो का धन पुत्र नूं मिल गया, दादे का धन पोतरे नूं मिल गया, धन की लाटरी भी निकल आउंदी है, धर्म की लाटरी नहीं निकलती। धर्म तो स्वयं कमाना पैंदा, आप कमाना पैंदा, मेहनत करके कमाना पैंदा। और ये निजी संपदा खुद निजी हत्थां नाल संग्रह करनी पैंदी है। इस वास्ते संसार विच धन वधदा जा रहा है और दिन ब दिन धर्म घटता जा रहा है। इत्थे धर्म जो है प्यो पुत्र नूं नहीं दे सकदा, और पुत्र भी पिता नूं नहीं दे सकदा। धन ऐसा है कि पुत्र ने कमाया और पिता दी झोली च पा सकदा है, और पिता ने कमाया वह पुत्र के हथां च दे सकदा है, पर धर्म स्वयं कमाना पैंदा है। प्यो पुत्र नूं नहीं दे सकदा, पुत्र पिता नूं नहीं दे सकदा। इसका इतिहासक सबूत है। गुरु रामदास जी महाराज की बड़ी कोशिश सी कि मेरा जिहड़ा वड्डा पुत्र है पृथ्वी चंद, यह भी नाम का रसिया बने, यह भी बाणी पढ़े, यह भी परमात्मा नाल जुड़े। पर नहीं, वह झगड़ता ही रहा, वह नास्तिक ही रहा, वह कलेश पाता रहा। वो संबंध च महाराज के बोल भी ने, काहे पूत जगरत हो संग बाप, जिनके जने बडीरे तुम हो, तिन सौ जगरत पाप। वह लड़दा ही रहा, झगड़ता रहा, इच्छा ख्वाहिश होने के बावजूद भी गुरु रामदास जी महाराज की पृथ्वी चंद भगत ना बन सके, संत ना बन सके, धर्मी ना बन सके। इथे पिता पुत्र की झोली च नहीं पा सके। दूसरे पासे असी देखते हां प्रहलाद की बड़ी कोशिश सी कि जिहड़ा राम दा रस मेरे कोल है, जो धर्म मेरे कोल है, वह मेरे बापू कोल भी होवे, वह मेरे पिता कोल भी होवे। पर नहीं, हरनाकश इस दौलत तो वांझा ही रह गया। जो नाम की दौलत प्रहलाद कोल सी, वह हरनाकश कोल नहीं सी। चाहते सन प्रहलाद कि मेरे बापू कोल भी होवे, पर गल नहीं बनी। चाहते सन गुरु रामदास जी महाराज मेरे पुत्र कोल भी होवे, पर गल ना बनी। इत्थे एक दूजे नूं इह दौलत दित्ती नहीं जा सकदी, स्वयं कमाणी पैंदी है, आप कमाणी पैंदी है। मनुख उसे दिन पूर्ण बनता है, धार्मिक तौर पर उसे दिन धनवान बनता है, जिस दिन इसके कुल ज्ञान भी होवे और श्रद्धा भी होवे, अंदरों पूर्ण हो जाता है। तो साहब कहिंदे ने, मेहनत मुशक्कत यह मेरा सौरा है, सुरत मेरी सस है, इन्हां दे संजोग तो एक लड़की का जन्म होया जिसका नाम है भक्ति। साहब कहिंदे ने, मेरी कामण है, करनी कामण है, कर मन लै। तां तृप्ता जी बोल उठे, नानक जी सुलखणी दे नाल व्याह असी कराया सी, भक्ति रूपी कामण नाल व्याह किसने कराया और कदों होया? गुरु नानक इस दे संबंध विच भी दसदे ने। साहिब कहिंदे ने, साहा संजोग व्याह विंजोग। सतपुरशां दा जो संजोग होया, जो सतसंग नसीब होए, ये मेरी मंगनी होई सी। सतपुरशां दी सोबत विच मैं बैठा तां भगती नाल रिश्ता जुड़िया। सतसंग दा संजोग मेरी मंगनी होई सी। ते जद विकारां दा वियोग हो गया, दुराचार निकल गए, दुष्कर्म ढह गए, तां मेरा व्याह हो गया। ये मेरा व्याह हो गया। दुष्कर्म दे खत्म होंदिया, गलत विचारां दे खत्म होंदिया, गलत कर्म दे मिटदिया ही भगती प्रगट हो गई, भगती मैनू मिल गई। साहा संजोग व्याह विजोग, सतपुरशां दे संजोग नाल रिश्ता जुड़िया सी। गुलिस्तान विच इक बोल बड़ा कीमती है, ईरान दे प्रसिद्ध संत शेख सादी दी ए महान रचना है गुलिस्तान। कहिंदे ने, वो एक दिन बैठे सन, हाथ धो रहे सन मिट्टी दे नाल। कोल बैठे उन्हां दे शागिर्द वो पुछदे ने, उस्ताद जी थोड़े चेहरे ते हर वक्त मस्ती रहिंदी है, रौनक रहिंदी है, तुसी खुश रहिंदे हो, आनंद विच रहिंदे हो, जदके अठे पैर अपने आप नूं खुश रखना बड़ी औखी गल है, पर तुसी अठे पैर खुश रहिंदे हो, अठे पैर प्रसन्न रहिंदे हो, अठे पैर खेड़े ते मस्ती विच रहिंदे हो, आखिर थोड़े कोल ऐसी की चीज़ है, सानू भी ये राज दसो। तो कहिंदे ने, जो मिट्टी हत्थां दे सी शेख सादी दे, उस मिट्टी नूं आप सूंघण लगदे, काफी देर तक सूंघदे रहे। शागिर्द कहिंदे रहे, उस्ताद जी सानू दसो कि थोड़े कोल इतनी प्रसन्नता किस तरह है, इतना खेड़ा किस तरह है। शेख सादी कहण लगे, थोड़ा सवाल मैं मिट्टी ते कीता, मिट्टी बोलेगी मैं दसांगा। हैरान ने विद्यार्थी, पर बड़ी सुंदर नज़म दे राही विद्यार्थियों नूं समझाया है ईरान दे इस प्रसिद्ध संत शेख सादी ने। गिले खुशबू दर हुमाम रोजे, रसीद अज दस्ते महबूब बदस्तम। कहिंदा है कि एक दिन घरवाली दे हत्थों मैनू खुशबूदार मिट्टी हाथ धोण वास्ते प्राप्त होई। गुफ्तम तू मुश्की अंबर या अंबेरी, कि अज खुशबू दिलां वी जे तो मस्तम। शेख सादी साहब कहिंदे, मैं बोलिया उस मिट्टी नूं, आखिया दस तू मुश्की है, अंबर है, अंबेरी है, آیا کیڑا سینٹ ہے، کیڑا عطر ہے توں، کیونکہ تیری سگندی نے میرے دل دماغ نو معطر کر دیتا، ایتے تو مٹی۔ مشکی امبر امبیری غزنی کابل دیچ جو عطر ورتے جاندے نے انہاں دے نام نے پراچین سمیت۔ گفتم تو مشکی امبر یا امبیری کہ از خوشبو دلاوی زیت و مستم، دستے صحیح تو مشکی ہیں، امبر ہیں، امبیری ہیں، کون ہیں، کیونکہ تیری سگندی نے میرے دل دماغ نو معطر کر دیتا۔ شیخ سعدی لکھ دین مٹی بولی، باو گفتا من گلے نا چیز بودم، ولیکن مدت با گل نشستم۔ مٹی بولی، اے شیخ، اے فقیر سائیں، میں ایک ناچیز مٹی ہاں، باو گفتا من گلے ناچیز بودم، گلے مٹی، میں ایک ناچیز مٹی ہاں، ولیکن مدت با گل نشستم، پر میں ایک خاص سمے تک پھلاں دے کول رہی ہاں، پھلاں دی جڑاں دے وچ رہی ہاں، پھلاں دی سنگت کیتی ہے، جمالے ہم نشیں درمن اثر کر دے، وگرنا من ہما خاکم کے ہستم۔ پھلاں دی سنگت کر کے، پھلاں دی نیڑ کر کے میرے وچ وی سگندی آ گئی ہے، مہک آ گئی ہے، ورنہ میں تے ایک ناچیز مٹی ہاں۔ تو شیخ سعدی صاحب کہن لگے، میں ایک ناچیز مٹی دا پتلا، ست پرشاں دی صحبت کر کے اے گناں دی سگندی میرے اندر پیدا ہوئی ہے، اے جو مہک ہے اے میری اپنی نہیں، کسے تو ملی ہے، اے جو چمک دمک میرے کول ہے اے میری اپنی نہیں، مینوں کسے تو ملی ہے۔ تو صاحب گرو نانک دیو جی مہاراج دا فرمان، ست پرشاں دی جو صحبت نصیب ہوئی اے میری منگنی ہوئی، اور سنسارک وکاراں دا جو تیاگ ہو گیا اے میرا ویاہ ہویا۔ تو ترپتا جی نے پوچھ لیا، پتر نانک، اس بھگتی روپی کامن نے کسی سنتت نو بھی جنم دیتا ہے؟ تھوڑی کوئی اولاد بھی ہے؟ تھوڑا کوئی بچہ بھی ہے؟ کیونکہ پروار بچے تو بنا بھی تے ادھور ہے۔ صاحب کہنے، ہاں سچ سنتت کہو نانک جوگ، اس بھگتی روپی کامن نے سچ روپی پتر نو جنم دیتا ہے، گیان روپی پتر نو جنم دیتا ہے، ایشور نو جنم دیتا ہے۔ حیران ہو گئے کہ ایشور دے نام بھگت لوگ رکھتے ہیں، ہوں ماں باپ بچیاں دے نام رکھتے ہیں، پر بھگت رب دے نام رکھتے ہیں جو جگت پتا۔ یہ گل الٹی ہے، ماں باپ بچیاں نو جنم دے دین، بھگت رب نو جنم دے دین۔ سادھو ستم جانو نانک پریت کارنے، گرو ارجن دیو جی مہاراج دا کہنا، اگر سادھو تے بھگت نہ ہون تو ایشور دی ہوند دا کوئی پتا بھی نہیں چلے گا۔ یہ وہی پرگٹ کر دے، اس دی ہوند نو، اس دی اصلیت نو، اس دی واسطوکتا نو جگت دے سامنے رکھ دینا۔ تو سچ روپی پتر نو جنم دیتا ہے، گیان روپی پتر نو جنم دیتا ہے، کہو نانک جوگ، میں اسے ہی پروار جوگا۔ مختصر اس پروار دی تفصیل، گرو نانک دا کہنا ہے، جتھے ستسنگ ہوئے گا اتھے چنگی مت ہوئے گی، جتھے چنگی مت ہوئے گی اتھے سنتوک ہوئے گا، جتھے سنتوک ہوئے گا اتھے اپنی محنت تے بھروسہ ہوئے گا، جتھے اپنی محنت تے ہی بھروسہ ہوئے گا، پرالبت تے بھروسہ ہوئے گا، اتھے سرت دے چ اکاگرتا ہوئے گی، جتھے سرت دے چ اکاگرتا ہوئے گی اتھے وکاراں دا تیاگ ہوئے گا، جتھے وکاراں دا تیاگ ہوئے گا اتھے بھگتی ہوئے گی، اور جتھے بھگتی ہوئے گی اتھے گیان ہوئے گا، اور جتھے گیان ہوئے گا اتھے پرماتما آپ ہوئے گا۔
1: You're listening to KRPI 1550 Radio Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਰੋਮਾ ਟੋਮੈਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
3: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਰ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਸਰਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲ ਹਨ 30 ਜੁਲਾਈ ਤੋਂ 5 ਅਗਸਤ ਤੱਕ। ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 399 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ, ਅਤੇ ਰੋਮਾ ਟੋਮੈਟੋਜ਼ ਲਵੋ 98 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: 1746 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 'ਚ ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣਾ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਲੌਂਗ ਵੀਕਐਂਡ ਸਪੈਸ਼ਲਸ ਹਨ 30 ਜੁਲਾਈ ਤੋਂ 5 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 19.98 ਦਾ, 4 ਕਿਲੋ ਟੈਲਫੋਲ ਮੈਂਗੋਜ 15.99 ਦਾ ਬਾਕਸ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਨੂੰ ਹਰੀ ਜਸ ਪਹਿਲੇ ਆਪ ਜੀ ਨੇ ਰਸ ਗਿਨੇ ਕੀਰਤਨ ਰਾਹੀਂ ਸਰਵਨ ਕੀਤਾ, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀਵਾਰ ਵਿਚਾਰ ਆਪ ਨੇ ਸਰਵਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ। ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਜਿੱਥੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ, ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ ਧਾਰਮਿਕ ਅਭਿਆਸ ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ, ਜਨਮ ਤੇ ਮਰਨ, ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ। ਬਹੁੜ ਨਾ ਹੋਵੇ ਜਨਮੜਾ ਤਾਂ ਫਿਰ ਕੀ ਕਰੀਏ, ਅਗਾਂਹ ਕੂ ਤਰਾਂ ਅੱਗੇ ਵੇਖ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ, ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੇ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ।

ਬੜਾ ਦੂਰ ਦ੍ਰਿਸ਼ਟ ਹੈ, ਬੜੀ ਦੂਰ ਤੱਕ ਵੇਖਦਾ ਹੈ, ਤੂੰ ਦੂਰ ਤੱਕ ਕੀ ਵੇਖਦਾ ਹੈ? ਲੰਮੀ ਨਜ਼ਰ ਨਿਹਾਲੀ, ਇਹਦੇ ਕੋਲ ਬੜੀ ਲੰਬੀ ਨਿਗਾਹ ਹੈ, ਇਹਦੀ ਤੱਕਣੀ ਬੜੀ ਲੰਬੀ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਤੂੰ ਦੂਰ ਤੱਕ ਕੀ ਵੇਖਣਾ? ਸ਼ਿਖਰ ਨੂੰ ਵੇਖਣਾ, ਸ਼ਿਖਰ ਨੂੰ ਦੂਰ ਤੱਕ ਕੀ ਵੇਖਣਾ? ਆਪਣੇ ਘਰ ਨੂੰ ਵੇਖਣਾ। ਹੁਣ ਮੈਂ ਅਰਜ਼ ਕਰਾਂ, ਸਾਡੇ ਕੋਲ ਜਿਹੜਾ ਜੀਵਨ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ, ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਜਦਕਿ ਬੱਚਾ ਅੱਗੇ ਨਹੀਂ ਵੇਖਦਾ, ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ ਵਿੱਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਦੇ ਚ ਹੀ ਉਲਝਿਆ ਰਹਿੰਦਾ। ਭਾਵੇਂ ਜਵਾਨ ਉਸਦੇ ਸਾਹਮਣੇ ਹੋਣ, ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ, ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ। ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ? ਜਵਾਨੀ ਹੈ। ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ? ਬੁਢੇਪਾ ਹੈ। ਤਾਂ ਮਰਜ਼ ਕਰਾਂ, ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ, ਹਰ ਜਵਾਨ ਜਵਾਨੀ ਚ ਹੀ ਉਲਝਿਆ ਰਹਿ ਜਾਂਦਾ, ਅੱਗੇ ਨਹੀਂ ਵੇਖਦਾ, ਵਾਸ਼ਨਾ ਦੇ ਚ, ਕਾਮਨਾਵਾਂ ਦੇ ਚ, ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਦੇ ਚ ਉਲਝਿਆ ਹੀ ਰਹਿ ਜਾਂਦਾ ਹੈ। ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ, ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ? ਬੁਢੇਪਾ। ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ, ਇਹ ਤੇ ਰਿਵਰਸ ਗੇਅਰ ਲਾ ਲੈਂਦਾ। ਚਲੋ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਵਿੱਚ ਉਲਝਿਆ ਰਹਿੰਦਾ, ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਥੀਆ, ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੋਸ਼। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ, ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ? ਜਵਾਨੀ। ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ? ਬੁਢੇਪਾ। ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ? ਕਾਲ। ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ? ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ, ਦੇ ਲੰਮੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮਹਿਰਜ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਖੂ ਤਰਾਂਗ, ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ, ਬਹੁੜ ਨਾ ਹੋਵੀ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜਗਾਹ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ, ਇਹ ਵੀ ਮੈਂ ਅਰਜ਼ ਕਰਾਂ।

0: ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੇ, ਨਹੀਂ ਜਾਂਦੇ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਧ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ। ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ? ਕਾਲ। ਕਾਲ ਤੱਕ ਜਿਸਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ। ਸਮੇਂ ਵਿੱਚ ਜੋ ਕੁਛ ਬਣਦਾ ਹੈ, ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ ਹੈ? ਆਕਾਰ ਨੂੰ। ਸਮਾਂ ਕਿਸ ਨੂੰ ਮਿਟਾ ਦਿੰਦਾ ਹੈ? ਆਕਾਰ ਨੂੰ। ਸਰੀਰ ਆਕਾਰ ਹੈ। ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਾਰਾ, ਕਾਲ ਪਾਏ ਕਰ ਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉਂ ਤਮਾਸਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ। ਵਿਸ਼ਨੂੰ ਬਣੇ, ਸ਼ਿਵ ਬਣੇ, ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ, ਸਰੀਰ ਬਣਿਆ ਉਹਨਾਂ ਦਾ, ਨਾਸ ਹੋ ਗਿਆ। ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ, ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ, ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ। ਅਗਰ ਸਰੀਰ ਦੇ ਤਲ ਤੇ ਰੁਕਿਆ, ਫਿਰ ਸਾਡੇ ਵਰਗਾ ਹੀ ਹੈ, ਪੂਜਣ ਦੀ ਕੋਈ ਲੋੜ ਨਹੀਂ। ਉਹ ਸਰੀਰ ਤੋਂ ਅੱਗੇ ਹੁੰਦੇ ਨੇ, ਤਨ ਤੋਂ ਅੱਗੇ ਹੁੰਦੇ ਨੇ। ਹੁਣ ਮੈਂ ਫਿਰ ਦੁਹਰਾਵਾਂ, ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ। ਅਗਾਂਕੂ ਤਰਾਂਗ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ। ਪਿੱਛੇ ਕੀ ਹੈ? ਜਨਮ ਦਿਨ। ਅੱਗੇ ਕੀ ਹੈ? ਮਰਨ ਦਿਨ, ਕਾਲ। ਅਗਾਂਕੂ ਤਰਾਂਗ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਮਾਰਗ ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ, ਇਸ ਚੱਕਰ ਚ ਨਾ ਪੈਣਾ। ਕਿਉਂ? ਪਰਮਾਤਮਾ ਤੇ ਗਿਆਨ ਇਹ ਦੋਵੇਂ ਇਕੱਠੇ ਹੀ ਮਿਲਦੇ ਨੇ, ਨਾ ਪਹਿਲੇ ਗਿਆਨ ਮਿਲਦਾ ਨਾ ਪਹਿਲੇ ਭਗਵਾਨ ਮਿਲਦਾ, ਦੋਵੇਂ ਇਕੱਠੇ ਹੀ ਮਿਲਦੇ ਨੇ। ਚਲੋ ਇਸ ਨੂੰ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਜਿਸੇ ਕੋਈ ਮਨੁੱਖ ਇਹ ਆਖੇ, ਬੜੀ ਧੁੱਪ ਨਿਕਲੀ ਹੈ, ਬੜਾ ਚਾਨਣਾ ਹੈ, ਪਰ ਉਹ ਆਖੇ ਸੂਰਜ ਤੇ ਹੈ ਹੀ ਨਹੀਂ, ਉਹ ਤੇ ਨਿਕਲਿਆ ਹੀ ਨਹੀਂ, ਇਹ ਕਿਵੇਂ ਹੋ ਸਕਦਾ? ਜਦ ਧੁੱਪ ਹੈ, ਰੋਸ਼ਨੀ ਹੈ, ਤਾਂ ਫਿਰ ਸੂਰਜ ਵੀ ਹੈ। ਕਿ ਕੋਈ ਐਸਾ ਆਖੇ ਸੂਰਜ ਤੇ ਸਿਰ ਤੇ ਖੜਾ ਹੈ, ਚਮਕਦਾ ਪਿਆ, ਪਰ ਚਾਨਣਾ ਤੇ ਹੈ ਹੀ ਨਹੀਂ, ਧੁੱਪ ਤੇ ਹੈ ਹੀ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤਾਂ ਫਿਰ ਚਾਨਣਾ ਵੀ ਹੈ, ਚਾਨਣਾ ਹੈ ਤਾਂ ਸੂਰਜ ਹੈ। ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਸੂਰਜ ਤੇ ਚਾਨਣਾ ਦੋਵੇਂ ਇਕੱਠੇ ਹੀ ਪ੍ਰਗਟਾਉਂਦੇ, ਅੱਗੇ ਪਿੱਛੇ ਨਹੀਂ ਆਉਂਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋਇਆ ਤੇ ਸੂਰਜ ਕੱਲ ਆਵੇਗਾ। ਬ੍ਰਹਮ ਗਿਆਨ, ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਇਸ ਵਾਸਤੇ ਇਕੱਠਾ ਨਾਮ ਹੈ ਬ੍ਰਹਮ ਗਿਆਨ। ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ। ਤਾਂ ਹੁਣ ਮੈਂ ਅਰਜ਼ ਕਰਾਂ, ਗਿਆਨ ਕਰਕੇ ਮਨੁੱਖ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਉੱਥੇ ਜਦ ਬ੍ਰਹਮ ਮਿਲਦਾ ਤੇ ਗਿਆਨ ਮਿਲਦਾ, ਗਿਆਨ ਮਿਲਦਾ ਤੇ ਬ੍ਰਹਮ ਮਿਲਦਾ, ਫਿਰ ਉਸਦੇ ਮਾਰਗ ਤੇ ਮਨੁੱਖ ਕਿਸ ਤਰ੍ਹਾਂ ਚੱਲੇਗਾ, ਆਪਣੇ ਧਿਆਨ ਨੂੰ ਕਿਸ ਤਰ੍ਹਾਂ ਚਲਾਏਗਾ? ਉਮੀਦ ਹੈ ਆਪ ਸਤਸੰਗੀ ਹੋ, ਜ਼ਰੂਰ ਇਸ ਗਹਿਰਾਈ ਨੂੰ ਪਕੜੋਗੇ। ਫਿਰ ਪਰਮਾਤਮਾ ਦੇ ਮਾਰਗ ਤੇ ਸਾਡਾ ਧਿਆਨ ਕਿਸ ਤਰ੍ਹਾਂ ਚੱਲੇ, ਸਾਡੀ ਸੁਰਤ ਕਿਸ ਤਰ੍ਹਾਂ ਚੱਲੇ? ਕਿਉਂਕਿ ਪਰਮਾਤਮਾ ਦਾ ਗਿਆਨ, ਜਿਸ ਨੂੰ ਅਸੀਂ ਗਿਆਨ ਕਹਿੰਦੇ ਹਾਂ, ਅਕਸ਼ਰੀ ਗਿਆਨ ਹੈ। ਮੈਂ ਤੁਹਾਨੂੰ ਅਕਸ਼ਰੀ ਗਿਆਨ ਸੁਣਾ ਰਿਹਾ, ਇਹ ਵੀ ਮਹਿਸੂਸ ਕਰਦੇ ਹਾਂ। ਮੈਂ ਅਰਥ ਪੜ੍ਹੇ ਨੇ, ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬੌੜ ਨਾ ਹੋਵੀ ਜਨਮੜਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ, ਬਦਲਦੀ ਨਹੀਂ ਹੈ, ਕਤਈ ਨਹੀਂ ਬਦਲਦੀ, ਉੱਕੀ ਨਹੀਂ ਬਦਲਦੀ, ਇਹ ਵੀ ਮਹਿਸੂਸ ਕਰਦੇ ਹਾਂ। ਫਿਰ ਕਿਹੜੇ ਗਿਆਨ ਨਾਲ ਜ਼ਿੰਦਗੀ ਬਦਲਦੀ ਹੈ? ਪਰਮਾਤਮਾ ਦਾ ਗਿਆਨ ਅਨੁਭਵੀ ਗਿਆਨ ਹੈ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਗਿਆਨ ਮਿਲਦਾ ਤੇ ਪਰਮਾਤਮਾ ਮਿਲਦਾ, ਅੱਗੇ ਪਿੱਛੇ ਦੀ ਗੱਲ ਨਹੀਂ ਹੈ। ਇਹਦਾ ਮਤਲਬ ਹੈ ਫਿਰ ਪਰਮਾਤਮਾ ਦੇ ਮਾਰਗ ਤੇ ਗਿਆਨ ਕਰਕੇ ਤੇ ਸਾਡਾ ਧਿਆਨ ਚੱਲੇਗਾ ਨਹੀਂ, ਫਿਰ ਕਿਸ ਤਰ੍ਹਾਂ ਚਲਾਈਏ, ਕਿਵੇਂ ਚਲਾਈਏ? ਇਸ ਨੁਕਤੇ ਨੂੰ ਅਗਰ ਮੈਂ ਕੋਈ ਚੰਗੇ ਸ਼ਬਦਾਂ ਵਿੱਚ ਬਿਆਨ ਕਰ ਸਕਿਆ ਤੇ ਤੁਹਾਡੀ ਪਕੜੇ ਚ ਆ ਗਈ ਗੱਲ, ਬੁਨਿਆਦੀ ਗੱਲ ਸਮਝ ਚ ਆ ਜਾਏਗੀ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਇਹਨੂੰ ਸਪਸ਼ਟ ਕਰਨ ਵਾਸਤੇ ਇੱਕ ਛੋਟੀ ਜਿਹੀ ਗਾਥਾ ਵੀ ਤੁਹਾਨੂੰ ਸਰਵਣ ਕਰਾ ਦਿਆਂ। ਰਾਏਪੁਰ ਦੇ ਵਿੱਚ ਕਿਸੇ ਨੇ ਉਸ ਵਕਤ ਦੇ ਚੰਗੇ ਦਾਰਸ਼ਨਿਕ ਸੰਤ ਸਵਾਮੀ ਵਿਵੇਕਾਨੰਦ ਤੇ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸੀ ਕਿ ਸਵਾਮੀ ਜੀ, ਕਿਆ ਮਨੁੱਖ ਦੀ ਜ਼ਿੰਦਗੀ ਚ ਕੋਈ ਬਲਾਇੰਡ ਫੇਥ ਦੀ ਜਗ੍ਹਾ ਵੀ ਹੈ, ਇਹਦੀ ਆਵਸ਼ਕਤਾ ਹੈ, ਅੰਧ ਵਿਸ਼ਵਾਸ ਚਾਹੀਦਾ? ਸ਼ਾਇਦ ਆਪ ਨੂੰ ਪਤਾ ਹੋਵੇ, ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਭਾਰਤ ਨੂੰ ਬਚਾਉਣਾ ਹੈ ਤੇ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ ਤਾਂ ਹਰ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਚਾਹੀਦਾ। ਉਹਦੇ ਹੀ ਬੋਲਾਂ ਦੀ ਅੱਗੋਂ ਨਕਲ ਕੀਤੀ ਮਦਨ ਮੋਹਨ ਮਾਲਵੀਆ ਨੇ, ਪਰ ਉਸਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ, ਭਾਰਤ ਦੇ ਧਰਮ ਨੂੰ ਬਚਾਉਣਾ ਹੈ ਤਾਂ ਹਰ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ। ਮੂਲ ਰੂਪ ਦੇ ਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਨ। ਕਾਫੀ ਇਸ ਦੇ ਗ੍ਰੰਥ ਨੇ, ਬੜੇ ਵਿਚਾਰਕ ਸੁਲਝੇ ਵਿਦਵਾਨ। ਰਾਏਪੁਰ ਦੇ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ, ਸਵਾਮੀ ਜੀ ਕਿਆ ਬਲਾਇੰਡ ਫੇਥ ਦੀ ਆਵਸ਼ਕਤਾ ਹੈ, ਲੋੜ ਹੈ? ਜਿਹੜਾ ਤਰਕ ਕਰ ਰਿਹਾ ਸੀ, ਪ੍ਰਸ਼ਨ ਕਰ ਰਿਹਾ ਸੀ, ਉਹ ਵੀ ਸੁਲਝਿਆ ਹੋਇਆ ਸਿਆਣਾ ਬੰਦਾ ਤੇ ਵਿਵੇਕਾਨੰਦ ਇਕਦਮ ਸਮਝ ਗਏ। ਜਿਹਨੇ ਥੋੜੇ ਜਿਹਾ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ ਹੈ, ਚਾਹੀਦਾ ਇੱਕ ਸ਼ਰਤ ਦੇ ਨਾਲ, ਜਿਸ ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ, ਤਾਂ ਹੁਣ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਤੇ ਬ੍ਰਹਮ ਗਿਆਨ ਕੱਲ ਪ੍ਰਗਟ ਹੋਏਗਾ, ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਤੇ ਪ੍ਰਮਾਤਮਾ ਮੈਨੂੰ ਕੱਲ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਾਂ ਫਿਰ ਗੁਸਤਾਖੀ ਮਾਫ ਕਹਿਣ ਦੇਣਾ, ਅਗਰ ਅਜੇ ਤੱਕ ब्रह्म ज्ञान नहीं प्रगट होया तो फिर साडा भरोसा डोलदा है, विश्वास डोलदा है। अजे तक भगवान की झलक नहीं मिली तो भरोसा डोलदा है। बहुत छोटियां छोटियां गल्लां करके लोगों के भरोसे डोल जाते हैं, बहुत छोटियां छोटियां घटनावां नाल मनुख दे निश्चय डोल जाते हैं, बहुत छोटियां छोटियां गल्लां मनुख दे विश्वास दे दराड़ां पा देंदियां। जां के रे विश्वास प्रभ आया तत्थ ज्ञान ते समन प्रगट आया, चलो उस ते विश्वास करिए, इहदे वास्ते भी ते कोई प्रेरणा चाहीदी है ना, कुछ ना कुछ ते प्रेरणा चाहीदी, विश्वास करन वास्ते भी ते कोई प्रेरणा चाहीदी है। ओही सतगुरु कह रहे ना अगांकू तरांग अगे वेख। मैं फिर अर्ज करा, बचपन जवानी बुढ़ेपे तो अगे की है काल, धन गुरु नानक देव जी महाराज कहते हैं काल दे अर्थ मौत ने, काल दे अर्थ समा, समा सब नु मिटा देंदा है। गुरु नानक देव जी महाराज कहते हैं परमात्मा नु तू बाद दे च मन, बाद दे च कबूल कर, पहला मरण कबूल, रब दी गल छड बाद दे देख, पहला मरण कबूल, जीवन की छड आस, क्योंकि अकाल तो पहले काल है। अगां को उतरांग दृष्टि अगे रख, काल तैनू रोज रोज घटा रहा है, घटा रहा है। इस वास्ते मैं अक्सर अर्ज करता हूं ना, मनुख रोज रोज छोटा हो रहा है, छोटा हो रहा है। अज का दिन लंघ गया, लोकी अपने नाल जोड़ देना सी एक दिन वड्डे हो गए, बच्चे अपने नाल जोड़ देने एक दिन वड्डे हो गए, मां बाप जोड़ देने ये वड्डा हो गया, एक दिन अपने नाल भी जोड़ देना, आज दा दिन सानू वड्डा कर गया, एक दिन वड्डे हो गए। गुरबाणी ऐसा नहीं मनती, हर दिन तेनु छोटा कर रहे, छिन छिन औद बेहात है, फूटे घट ज्यों पाने, एक टूटे घड़े दे एक एक बूंद पानी दी निकल रही है, पानी वध रहा है कि घट रहा है, घट रहा है। जे सौ साल जीवना है किसी ने अज का दिन लंघिया तो एक दिन ते घट गया, मनुख रोज रोज छोटा हो रहा है। किसी नु कहिए तो एक दिन अज छोटा हो गया, इनू अपशगन मन देन अशुभ मन देन, पर इत सच्चाई है, एक दिन तू अज छोटा हो गया। गुरबाणी ये कह रही है, जननी जानत है सुत बड़ा होत है, इतना क ना जाने जे दिन दिन औद घटत है। तसली देंदा है अपने आप नू, बार दे सिलसिले नू देख के मैं वड्डा हो रहा, नहीं तू छोटा हो रहा है, हो सकता है तेरा परिवार वड्डा हो रहा है पर तू छोटा हो रहा है, हो सकता है तेरा कारोबार वड्डा हो रहा होवे पर तू छोटा हो रहा, हो सकता है तेरिया मैल माड़ियां वड्डियां हो रही वन पर तू छोटा हो रहा। वड्डा होंदा कारोबार, वड्डा होंदा अपना परिवार, वड्डे होंदे साजो समान नु वेख के मनुख भुलेखे च पै जांदा है, मैं भी वड्डा हो रहा तू छोटा हो रहा। परिवार वड्डा जरूर हो रहा है, तू छोटा हो रहा है। कारोबार वड्डा जरूर हो रहा है, तू छोटा हो रहा है। इस वड्डे होने नु देखेगा तेरी दृष्टि काल ते नहीं जाएगी, नहीं जाएगी। ते जेदी निगाह काल तक ही नहीं गई, अकाल तक किस तरह जाएगी, सवाल ही नहीं पैदा होता, प्रश्न ही नहीं पैदा होता। अगां को तरांग पिछा फेर ना मोड़ड़ा, ठीक है शताब्दियां चल रही ने, इस दास की भी काफी मसरूफियत है, दो दो दिन तीन तीन दिन वक् वक् शहर भज दौड़ जा रही है। गुरु ग्रंथ साहब की शताब्दी 400 साल, गुरु ग्रंथ साहब की ने ज्ञान दे सागर, इस ज्ञान नु समझना ते जिंदगी दे धारना यही शताब्दी बनानी है, और की शताब्दी बनाओ, और किस ढंग नाल शताब्दी बनाओ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ, ਉਹਨਾਂ ਦੀਆਂ ਦੋ ਦੋ ਪੰਕਤੀਆਂ ਵਿਚਾਰ ਆਰੰਭ ਕੀਤੀ ਸੀ। ਇਹ ਆਪ ਨੂੰ ਸਰਵਨ ਕਰਾਉਣ ਦਾ ਨਿਮਾਣਾ ਯਤਨ ਕਰ ਰਹੇ ਹਾਂ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਆਵਾਰ ਬਹੁੜ ਨਾ ਹੋਵੀ ਜਨ ਵੜਾ। ਦੂਸਰਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪਹਿਲੇ ਵਾਕ ਵਿਚ ਸਾਹਿਬ ਕਹਿੰਦੇ ਨੇ ਅੱਗੇ ਵੇਖ, ਅੱਗੇ ਵੇਖ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜਣਾ, ਪਿੱਛੇ ਮੁੜਨਾ ਤੇ ਇੱਕ ਪਾਸੇ ਪਿੱਛੇ ਵੇਖ ਵੀ ਨਾ, ਪਿੱਛਾ ਫੇਰ ਨਾ ਮੋੜਣਾ, ਵੇਖਣਾ ਤੇ ਇੱਕ ਪਾਸੇ ਪਿੱਛੇ, ਤੂੰ ਪਿੱਛੇ ਮੂੰਹ ਹੀ ਨਾ ਮੋੜ, ਪਿੱਛੇ ਚੱਲਣਾ ਤੇ ਇੱਕ ਪਾਸੇ ਪਿੱਛੇ ਵੇਖ ਹੀ ਨਾ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜਣਾ, ਨਾਨਕ ਸਿੰਝ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਅਦਕੀ ਤੋਂ ਇਹ ਪੂਰੀ ਤਾਕਤ ਲਾ ਦੇ ਸਿੰਝ, ਅਦਕੀ ਤੋਂ ਪੂਰੇ ਇਸ ਜੰਗ ਵਿਚ ਸ਼ਾਮਲ ਹੋ ਜਾ, ਆਪਣੇ ਆਪ ਨੂੰ ਦਾਤੇ ਲਾ ਦੇ, ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਹੁਣ ਇਹ ਗੱਲ ਰਮਜ ਦੇ ਚ ਆਖੀ ਗਈ ਹੈ, ਅੱਗੇ ਕੀ ਵੇਖੀਏ। ਇਹ ਠੀਕ ਹੈ, ਪ੍ਰਭੂ ਨੇ ਅੱਖਾਂ ਅੱਗੇ ਹੀ ਲਾਈਆਂ ਨੇ, ਅੱਗੇ ਵੇਖਣਗੀਆਂ। ਪਰ ਸਾਹਿਬ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ, ਬੜਾ ਲੰਬਾ ਦੇਖ, ਆਪਣੀ ਮੰਜ਼ਿਲ ਨੂੰ ਦੇਖ, ਟਿਕਾਣੇ ਨੂੰ ਦੇਖ। ਤਾਂ ਹੁਣ ਮੈਂ ਅਰਜ਼ ਕਰਾਂ, ਇੱਕ ਬੱਚਾ ਅਗਰ ਆਪਣੇ ਜੀਵਨ ਵਿਚ ਅੱਗੇ ਵੇਖੇ ਤਾਂ ਕੀ ਹੈ, ਜਵਾਨੀ ਹੈ। ਜਦਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ, ਬਚਪਨ ਦੇ ਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ ਚ ਹੀ ਉਲਝਿਆ ਰਹਿੰਦਾ। ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਜੀਵਨ ਵਿਚ ਨਹੀਂ ਦੇਖਦਾ। ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ, ਆਪਣੇ ਵਿਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ। ਉਹਦੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ। ਜ਼ਰਾ ਹੋਰ ਅੱਗੇ ਵੇਖੇ ਤਾਂ ਫਿਰ ਕੀ ਇਹ ਬੁਢੇਪਾ। ਜਦ ਬੱਚੇ ਨੂੰ ਅਜੇ ਆਪਣੇ ਵਿਚ ਜਵਾਨੀ ਹੀ ਨਹੀਂ ਦਿਖਾਈ ਦੇਂਦੀ ਤਾਂ ਬੁਢੇਪਾ ਕੀ ਹੱਕ ਦਿਖਾਈ ਦੇਗਾ। ਹੋਰ ਜ਼ਰਾ ਅੱਗੇ ਨਿਗਾਹ ਕਰੇ ਤਾਂ ਕੀ ਹੈ, ਕਾਲ ਹੈ। ਕਾਲ, ਕਾਲ ਦੇ ਅਰਥ ਤੇ ਸਮਾਂ ਹੈ, ਪਰ ਸਮੇਂ ਦੇ ਅਰਥ ਮੌਤ ਵੀ ਹੈ। ਕਿਉਂ? ਸਮੇਂ ਦੇ ਚ ਜੋ ਬਣਦਾ ਹੈ ਸਮਾਂ ਉਸ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਇਹ ਦੋ ਸੁਭਾਅ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ, ਕਾਲ ਦੇ ਇਹ ਦੋ ਸੁਭਾਅ ਨੇ। ਜੋ ਸਮੇਂ ਦੇ ਚ ਬਣਿਆ, ਜੈਸੇ ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ, 10, 20, 30, 40, 50, 60, 70 ਸਾਲ ਪਹਿਲੇ ਨਹੀਂ ਸੀ, ਕੁਝ ਸਾਲਾਂ ਬਾਅਦ ਨਹੀਂ ਹੋਵਾਂਗੇ। ਜੋ ਸਮੇਂ ਵਿਚ ਬਣਿਆ ਸਮਾਂ ਮਿਟਾ ਦਿੰਦਾ। ਮੈਂ ਕੱਲ ਅਰਜ਼ ਕੀਤੀ ਸੀ, ਕਾਲ ਇਤਨਾ ਪ੍ਰਬਲ ਹੈ, ਇਹ ਤਨ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਦਾ ਹੈ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ੋਜੂ ਅਵਤਾਰਾ, ਕਾਲ ਪਾਏ ਕਰਵੇਸਨ ਪ੍ਰਗਾਸਾ, ਸਕਲ ਕਾਲ ਕਾ ਕੀਓ ਤਮਾਸ਼ਾ। ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ, ਸਮੇਂ ਦਾ ਤਮਾਸ਼ਾ ਹੈ। ਤੇ ਤਮਾਸ਼ਾ ਕੀ ਹੋ ਰਿਹਾ? ਬਣਨਾ ਹੋ ਰਿਹਾ, ਮਿਟਣਾ ਹੋ ਰਿਹਾ, ਮਿਲਣਾ ਵਿਛੜਨਾ ਹੋ ਰਿਹਾ, ਬਣਨਾ ਮਿਟਣਾ ਹੋ ਰਿਹਾ, ਇੱਕ ਤਮਾਸ਼ਾ ਹੋ ਰਿਹਾ। ਜੋ ਬਣ ਰਿਹਾ ਉਹੀ ਮਿਟ ਰਿਹਾ, ਜੋ ਮਿਲ ਰਿਹਾ ਉਹੀ ਨਾਸ ਹੋ ਜਾਂਦਾ। ਇਹ ਸਮੇਂ ਚ ਹੋ ਰਿਹਾ। ਇੱਕ ਬੱਚਾ ਤੇ ਬਚਪਨ ਦੇ ਚ ਉਲਝਿਆ ਰਹਿੰਦਾ, ਕੌਣ ਕਾਲ ਨੂੰ ਵੇਖੇ, ਪਰ ਜ਼ਰਾ ਹੋਰ ਅੱਗੇ ਵੇਖੇ ਕਾਲ ਤੋਂ ਵੀ ਅੱਗੇ ਤੋ ਫਿਰ ਉਹ ਅਕਾਲ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਪਣੀ ਦ੍ਰਿਸ਼ਟੀ, ਆਪਣੀ ਸਮਝ, ਆਪਣੀ ਸੁਰਤ ਅਕਾਲ ਤੱਕ ਪਹੁੰਚਾਣੀ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਉਹਨੂੰ ਕਾਲ ਨਹੀਂ ਰੋਕੇਗਾ, ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ। ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਮੌਤ ਦਾ ਡਰ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕੇ। ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹੱਈਆ ਕੀਤੇ ਪ੍ਰਹਿਲਾਦ ਵਾਸਤੇ, ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲ ਤੇ। ਕਾਲ ਕੀ ਡਰਾਏਗਾ, ਦ੍ਰਿਸ਼ਟੀ ਤੇ ਅੱਗੇ ਲੰਘ ਗਈ। ਹੁਣ ਮੈਂ ਥੋੜਾ ਦੋਹਰਾਵਾਂ, ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਆਪਣੇ ਹਾਣ ਵਿੱਚ। ਜਵਾਨ ਵੀ ਆਪਣੀ ਜਵਾਨੀ ਚ ਹੀ ਉਲਝਿਆ ਰਹਿੰਦਾ, ਅੱਗੇ ਨਹੀਂ ਦੇਖਦਾ। ਆਪਣਾ ਹਾਣ ਔਰ ਆਪਣੀ ਵਾਸ਼ਨਾ, ਆਪਣੀਆਂ ਕਾਮਨਾਵਾਂ, ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ, ਜਦਕਿ ਉਸਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ, ਪ੍ਰਗਟ ਹੋਵੇਗਾ, ਸਾਹਮਣੇ ਦਿਖਾਈ ਦੇਵੇਗਾ, ਪਰ ਇਤਨੀ ਲੰਬੀ ਨਿਗਾਹ ਹੋਵੇ। ਹੋਰ ਵੀ ਅਰਜ਼ ਕਰਦੇ ਹਾਂ, ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ, ਇੱਕ ਜਵਾਨ ਆਪਣੀ ਜਵਾਨੀ ਦੇ ਚ ਉਲਝਿਆ ਰਹਿੰਦਾ ਦੇਖਦਾ, ਇੱਕ ਬੱਚਾ ਆਪਣੇ ਬਚਪਨ ਦੇ ਚ ਉਲਝਿਆ ਰਹਿੰਦਾ ਬਚਪਨ ਨੂੰ ਦੇਖਦਾ, ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ, ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ, ਜਵਾਨੀ ਯਾਦ ਕਰਨ ਲੱਗ ਪੈਂਦਾ, ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ, ਉਹਦੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਮਹਾਰਾਜ ਕਹਿੰਦੇ ਪਿੱਛਾ ਫੇਰ ਨਾ ਮੌਲੜਾ, ਨਾ ਵੇਖ ਪਿੱਛੇ, ਵੇਖ ਹੀ ਨਾ। ਅੱਜ ਤੂੰ ਪਿੱਛੇ ਵੇਖ ਰਿਹਾ, ਹੋ ਸਕਦਾ ਤੇਰਾ ਧਿਆਨ, ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਈ ਗਵਾ ਦੇ। ਬਾਬਾ ਫਰੀਦ ਕਹਿੰਦੇ ਨੇ ਦੇਖ ਫਰੀਦਾ ਜੇਥੀਆ ਦਾੜੀ ਹੋਈ ਪੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਰ। ਪਰ ਇਹ ਪਿੱਛਾ ਵੇਖਦਾ ਪਿਆ, ਪਿਛੋਕੜ ਵੇਖਦਾ ਪਿਆ। ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ, ਜਵਾਨ ਕਿੱਥੇ ਵੇਖੇ, ਬੱਚਾ ਕਿੱਥੇ ਵੇਖੇ। ਬੱਚਾ ਬਚਪਨ ਦੇ ਚ ਉਲਝਿਆ ਹੋਇਆ, ਜਵਾਨ ਜਵਾਨੀ ਦੇ ਚ ਉਲਝਿਆ ਹੋਇਆ, ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ। ਅਗਾਂਹ ਕੋ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ, ਇਸ ਤੋਂ ਅੱਗੇ ਵੇਖਦਾ, ਨਿਗਾਹ ਨੂੰ ਲੰਬਾ ਕਰਦਾ। ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਹਨੂੰ ਕਾਲ ਦੇ ਦਰਸ਼ਨ ਹੋ ਜਾਣ, ਸਮਝ ਲਓ ਅੱਧੀ ਵਾਟ ਤੈਅ ਹੋ ਗਈ ਹੈ। ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ, ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸਰਾਮ। ਦਰਅਸਲ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ। ਦੋ ਲਫ਼ਜ਼ ਹੋਰ ਵੀ ਦੋਹਰਾਵਾਂ ਤਾਂ ਕਿ ਗੱਲ ਪੁਖਤਾ ਹੋ ਜਾਏ ਔਰ ਪੂਰੀ ਜੋ ਹੈ ਪਕੜ ਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ, ਇਹ ਅਕਸ਼ਰੀ ਗਿਆਨ ਹੈ, ਇਹ ਮੈਂ ਪੜ੍ਹਿਆ, ਅਰਥਬੋਧ ਪੜ੍ਹੇ ਨੇ, ਤੁਹਾਨੂੰ ਸੁਣਾ ਰਿਹਾ, ਤੁਸੀਂ ਵੀ ਅਰਥਬੋਧ ਸੁਣੋਗੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਰੋਜ਼ ਹੁੰਦਾ ਰਹਿੰਦਾ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਭਰੀ ਤੋਂ ਵਿਸਰੇ ਉਗਾਵਨ। ਲੇਕਿਨ ਇਹ ਚਾਹੀਦਾ ਇਹ ਕਥਨੀ ਵੀ ਚਾਹੀਦੀ ਹੈ ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ। ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚਲੇ ਕਿ ਕੁਝ ਐਸੀ ਵੀ ਦੁਨੀਆ ਜੋ ਇਸ ਕਥਨੀ ਤੋਂ ਅੱਗੇ ਹੈ, ਕਥਨੀ ਨਹੀਂ ਪਹੁੰਚਦੀ, ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ। ਕਿਸ ਦਿਨ ਸੁਣਨਾ ਸਫਲ ਹੋ ਗਿਆ? ਜਿਸ ਦਿਨ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ। ਨਹੀਂ ਕਥਨ ਆਉਂਦਾ, ਨਹੀਂ ਕਥਨੀ ਦੇ ਚਾਹੁੰਦਾ। ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚਲੇਗਾ ਨਾ। ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚਲ ਜਾਏ ਉਹ ਅਕਥ ਹੈ, ਕਥਾ ਦੇ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ। ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ, ਅਕਥ ਹੈ, ਅਕਥ ਹੈ। ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ, ਸਿਰਫ ਸਮਝ ਪ੍ਰੇਰਣਾ ਮਿਲੇਗੀ। ਇਤਨਾ ਲਾਭ ਹੈ। ਲੇਕਿਨ ਮੈਂ ਅਰਜ ਕਰਾਂਗਾ ਇਹ ਆਪਣਾ ਅਨੁਭਵ ਨਹੀਂ ਬਣੇਗਾ। ਮੈਂ ਦੋਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਜਦ ਗਿਆਨ ਮਿਲਦਾ ਉਦੋਂ ਹੀ ਭਗਵਾਨ ਮਿਲਦਾ, ਦੋਵੇਂ ਇਕੱਠੇ ਮਿਲਦੇ ਨੇ, ਅਲੱਗ ਅਲੱਗ ਨਹੀਂ ਮਿਲਦੇ। ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਹੇਗੇ। ਕੋਈ ਮਨੁੱਖ ਐਸਾ ਕਹਿ ਸਕਦਾ ਧੁੱਪ ਤੇ ਅੱਜ ਨਿਕਲੀ ਹੈ ਪਰ ਸੂਰਜ ਤੇ ਅੱਜ ਚੜਿਆ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਧੁੱਪ ਨਿਕਲੀ ਹੈ ਤਾਂ ਸੂਰਜ ਵੀ ਚੜਿਆ, ਜੇ ਰੋਸ਼ਨੀ ਸਹੀ ਤਾਂ ਸੂਰਜ ਵੀ ਚੜਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦਿੰਦਾ ਪਿਆ, ਚਾਨਣਾ ਤੇ ਹੈ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਆਉਂਦੇ। ਬ੍ਰਹਮ ਗਿਆਨ ਇਹ ਮਿਸ਼ਰਤ ਸ਼ਬਦ ਨੇ, ਅਵਸਥਾ ਵੀ ਮਿਸ਼ਰਤ ਹੈ। ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਪ੍ਰਗਟ ਹੁੰਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋ ਗਿਆ ਤੇ ਸੂਰਜ ਕੱਲ ਨਿਕਲੇਗਾ, ਐਸਾ ਨਹੀਂ ਹੈ। ਬ੍ਰਹਮ ਅੱਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ, ਜਾਂ ਗਿਆਨ ਅੱਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ, ਐਸਾ ਨਹੀਂ ਹੈ। ਦੋਵੇਂ ਇਕੱਠੇ ਮਿਲਦੇ, ਦੋਵੇਂ ਇਕੱਠੇ ਮਿਲਦੇ। ਜਦ ਬ੍ਰਹਮ ਦਾ ਗਿਆਨ ਬ੍ਰਹਮ ਦੇ ਨਾਲ ਹੀ ਮਿਲਦਾ, ਤੋ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ? ਅਕਸ਼ਰੀ ਗਿਆਨ ਕਰਕੇ। ਇਹ ਅਕਸ਼ਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ, ਇਸ ਕਰਕੇ ਪ੍ਰੇਰਣਾ ਮਿਲੇਗੀ। ਤੇ ਇਸ ਤੇ ਕਿਧਰੇ ਭਰੋਸਾ ਬੱਝ ਜਾਏ ਤੇ ਮਨੁੱਖ ਚੱਲ ਪਵੇ, ਚਲੇ ਕੀ ਉਸਦਾ ਧਿਆਨ? ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ, ਕਿਤਨਾ ਸਤਸੰਗ ਕਰਦਾ ਹੋਵੇ, ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਜ਼ ਕਰਦੇ ਹਾਂ, ਅਜੇ ਸੁਰਤ ਅੱਗੇ ਨਹੀਂ ਗਈ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਅਪਰਾਧ। ਅਕਾਲ ਮਿਲਦਾ ਤਾਂ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ, ਬੜਾ ਮਹਾਨ ਮਨੁੱਖ ਹੈ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ, ਜੀਵਨ ਨੂੰ ਵੇਖਦਾ, ਮਰਨ ਨੂੰ ਨਹੀਂ। ਇਹ ਵੀ ਮਹਿਸੂਸ ਕਰਦੇ। ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਬੁਨਿਆਣਾ ਮੰਡੀ ਬਠਿੰਡੇ ਦੇ ਕੋਲ ਬਾਦਲੋਂ ਦੀ ਸੰਗਰਾਂਦ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ ਗਿਆਨੀ ਜੀ ਅੱਜ ਬਾਦਲੋਂ ਦੇ ਸੰਗਰਾਂਦ ਦੀ ਕਥਾ ਕਰ ਦੋ। ਹਫ਼ਤਾ ਮੈਂ ਰਹਿਣਾ ਸੀ, ਮੈਂ ਠੀਕ ਹੈ। ਉਸ ਸੰਗਰਾਂਦ ਦੀ ਕਥਾ ਦੇ ਚ ਇੱਕ ਪੰਕਤੀ ਹੈ ਪਾਦਰੋਂ ਦੇ ਮਹੀਨੇ। ਪਾਦੋਂ ਦਾ ਮਤਲਬ ਹੈ ਭਾਦੋ, ਛਿੱਠੇ ਪੈ ਗਏ ਪਾਣੀ ਦੇ, ਠੰਡ ਹੋ ਗਏ, ਬਰਸਾਤ ਹੋ ਜਾਂਦੀ ਹੈ, ਧੁੱਪ ਨਿਕਲ ਆ ਗਈ ਗਰਮ। ਦੋ ਬਾਦੋਏ, ਹਰ ਮਹੀਨੇ ਦਾ ਨਾਂ ਉਹਦੇ ਸਵਾਦ ਦੇ ਮੁਤਾਬਕ ਰੱਖਿਆ ਗਿਆ ਸੀ। 12 ਮਹੀਨੇ ਦੇ ਨਾਮ ਬਿਕਮਣੀ ਸੰਮਤ ਦੇ ਮੁਤਾਬਕ ਬਾਦੋਏ। ਹੁਣੇ ਠੰਡ, ਹੁਣੇ ਗਰਮੀ, ਹੁਣੇ ਗਰਮੀ, ਹੁਣੇ ਠੰਡ। ਬਾਦਲੋਂ ਦੀ ਛੋਟੀ ਛੋਟੀ ਬਾਰਿਸ਼ ਹੁੰਦੀ ਰਹਿੰਦੀ ਹੈ। 5 ਮਿੰਟ ਹੋ ਗਈ, 2 ਮਿੰਟ ਹੋ ਗਈ, ਫਿਰ ਧੁੱਪ ਨਿਕਲਾਈ, ਗਰਮੀ, ਹੁਣੇ ਠੰਡ, ਹੁਣੇ ਗਰਮੀ, ਬਾਦ ਹੋਏ। ਕਈ ਮਨੁੱਖ ਵੀ ਬਾਦਲੋਂ ਦੀ ਤਰ੍ਹਾਂ ਆਉਂਦੇ ਨੇ, ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ, ਸ਼ਾਂਤ, ਘਰ ਗਏ, ਬੜਤੂ ਪਾ ਦਿੱਤਾ, ਉਬਲ ਗਏ, ਤਪ ਗਏ, ਹੁਣੇ ਬੜੇ ਆਨੰਦਮਈ ਬੈਠੇ ਸਨ, ਹੁਣੇ ਚਿੰਤਾ ਤੁਰ ਹੋ ਗਏ, ਹੁਣੇ ਬੜਾ ਸ਼ਾਂਤਮਈ ਬੈਠਾ ਸੀ, ਹੁਣੇ ਕ੍ਰੋਧੀ ਹੋ ਗਿਆ, ਪਾ ਦੋਏ। ਹੁਣੇ ਤੇ ਬੜੀ ਪਰਉਪਕਾਰ ਦੀ ਅੰਦਰ ਬਿਰਤੀਆਂ ਕੰਮ ਪਈਆਂ ਕਰਦੀਆਂ ਸਨ, ਹੁਣ ਦੁਰਾਚਾਰ, ਹੁਣੇ ਤੇ ਬੜਾ ਮਿੱਠਾ ਬੋਲ ਰਿਹਾ ਸੀ, ਹੁਣ ਬੜਾ ਕੁਰਖ ਤੇ ਕੌਲਾ, ਪਾ ਦੋਏ। ਬਹੁਤੀ ਮਨੁੱਖ ਤਾਂ ਬਾਦਲੋਂ ਦੀ ਤਰ੍ਹਾਂ, ਦੋ ਬਾਹਰ ਹੈ। ਇੱਕ ਘੰਟੇ ਦੀ ਕਥਾ ਵਿਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਏ, 40 ਮਿੰਟ ਇੱਕ ਪੰਕਤੀ ਤੇ ਲਾਏ। ਉਹ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਆਖਰੀ ਪ੍ਰਾਣ ਆਯੁਰਵੇਦ ਦੇ ਮੁਤਾਬਕ, ਧਰਮ ਗ੍ਰੰਥਾਂ ਦੇ ਮੁਤਾਬਕ, ਮਨੁੱਖ ਦੀ ਨਾਭੀ ਦੇ ਚ ਹੈ ਆਖਰੀ ਪ੍ਰਾਣ। ਨਾਭੀ ਨੂੰ ਗੰਢ ਵੀ ਕਹਿੰਦੇ ਨੇ। ਆਜ ਕਾਲ ਖੁਲੇ ਤੇਰੀ ਗਾਂਠੜੀ, ਇਹ ਗੰਢ ਦੋ ਹਾਲਤਾਂ ਵਿਚ ਖੁਲਦੀ ਹੈ, ਇੱਕ ਮੌਤ ਦੇ ਸਮੇਂ, ਕਾਲ ਦੇ ਸਮੇਂ। ਇੱਕ ਦ੍ਰਿਸ਼ਟੀ ਜਦ ਅਕਾਲ ਤੇ ਪਹੁੰਚ ਜਾਏ ਉਸ ਵਕਤ ਖੁਲਦੀ ਹੈ। ਕਾਲ ਆ ਗਏ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ, ਕਾਲ ਨੇ ਗੰਢ ਖੋਲ ਦਿੱਤੀ, ਮੌਤ ਨੇ ਗੰਢ ਖੋਲ ਦਿੱਤੀ। ਆਜ ਕਾਲ ਖੁਲੇ ਤੇਰੀ ਗਾਂਠੜੀ, ਜੈਸੇ ਨਾਭੀ ਖੁਲਦੀ ਹੈ ਤੇ ਆਖਰੀ ਪ੍ਰਾਣ ਨਿਕਲਦਾ ਹੈ, ਤੋ ਸਰੀਰ ਦੀ ਜੋ ਹਾਲਤ ਆਉਂਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਇੰਜ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਸਰੀਰ ਤੇ ਕੰਬੜੀ ਛਿੜ ਜਾਂਦੀ ਹੈ, ਹਿਟਕੀ ਆਉਂਦੀ ਹੈ। ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਗੰਢ ਖੁੱਲ ਗਏ, ਨਾਭੀ ਖੁੱਲ ਗਏ। ਇੱਕ ਮੌਤ ਦੀ ਚੋਟ ਨਾਲ, ਕਾਲ ਦੀ ਚੋਟ ਨਾਲ ਇਹ ਗੰਢ ਖੁੱਲਦੀ ਹੈ, ਇੱਕ ਅਕਾਲ ਦੀ ਚੋਟ ਨਾਲ ਖੁੱਲਦੀ ਹੈ। ਕਾਲ ਦੀ ਚੋਟ ਨਾਲ ਇਹ ਜਦ ਗੰਢ ਖੁੱਲਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ, ਤਨ ਮਰ ਜਾਂਦਾ ਹੈ। ਮਨ, ਸੂਖਸ਼ਮ ਸਰੀਰ ਦੂਜੇ ਸਰੀਰ ਦੀ ਯਾਤਰਾ ਤੇ ਚਲਾ ਜਾਂਦਾ ਹੈ, ਕਿਸੇ ਦੂਜੇ ਸਰੀਰ ਵਿਚ, ਗਰਭ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਜੇ ਮੌਤ ਹਰ ਸਮੇਂ ਘਟਤ ਹੋ ਰਹੀ ਹੈ, ਤਾਂ ਗਰਭ ਵੀ ਹਰ ਸਮੇਂ ਉਪਲਬਧ ਨੇ। ਇਸ ਨੂੰ ਧਾਰਮਿਕ ਅਨੁਭਵੀ ਪੁਰਸ਼ ਇੰਜ ਕਹਿੰਦੇ ਨੇ। ਲੱਖਾਂ ਮਨੁੱਖ ਰੋਜ਼ ਮਰ ਰਹੇ ਨੇ, ਗਰਭ ਧਾਰਨ ਕਰਨ ਦੀ ਉਪਲਬਧੀ ਹਰ ਵਕਤ ਮੌਜੂਦ ਹੈ। ਆਮ ਸਾਧਾਰਨ ਮਨੁੱਖ ਪ੍ਰਵੇਸ਼ ਕਰ ਜਾਂਦਾ ਹੈ, ਕਿਉਂਕਿ ਤਨ ਦੀ ਮੌਤ ਹੋਈ ਹੈ, ਸੂਖਸ਼ਮ ਸਰੀਰ ਦੀ ਤੇ ਮੌਤ ਹੋਈ ਨਹੀਂ। ਇਸ ਸੂਖਸ਼ਮ ਸਰੀਰ ਦਾ ਖੁਲਾਸਾ ਕਿਸੇ ਵਕਤ ਕਰਾਂਗਾ। ਇਹਨੂੰ ਮਨ ਵੀ ਕਹਿੰਦੇ ਨੇ, ਇਹਨੂੰ ਆਤਮਾ ਵੀ ਕਹਿੰਦੇ ਨੇ, ਔਰ ਇਹਨੂੰ ਸੂਖਸ਼ਮ ਸਰੀਰ ਵੀ ਕਹਿੰਦੇ ਨੇ। ਇਨਰਲ ਬਾਡੀ, ਅੰਦਰ ਇੱਕ ਸਰੀਰ, ਸਰੀਰ ਦੇ ਅੰਦਰ ਇੱਕ ਸਰੀਰ। ਪਰ ਉਹ ਨਿਰਾਕਾਰ ਸਰੀਰ ਹੈ, ਆਕਾਰ ਨਹੀਂ ਰੱਖਦਾ। ਵਿਚਾਰਾਂ ਦਾ ਪ੍ਰਵਾਹ, ਸੋਚਣੀ ਦਾ ਪ੍ਰਵਾਹ, ਯਾਦਾਂ ਦਾ ਪ੍ਰਵਾਹ, ਸੰਸਕਾਰਾਂ ਦਾ ਇਕੱਠ ਕਹਿ ਲਓ, ਇੱਕ ਹਵਾ ਹੈ ਪੂਰੇ ਸਰੀਰ ਵਿੱਚ। ਗੰਢ ਜਦ ਖੁੱਲ ਰਹੀ ਹੈ, ਸੂਖਸ਼ਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਟੁੱਟ ਜਾਂਦਾ। ਦੋਹਾਂ ਦਾ ਸੰਬੰਧ ਬਣਾ ਰੱਖਿਆ ਪ੍ਰਾਣਾਂ ਨੇ, ਤੇ ਆਖਰੀ ਪ੍ਰਾਣ ਨਾਭੀ ਵਿੱਚ ਹੈ। ਜਿਤਨੇ ਚਿਰ ਤਾਂ ਆਖਰੀ ਪ੍ਰਾਣ ਨਾਭੀ ਵਿੱਚੋਂ ਰੁਖਸਤ ਨਹੀਂ ਆਉਂਦਾ, ਇਹ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਬਣਿਆ ਰਹਿੰਦਾ ਹੈ। ਜੈਸੇ ਉਹ ਗੰਢ ਖੁੱਲਦੀ ਏ ਮੌਤ ਦੀ ਚੋਟ ਨਾਲ, ਆਖਰੀ ਪ੍ਰਾਣ ਰੁਖਸਤ ਆਉਂਦਾ ਹੈ ਤੋ ਤਨ ਦੱਸ ਦਿੰਦਾ, ਕਿਉਂਕਿ ਤਨ ਦੇ ਚੋਂ ਸੂਖਸ਼ਮ ਸਰੀਰ ਨਿਕਲਦਾ ਹੈ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸਿਹਤ। ਕਾਲ ਨਾਲ ਇਹ ਗੰਢ ਖੁੱਲੀਏ ਦੂਜਾ ਤਨ ਮਿਲ ਜਾਂਦਾ ਉਸ ਸੂਖਸ਼ਮ ਸਰੀਰ ਨੂੰ, ਪਰ ਅਕਾਲ ਦੀ ਚੋਟ ਨਾਲ ਇਹ ਗੰਢ ਖੁੱਲੀਏ ਇਹ ਸੂਖਸ਼ਮ ਸਰੀਰ ਨਿਰੰਕਾਰ ਦੇ ਇੰਜ ਲੀਨ ਹੋ ਜਾਂਦਾ ਹੈ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਕਿਉਂਕਿ ਸੂਖਸ਼ਮ ਸਰੀਰ ਨਿਰਾਕਾਰ ਹੈ, ਨਿਰਾਕਾਰ ਨਿਰਾਕਾਰ ਵਿੱਚ ਲੀਨ ਹੋ ਜਾਂਦਾ ਹੈ। ਇਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਹੁਣ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਨਹੀਂ ਚੱਲਦਾ। ਮੈਂ ਉੱਥੇ ਕਾਲ ਦੀ ਮੌਤ ਦੀ ਸਾਰੀ ਕਥਾ ਕੀਤੀ। ਘੰਟਾ ਲੰਘ ਗਿਆ, ਸਮਾਪਤੀ ਹੋਈ, 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ, 40 ਮਿੰਟ ਇਸ ਇੱਕ ਪੰਕਤੀ ਦੀ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ, ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਹੈ, ਉੱਥੇ ਮੇਰੀ ਰਿਹਾਇਸ਼ ਸੀ। ਬਾਹਰ 5-7 ਬੰਦਿਆਂ ਨੇ ਮੈਨੂੰ ਘੇਰ ਲਿਆ ਤੇ 5-7 ਬੀਬੀਆਂ ਨੇ ਕਹਿਣ ਲੱਗੇ, ਗਿਆਨੀ ਜੀ ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ, ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ ਕਰ ਛੱਡਿਆ ਤੁਸੀਂ, ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ। ਤੇ ਮੈਂ ਕਿ ਇਹ ਪੰਕਤੀ ਭਾਗਾਂ ਭਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ, ਹੁਣ ਮੈਂ ਕੱਢ ਦਿਆਂ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਲ ਤੱਕ ਵੀ ਦ੍ਰਿਸ਼ਟੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ। ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ, ਉਸੇ ਦੀ ਅਕਾਲ ਤੱਕ ਪਹੁੰਚਦੀ ਹੈ, ਦੂਸਰੇ ਦੀ ਨਹੀਂ ਪਹੁੰਚਦੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੋਂ ਬਾਅਦ ਵਿੱਚ ਕਬੂਲ ਕਰ, ਗੱਲ ਛੱਡ ਪਰਮਾਤਮਾ ਦੀ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ ਹੋਏ ਸਬਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ। ਜਪ ਕਰ ਰਿਹਾ ਵਾਹਿਗੁਰੂ, ਵਾਹਿਗੁਰੂ ਪੂਰੀ ਸਾਵਧਾਨੀ, ਪੂਰੀ ਇਕਾਗਰਤਾ, ਬਾਣੀ ਦਾ ਜਪ ਕਰ ਰਿਹਾ, ਜਪਜੀ ਸਾਹਿਬ, ਜਾਪ ਸਾਹਿਬ ਜਾਂ ਸੁਖਮਨੀ ਸਾਹਿਬ, ਨਿਤਨੇਮ, ਪੂਰੀ ਸਾਵਧਾਨੀ, ਪੂਰੀ ਇਕਾਗਰਤਾ। ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾ ਹੋਵੇ, ਧਿਆਨ ਪੂਰਾ ਨਾ ਹੋਵੇ, ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ। ਇਹ ਵੀ ਮੈਂ ਅਰਜ਼ ਕਰਦਾ, ਲੇਕਿਨ ਪੂਰੀ ਇਕਾਗਰਤਾ ਪੂਰੀ ਸਾਵਧਾਨੀ ਕਿਹੜੇ ਕੰਮ ਦੇ ਚ ਆਉਂਦੀ ਹੈ? ਜਿਹਦੇ ਚ ਕੋਈ ਖਤਰਾ ਹੋਵੇ, ਕਾਰੋਬਾਰ ਦੇ ਚ ਵੀ ਖਤਰਾ ਹੈ, ਪੂਰੀ ਸਾਵਧਾਨੀ ਨਾ ਵਰਤੀ, ਇਕਾਗਰਤਾ ਨਾ ਵਰਤੀ, ਘਾਟਾ ਪੈ ਸਕਦਾ ਹੈ, ਖਤਰਾ ਹੈ, ਨੁਕਸਾਨ ਹੋ ਸਕਦਾ। ਜਿਸ ਕੰਮ ਵਿੱਚ ਖਤਰਾ ਨਾ ਹੋਵੇ, ਉਸ ਕੰਮ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ, ਇਕਾਗਰਤਾ ਨਹੀਂ ਦਿੰਦਾ। ਜੈਸੇ ਮੈਂ ਉਦਾਹਰਣ ਦਿੱਤੇ ਸਨ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ ਮਨੁੱਖ ਨੇ, ਬੜੀ ਸਾਵਧਾਨੀ, ਬੜੀ ਇਕਾਗਰਤਾ। ਉਹਨੂੰ ਪਤਾ ਹੈ ਮੇਰੀ ਇਕਾਗਰਤਾ ਭੰਗ ਹੋ ਗਈ, ਸਾਵਧਾਨੀ ਭੰਗ ਹੋ ਗਈ, ਨਾ ਕਾਰ ਰਹੇਗੀ ਨਾ ਮੈਂ ਰਹਾਂਗਾ, ਗਈ ਕਾਰ ਵੀ ਤੇ ਮੈਂ ਵੀ ਖਤਰਾ। ਤੋ ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ, ਪਰ ਚਲਾਉਣ ਦਾ ਅਭਿਆਸ ਪੱਕ ਗਿਆ, ਚਲਾਉਣਾ ਸੁਭਾਅ ਬਣ ਗਿਆ। ਹੁਣ ਸਾਵਧਾਨੀ ਖੋ ਗਈ, ਇਕਾਗਰਤਾ ਵੀ ਖੋ ਗਈ। ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪ ਸ਼ੱਪ ਕਰਦਾ, ਕਾਰ ਚਲਾ ਰਿਹਾ, ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ, ਹੁਣ ਸਾਵਧਾਨੀ ਨਹੀਂ ਹੈ ਇਤਨੇ, ਹੁਣ ਉਤਨੀ ਇਕਾਗਰਤਾ ਨਹੀਂ, ਪੂਰੀ ਇਕਾਗਰਤਾ ਨਹੀਂ ਹੈ। ਪੂਰੀ ਇਕਾਗਰਤਾ ਕਿਸਦੇ ਚ ਆਉਂਦੀ ਹੈ, ਪੂਰੀ ਸਾਵਧਾਨੀ ਕਿਸਦੇ ਚ ਆਉਂਦੀ ਹੈ? ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ, ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤਾਂ ਨਾਮ ਜਪਣ ਵਿੱਚ ਕਿਹੜਾ ਖਤਰਾ ਪੈਦਾ ਕਰੀਏ? ਫਿਰ ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ। ਲੋਕੀ ਤਾਂ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ, ਇਕਾਗਰਤਾ ਨਹੀਂ ਰਹਿੰਦੇ। ਕਿਉਂ? ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ। ਤੇ ਤੁਸੀਂ ਆਖੋਗੇ, ਖਾਮਾ ਖਾ ਕੋਈ ਖਤਰਾ ਖੜਾ ਕਰੀਏ ਫਿਰ, ਪਰਮਾਤਮਾ ਦੇ ਨਾਮ ਜਪਣ ਦੇ ਚ ਕਿਹੜਾ ਖਤਰਾ ਸਾਹਮਣੇ ਲਿਆਈਏ, ਤਾਂ ਕਿ ਮਨ ਇਕਾਗਰ ਹੋਵੇ ਤੇ ਸਾਵਧਾਨੀ ਹੋਵੇ। ਮੈਂ ਫਿਰ ਅਰਜ਼ ਕਰਾਂ, ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਆਉਂਦੀ, ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਆਉਂਦੀ। ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ, ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ, ਮੈਂ ਦੇਖਿਆ ਬੜੀ ਸਾਵਧਾਨੀ, ਬੜੀ ਇਕਾਗਰਤਾ। ਮੈਂ ਪਹਿਲੀ ਦਫ਼ਾ ਚਲਾਉਣਾ ਸਿੱਖਿਆ ਸੀ ਤੇ ਗਿਰ ਗਿਆ, ਮੁੜ ਕੇ ਮੈਂ ਹੱਥ ਹੀ ਨਹੀਂ ਲਾਇਆ। ਅਗਰ ਸਾਵਧਾਨੀ ਨਾ ਹੋਈ, ਇਕਾਗਰਤਾ ਨਾ ਹੋਈ, ਲੱਤਾਂ ਬਾਹਾਂ ਬੰਦਾ ਤੁੜਾਏਗਾ? ਪੂਰੀ ਇਕਾਗਰਤਾ, ਪੂਰੀ ਸਾਵਧਾਨੀ, ਥੋੜੀ ਜਿਹਾ ਵੀ ਸਾਵਧਾਨੀ ਹਟੀ। ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ, ਸਾਵਧਾਨੀ ਹਟੀ ਦੁਰਘਟਨਾ ਘਟੀ, ਉੱਥੇ ਇਹ ਲਿਖਿਆ ਹੋਇਆ ਜਗ੍ਹਾ ਜਗ੍ਹਾ, ਸਾਵਧਾਨੀ ਹਟੀ ਦੁਰਘਟਨਾ ਘਟੀ। ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਚਿੱਤ ਦੀ ਇਕਾਗਰਤਾ। ਫਿਰ ਤਰਕ ਖੜਾ ਹੋਵੇਗਾ, ਖਤਰੇ ਤੋਂ ਬਿਨਾਂ ਤਾਂ ਇਕਾਗਰਤਾ ਨਹੀਂ ਹੈ, ਖਤਰੇ ਤੋਂ ਬਿਨਾਂ ਤੇ ਸਾਵਧਾਨੀ ਨਹੀਂ ਹੈ। ਫਿਰ ਕੀ ਕਰੀਏ? ਕਿਸੇ ਖਤਰੇ ਨੂੰ ਜਨਮ ਦੇਈਏ? ਕੋਈ ਖਤਰਾ ਪੈਦਾ ਕਰੀਏ? ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ, ਖਤਰਾ ਹਰ ਵਕਤ ਮੰਡਲਾ ਰਿਹਾ,
0: ਹਰ ਵਕਤ ਮੰਡਲਾ ਰਿਹਾ।
1: ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕਾਲ ਬਿਆਰ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਜੀ। ਸ਼ਿਵ ਜੀ ਦੇ ਕੰਨ ਗਲੇ ਵਿਚ ਸੱਪਾਂ ਦੀ ਮਾਲਾ ਆਉਂਦੀ ਏ, ਕੋਬਰਾ ਨਾਗ, ਫਨੀਅਰ ਨਾਗ। ਮਹਾਰਾਜ ਕਹਿੰਦੇ ਨੇ ਤੇਰੇ ਸਿਰ ਦੇ ਉੱਤੇ ਚਾਰੋਂ ਪਾਸੇ ਫਨੀਅਰ ਨਾਗ ਘੁੰਮ ਰਿਹਾ, ਚਾਰੋਂ ਪਾਸੇ, ਔਰ ਉਹਨੇ ਮੂੰਹ ਵੀ ਅੱਡਿਆ ਹੋਇਆ, ਡੰਗ ਮਾਰਨ ਵਾਸਤੇ ਉਹਨੇ ਮੂੰਹ ਵੀ ਅੱਡਿਆ ਹੋਇਆ। आज काल उन तो हे ग्रस है
0: अज या कल
1: इसने तेनू डंग मारना मारना। बड़े ध्यान नाल सुनना किधर गुनियाने मंडी वाला मन ना बनाना आया कथा सुनते सुनाते की पैना। काल ब्याल ज्यों पर डोले शिवजी अपने गल दे सप रखदा से सिर्फ सुचेत करन वास्ते लोकां नूं तन दे उते राख मलदा से एक दिन सप ने डंग मारना ए तन राख हो जाएगा खाक हो जाएगा। एक एक बंदे नोड की समझांदा रहे आदमी थक जांदा बोल बोल के उन्हें प्रतीक चुन रहे सन निशान बना रहे सन सप घूमदा पिया गल दे हर एक दे गल दे सप घूम रहा है हर एक दा तन राख हो जाएगा तो तन ते स्वा मल के रखदा सी जिथो जाए लंघे कोई ज्ञान ल्यान दी गल पुछना चाहे मैनू वेख लो ते ज्ञान ले लो मैनू वेख लो मैनू वेख के ज्ञान ले लो। मैं एक सूफी फकीर की गाथा पढ़ रहा सी सवेरे सवेरे भिक्षा नू निकलदा सी अज भी निकले एक द्वार ते दस्तक दिती एक बिरद माता ने ओदे खप्पर विच रसद पानी पाई है चल पिया ओ बुढ़ी मां कहिंदी है फकीर साई कोई खुदा की गल सुना के जा जल्दी चल पे भिक्षा लेके कोई खुदा दी गल सुना के जा। फकीर कहिंदा जे मेरे लंघन नाल तेनू कुछ नहीं मिलिया तो मेरे बोलन नाल भी तेनू कुछ नहीं मिलना।
0: ये भी मैं अर्ज कर दिया
1: मेरे इथो लंघ जान नाल जे तेनू कुछ नहीं मिलिया कोई संदेशा तेनू नहीं मिलिया तो मेरे बोलन नाल भी तू संदेशा नहीं ले सकेंगे कोई इशारा नहीं ले सकेंगे। खैर इन्हां गल्लां तो मैं बाद खोलांगा मुख्तसर अर्ज करांगा। धन गुरु तेग बहादुर साहब जी महाराज कहिंदे ने काल ब्याल जियो परो डोले मुख पसारे मेत काल दा सब मुंह अड़के हर वक तेरे सिर दे उते घूम रहा घूम रहा घूम रहा। आज काल फुन तो हे ग्रस है निरा घूमे नहीं रहा निरा उन्हें मुंह ही नहीं अड़िया होया अज या कल इन्हें तेनू डंग मारना। आज काल फुन तो हे ग्रस है समझ राखो ची शब्द इथों शुरू होंदा रे मन राम सिंह कर प्रीत सरवन गोविंद गुण सुनो और गाओ रसना कीत। ये पहलियां पंक्तियां ना और इना पहलियां पंक्तियां दे नाल पंक्तियां जोड़ दितियां रे मन राम सिंह कर प्रीत सरवन गोविंद गुण सुनो और गाओ रसना गे कर साध संगत सिमर माधो ओहे पतत पुनीत। पर ऐ पंक्तियां काल ब्याल जो पर ओ डोले मुख पसारे में ऐसा क्यों बिना खतरे तो सावधानी नहीं एकाग्रता नहीं खतरे दा एहसास करा रहे तेरे सिर दे उते सब घूम रहे है ये काल घूम रहे है इन्हें मुंह अड़िया होया है। हुण मैं खुलासा करा काल दे ज्ञान तो मनुख अकाल दे मार्ग ते चलदा है काल दे ध्यान तो मनुख दा ध्यान अकाल तक पहुंचदा है। जेदा ज्ञान काल तक नहीं पहुंचया सवाल ही नहीं पैदा हुंदा अकाल दा ज्ञान मिले जेदा ध्यान काल तक नहीं पहुंचया अकाल तक नहीं पहुंचेगा। जिन्हों अपना अंत नहीं दिखाई देंदा बेअंत की हाक दिखाई देवेगा। इस वास्ते साहिब कहिंदे ने परमात्मा दी गल छड पहला मरण कबूल जीवन की छड़ास ओए सबन की रेन का तो आओ हमारे पास। जिन्हां ने साधना की थी ते जिन्हां दा ध्यान चल पिया इसे ज्ञान का ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ, ਕਾਲ ਦਾ ਧਿਆਨ ਨਹੀਂ, ਕਾਲ ਤੱਕ ਦ੍ਰਿਸ਼ਟੀ ਨਹੀਂ ਗਈ, ਇਹਦੀ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ, ਸਾਵਧਾਨੀ ਨਹੀਂ ਰਹੇਗੀ। ਸਾਵਧਾਨੀ ਤੇ ਖਤਰੇ ਕਰਕੇ ਆਉਂਦੀ, ਇਕਾਗਰਤਾ ਤੇ ਖਤਰੇ ਕਰਕੇ ਆਉਂਦੀ ਹੈ। ਤੇ ਮਹਾਰਾਜ ਕਹਿੰਦੇ ਖਤਰਾ ਹਰ ਵਕਤ ਮੰਡਲ ਆ ਰਿਹਾ, ਹਰ ਵਕਤ। ਇੱਕ ਜਵਾਨ ਨੂੰ ਪੁੱਛੀਏ, ਤੇਰਾ ਬਚਪਨਾ ਕਿੱਥੇ? ਕਹਿੰਦਾ ਮਰ ਗਿਆ, ਖਤਮ। ਇੱਕ ਬੁੱਢੇ ਨੂੰ ਪੁੱਛੀਏ, ਤੇਰੀ ਜਵਾਨੀ ਕਿੱਥੇ? ਕਹਿੰਦਾ ਮਰ ਗਈ, ਖਤਮ। ਇਹ ਦੋ ਮੌਤਾਂ ਤੋਂ ਤੂੰ ਦੇਖ ਚੁੱਕਿਆ, ਆਪਣੇ ਬਚਪਨ ਦੀ ਮੌਤ, ਆਪਣੀ ਜਵਾਨੀ ਦੀ ਮੌਤ। ਇੱਕ ਬੁੱਢਾ ਮਨੁੱਖ ਦੇਖ ਰਿਹਾ, ਹੁਣ ਇਸ ਬੁੱਢੇ ਨੂੰ ਕਹੋ ਤੂੰ ਆਪਣੀ ਮੌਤ ਦੇਖ, ਕਾਲ ਵੇਖ। ਪਰ ਉਹ ਜਵਾਨੀ ਦੇਖਣ ਲੱਗ ਪੈਂਦਾ, ਪਿੱਛੇ ਮੁੜਦਾ, ਉਹ ਬਚਪਨਾ ਵੇਖਣ ਲੱਗ ਪੈਂਦਾ। ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਲੋ। ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਹੁੰਦਾ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ, ਨਾ ਸੰਘਰਸ਼ ਕੱਢਦਾ, ਨਹੀਂ ਕਰਦਾ। ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ। ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਉਲਝਿਆ ਹੋਇਆ, ਇੱਕ ਜਵਾਨ ਆਪਣੀ ਜਵਾਨੀ ਦੇ ਉਲਝਿਆ ਹੋਇਆ। 99% ਬੁੱਢੇ ਤੇ ਬੁਢੇਪੇ ਚ ਵੀ ਨਹੀਂ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ। 10% ਆਪਣੇ ਬੁਢੇਪੇ ਚ ਉਲਝੇ ਹੋਏ ਹੋਣਗੇ। ਅੱਗੇ ਕੌਣ ਦੇਖਦਾ? ਅੱਗੇ ਨਹੀਂ ਕੋਈ ਦੇਖਦਾ। ਇਹ ਫੈਸਲਾ ਹੋਇਆ, ਇਹ ਮਾਸੂਮ ਬੱਚੇ ਡਰੇ ਹੀ ਨਹੀਂ, ਭੈਭੀਤ ਹੀ ਨਹੀਂ ਹੋਏ। ਕਾਰਨ ਦ੍ਰਿਸ਼ਟੀ ਅਕਾਲ ਤੇ, ਕਾਲ ਤੋਂ ਲੰਘ ਗਈ। ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲਓ, ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ, ਜਲਦਾ ਹੋਇਆ ਵੇਖਦੇ ਆ, ਹਿਰਦਾ ਬੈਰਾਗੀ ਹੋ ਜਾਂਦਾ। ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਆਉਂਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। 100 ਦਫਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ, ਪਰ ਸ਼ਮਸ਼ਾਨ ਘਾਟ ਦੇ ਵਿੱਚ ਇਹ ਜਜ਼ਬੇ ਸਾਰੇ ਹੀ ਚਲੇ ਗਏ, ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪ੍ਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ ਨੇ 24 ਘੰਟਿਆਂ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼। ਸਾਰੇ UP ਨਹੀਂ, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਹ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੁਰੀ ਜਾਏਗਾ।

ਕਬੀਰ ਉੱਥੇ ਜਾ ਬੈਠਦਾ ਸੀ। ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸਨਬੰਦੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਨਾ? ਡਾਂਟਣ ਦੇ ਲਹਿਜੇ ਦੇ ਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ, ਮਾਂ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ, ਆਪਾਂ ਗਠੜੀ ਬੰਨ ਕੇ ਲਿਆਂਦੇ। ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ, ਇਹ ਮੋਤੀਆਂ ਦੀ ਪੰਡ ਵਰ ਕੇ ਲਿਆਂਦਾ। ਇੱਕ ਦਿਨ ਪੀਛਾ ਕਰ ਲਿਆ, ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ, ਪਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ। ਉਹਨਾਂ ਦੇ ਮੰਦਿਰ ਦੇ ਬਾਹਰ ਵੀ ਲਿਖੇ ਆਉਂਦਾ ਸਤਨਾਮੀ ਮੰਦਿਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ, ਇਹਦੇ ਚ ਗਾਲਵਨ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਿਰ ਨੇ, ਜਿਹਨੂੰ ਸਤਨਾਮੀ ਮੰਦਿਰ ਕਹਿੰਦੇ ਨੇ, ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ ਨੇ। ਸਤਨਾਮ ਦੀ ਧੁੰਨ ਦੇ ਚ ਮਸਤ ਲੀਨ। ਮਾਂ ਨੇ ਮੌਂਡੇ ਤੇ ਹੱਥ ਲਾਇਆ, ਤੋਤੇ ਕਹਿੰਦਾ ਸੀ ਮੈਂ ਮੋਤੀ ਚੁਣਨ ਜਾਂਦਾ, ਹੀਰੇ ਚੁਣਨ ਜਾਂਦਾ, ਇਹ ਤੂੰ ਹੀਰੇ ਚੁਣ ਰਿਹਾ? ਮਾਂ, ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ, ਹੀਰਿਆਂ ਤੋਂ ਵੱਧ ਹੈ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ? ਐਸੋ ਹੀਰਾ ਹਰ ਕੋ ਨਾ, ਇਹ ਤੇ ਮਹਾ ਆਨੰਦ ਹੈ, ਰਸ ਹੈ। ਪਰ ਮਾਂ ਵੀ ਸਿਆਣੀ ਸੀ, ਇਹ ਤੇ ਘਰ ਦੇ ਚ ਵੀ ਕਰ ਸਕਦਾ, ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ? ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ? ਘਰ ਦੇ ਚ ਕਰਿਆ ਕਰ। ਮਾਂ ਘਰ ਦੇ ਚ ਕਾਲ ਭੁੱਲ ਜਾਂਦਾ, ਕਾਲ ਭੁੱਲ ਜਾਂਦਾ, ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਬੜਾ ਸੋਹਣਾ ਸ਼ਬਦ ਹੈ, ਇੱਥੇ ਮੈਨੂੰ ਕਾਲ ਚੇਤੇ ਆਉਂਦਾ, ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ, ਔਰ ਜੈਸੇ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ ਹੈ। ਐਸੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਵੋ ਅਗਾਂਹ ਕੋ ਤਰ੍ਹਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ? ਬੁਢੇਪਾ। ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ? ਕਾਲ। ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ, ਅਗਰ ਕਾਲ ਤੱਕ ਧਿਆਨ ਨਹੀਂ, ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ, ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ। ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਧਿਆਨ ਨਿਰਾ ਜਨਮ ਤੇ ਨਾ ਆਉਂਦਾ ਹੈ। ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ, ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਵੋ, ਸਿਰਫ ਇੱਕ ਲਾਸ਼ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸ ਨੂੰ ਬੈਰਾਗੀ ਕਰ ਦਿੱਤਾ, ਜਿਵੇਂ ਸ਼ਮਸ਼ਾਨ ਘਾਟ ਦੇ

0: ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦੇ, ਇਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਗੜ੍ਹ ਵਿੱਚ ਹੋ ਜਾਂਦਾ, ਜੋ ਆਪਣੇ ਅਜ਼ੀਜ਼ ਅਕਾਰਮ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ। ਔਰ ਬੈਰਾਗ ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ, ਸਾਹਿਬ ਕਹਿ ਦਿੱਤਾ ਬਿਨ ਬੈਰਾਗ ਨਾ ਛੂਟ ਸਮਾਇਆ, ਨਹੀਂ ਛੁੱਟਦੀ, ਬਿਨਾਂ ਬੈਰਾਗ ਤੋਂ ਖੇਡ ਬਣੇਗੀ ਨਹੀਂ। ਤੇ ਬੈਰਾਗ ਹੁੰਦਾ ਕਾਲ ਨੂੰ ਵੇਖ ਕੇ, ਦੂਜਾ ਵੀ ਅਗਰ ਨਿਕਟਵਰਤੀ ਹੋਵੇ, ਨਿਕਟਵਰਤੀ ਦਾ ਕਾਲ, ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ, ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ, ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਦ੍ਰਿਸ਼ਟੀ ਜਿਸਦੀ ਕਾਲ ਤੱਕ ਪਹੁੰਚ ਗਈ, ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ। ਇਹ ਬੜਾ ਸੰਭਲ ਕੇ ਰਹੇਗਾ, ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮਨੁੱਖ ਸੰਭਲਿਆ ਹੁੰਦਾ, ਫਜ਼ੂਲ ਦੀਆਂ ਗੱਲਾਂ ਨੇ, ਫਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ, ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਵਿੱਚ ਨਹੀਂ, ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ, ਆਪਣੇ ਆਪ ਨੂੰ ਸੰਭਲ ਕੇ ਚਲਾਏਗਾ। ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦਿਆਂ ਹੀ ਅਕਾਲ ਤੱਕ ਪਹੁੰਚ ਜਾਏਗਾ, ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ। ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਰਤ ਅਕਾਲ ਤੱਕ ਪਹੁੰਚ ਗਈ। ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਾਵੇ। ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ। ਕਹਿਤ ਕਬੀਰ ਜੋ ਹਰ ਦਿਆਵੇ ਜੀਵਤ ਬੰਧਨ ਤੋਰੇ। ਸਤਿਗੁਰ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਦੇ ਵਿੱਚ ਸਾਡੀ ਬਣਾ ਦੇਣ, ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪੈ ਰਿਹਾ ਹੈ ਕਾਲ ਦੇ ਵਸ ਪਏਗਾ, ਪਰ ਇਸੇ ਜੀਵਨ ਦੇ ਵਿੱਚ ਜਿਹਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ, ਉਹ ਕਾਲ ਦੇ ਵਸ ਨਹੀਂ ਪਏਗਾ, ਅਕਾਲ ਦੇ ਵਿੱਚ ਲੀਨ ਹੋ ਜਾਏਗਾ। ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬਾਕੀ ਕੱਲ ਗਾਲਬਨ 15 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਨੇ ਨੇ ਗਿਲਾ ਹੈ। ਬਹੁਤ ਸਾਰੀਆਂ ਸੰਗਤਾਂ ਦਾ ਵੇਦ ਕੀ ਟਾਈਮ ਥੋੜਾ, ਪਰ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਭਰਾ ਇਹ ਪੁਰਬ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ। ਦੋ ਦੋ ਚਾਰ ਚਾਰ ਦਿਨ ਦਾਸ ਨੇ ਵੱਖ ਵੱਖ ਮੁਲਕਾਂ ਚ ਵੱਖ ਵੱਖ ਸ਼ਹਿਰਾਂ ਚ ਦਿੱਤੇ ਹੋਏ ਨੇ, ਤੋ ਇਸ ਤਰ੍ਹਾਂ ਦੀ ਕੋਈ ਭੱਜ ਦੌੜ ਹੈ। ਇਤਨੀ ਸੇਵਾ 15 ਤਰੀਕ ਤੱਕ ਤੁਹਾਡੇ ਚਰਨ ਪਰਸਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਛਾਂ, ਖਜ਼ਾਨੇ ਦੇ ਛਾਂ ਜੋ ਜੋ ਦਾਤ ਬਖਸ਼ਿਸ਼ ਕਰਨਗੇ, ਤੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦਾ ਰਹਾਂਗਾ।
1: ਭਾਈ ਮਾਲੋ ਤੇ ਭਾਈ ਮਾਂਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਨੀ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮਾਂਗਾ ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਤਿਲ ਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮਾਂਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਆ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ, ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਬਸੇਖ ਹੈ ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, ਚਾਰ ਵੇਦ 18 ਪੁਰਾਣ, ਕਤੇਬ ਕੁਰਾਨ ਚਾਰ ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, ਚਾਰੇ ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾਂ ਨੇ, ਸਾਰਿਆਂ ਦੇ, ਸਭ ਨੇ ਦੇਖੇ ਘੋਖੇ, ਜ਼ਮੀਨ, ਜ਼ਬਾਨ, ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੋਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ। ਪੁਰਾਨ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ। ਪੀਰ ਸਾਹਿਬ ਵੇਦ ਪੜੇ, ਪੁਰਾਨ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ? ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ। ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਨ ਪੜੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ ਵੇਦ ਕਤੇ ਭੁਲਾਏ ਕੈ ਮੋਏ ਲਾਲਚ, ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਉਸ ਕੋਨਸੈਪਟ ਚ ਗੱਲ ਕਹੀ ਗਈ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ, ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ, ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਕੀ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। सतगुरु कहिंदे ने श्री भगवान भजे बिन भूपत, श्री भगवान परमात्मा वाहिगुरु जी सब दा श्रोमणी माया दा भी पति। इत्थे भूपत दर्त दास ने वाहिगुरु मालक कीता, क्योंकि एदे विच राजसाज दा जिक्र नहीं, ए तां सारा कर्म कांडियां उन्हां दा जिक्र है जिहड़े कठिन तप कर रहे हैं। गुरु साहिब कहिंदे ने श्री भगवान भजे बिन भूपत, उस मालक वाहिगुरु दे सिमरन तो बिना, ओदे भजन तो बिना, महाराज कहिंदे ने एक रती बिन, एक विच रते तो बिना, रती नहीं सिमरन रते जाना, एक रती बिन एक सिमरन विच रंगण तो बिना, एक ना लेख है, एक ना लेख है। महाराज कहिंदे जेड़े मैं उत्ते गिण के आया कि तीर्थ नान दया दमदान एक ना लेख है, सो संयम नेम अनेक विशेख है एक ना लेख है। इस तरह अर्थ होणगे इन्हां विचों एक भी लेखे च नहीं। वेद पुराण कतेब कुरान जमीन जमान सबान कपेख है एक ना लेख है, सिमरन तो बिना एक भी लेखे च नहीं। पौन आहार जते द जते जतार, सब ऐसो विचार हजार का देख है पर एक ना लेख है। इस तरह अर्थ सारे सवैये दे होणगे। इन्हां विचों एक सिमरन तो बिना, बंदगी तो बिना, नाम तो बिना कुछ लेखे च की पाएगा तेरे। हजूर सच्चे पातशाह एदे सारे सवैये दा दाता जी दा निचोड़ एवे जी, बनारसी तप करे उल्ट तीर्थ मरे। भगत नामदेव जी गुरु ग्रंथ साहिब दा शब्द, बनारस विच उल्ट के तप करे ते उत्थे मर भी जाए। बनारसी तप करे उल्ट तीर्थ मरे, अगन दहे जौंदा अग भी साड़दा धूनिया च। बनारसी तप करे उल्ट तीर्थ मरे, अगन दहे काया कल्प की जय। कल्प चिरजीवी रखने लई दवाइयां खानियां, जड़ियां बूटियां जोग मत वालियां। काया कल्प की जय, असमेद जग की जय। आजे इस सवैये दे अर्थ, ओ जग करे जिदे विच घोड़ियां दी बलि दित्ती जांदी, असमेद जग। असमेद जग की जय, सोना गर्भदान की जय। सोना फरूट विच रख के जिवें आ पेठा नहीं हुंदा, चीर के विच सोना भर दिता, उत्तों बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं, बनारसी तीर तप करै उल्ट तीर्थ मरै, अगन दह काया कल्प की जय, असमेद जाग की जय, सोना गर्भ दान दी जय, राम नाम सर तऊ न पूछै। श्री भगवान भजे बिन भूपत, राम नाम सर तऊ न पूछै, छोड़ छोड़ रे पखंडी मन, कपट ना कीजै खरका नाम नित नित दीजै। गंगा जो गोदावर जाइए, कुंभ जो केदारा नहाइए, गोमती साहस गौ दान कीजै। हजारा गावां दा दान कर दे तू गोमती दे कंडे, ए भी नदी। महाराज कहिंदे ने आत्म जो नरमाइल कीजै, आप बराबर कंचन दीजै, राम नाम सर तऊ न पूजै। अस दान गज दान, सेजा नारी भूम दान, ऐसो दान नितो नित कीजै। घोड़िया दा दान कर, गवां दा दान कर, इस्त्री दा दान कर, पर सच्चे पातशाह कहिंदे ने सिमरन दे तुल कुछ भी नहीं।